picks her up

Vaheguru. You know, the louder I talk, the this hello.

ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ।

0: ਵਾਹਿਗੁਰੂ ਜੀ ਕੀ ਫਤਿਹ।
1: ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਲ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ਿਸ਼ ਫਤਿਹ ਦੀ ਸਾਂਝ ਪਾਓ। ਸਾਰੇ ਮਾਈ ਭਾਈ ਇੱਕੋ ਵਾਰ ਆਖਣ 'ਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੇ ਭਾਗਾਂ ਵਾਲੇ ਆ ਜੋ ਅੱਜ ਵੀਰਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਨੇ ਪੜ੍ਹੇ ਔਰ ਸਰਵਣ ਕੀਤੇ ਹਨ। ਗੁਰੂ ਪਿਆਰਿਓ, ਇੱਕ ਜ਼ਰੂਰੀ ਜਿਹੜੀ ਸੂਚਨਾ ਹੈ ਕਿ ਕੱਲ੍ਹ ਨੂੰ ਸਵੇਰੇ 8 ਵਜੇ ਗੁਰੂ ਘਰ ਵਿਖੇ ਥੱਲੇ ਦੀਵਾਨ ਹਾਲ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਦਿਹਾੜਾ ਜੋ ਐਤਵਾਰ ਨੂੰ ਆਪਾਂ ਆਪਣੇ ਗੁਰੂ ਘਰ ਵਿਖੇ ਮਨਾ ਰਹੇ ਹਾਂ। ਭਾਈ ਗੁਰਦਾਸ ਜੀ ਦੇ ਬਚਨ ਹੈ ਕਿ 5 ਪਿਆਲੇ 5 ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋ ਬਾਰੀ, ਦਲ ਭੰਜਨ ਗੁਰਸੂਰਮਾ ਵੱਡ ਯੋਧਾ ਬੋ ਪਰਉਪਕਾਰੀ। ਉਸ ਵੱਡੇ ਯੋਧੇ ਪਰਉਪਕਾਰੀ ਯੋਧੇ ਦੀ ਜੋ ਆਪਾਂ ਆਗਮਨ ਦੀ ਖੁਸ਼ੀ ਵਿੱਚ ਉਹਨਾਂ ਦਾ ਗੁਰਪੁਰਬ ਜੋ ਆਪਾਂ ਐਤਵਾਰ ਨੂੰ ਮਨਾ ਰਹੇ ਹਾਂ, ਕੱਲ੍ਹ ਨੂੰ ਸਵੇਰੇ 8 ਵਜੇ ਗੁਰੂ ਪਿਆਰੇ ਉਹ ਗੁਰੂ ਘਰ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। 5 ਸਿੰਘ ਸਾਹਿਬਾਨ ਸਤਿਗੁਰੂ ਜੀ ਦੇ ਸਨਮੁੱਖ ਹੋ ਕੇ ਅਰਦਾਸ ਬੇਨਤੀ ਕਰਕੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਕਰਨਗੇ। ਉਹ ਤੋਂ ਉਪਰੰਤ ਜਿਹੜਾ ਸਾਰੀ ਦਿਹਾੜੀ ਜਿੱਥੇ ਚੌਰ ਸਾਹਿਬ ਦੀ ਸੇਵਾ ਜਿਹੜੀ 48 ਘੰਟੇ ਹੋਣੀ ਹੈ, ਨਾਲ ਨਾਲ ਜੋ ਸਮੱਗਰੀ ਵਾਲੀ ਧੂਪ ਹੈ ਉਹਦੀ ਸੇਵਾ ਹੋਣੀ ਹੈ, ਚੌਰ ਬਰਦਾਰਾਂ ਦੀ ਸੇਵਾ ਹੈ, ਗੁਰੂ ਪਿਆਰਿਓ ਆਪ ਜ਼ਰੂਰ ਸੇਵਾ ਜੋ ਕਰਕੇ ਇਹ ਲਾਹਾ ਲੈਣ ਦੀ ਕਿਰਪਾਲਤਾ ਕਰਨੀ। ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ, ਭਾਈ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਦਿਹਾੜੇ ਨੂੰ ਮਨਾਉਂਦੇ ਹੋਏ 3 ਦਿਨ ਆਪਾਂ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਜਿੱਥੇ ਗੁਰਬਾਣੀ ਸੁਣ ਕੇ ਪੜ੍ਹ ਕੇ ਲਾਹਾ ਲੈਣਾ ਹੈ, ਉੱਥੇ ਨਾਲ ਨਾਲ ਸਭਾਵਾਂ ਦੇ ਵਿੱਚ ਵੀ ਹਿੱਸਾ ਲੈ ਕੇ ਆਪ ਚੜ੍ਹਦੀ ਕਲਾ ਨਾਲ ਸਤਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਲੈਣ ਦੀ ਕਿਰਪਾਲਤਾ ਕਰੋ ਜੀ। ਆਓ ਹੁਣ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਆਰਤੀ ਦਾ ਕੀਰਤਨ ਸ਼ੁਰੂ ਕਰਨਗੇ। ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ। ਆਪ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਅਗਾਹਾਂ ਤੋਂ ਸੁਚੱਜੀ ਸਮੱਤ ਬਖਸ਼ਿਸ਼ ਕਰਨੀ।

ਸਤਿਗੁਰ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਦੀਪ ਸਿੰਘ ਜੀ ਵੱਲੋਂ ਅਰਦਾਸ ਬੇਨਤੀ ਜੋ ਜੜੀ ਹੈ ਸਤਿਗੁਰੂ ਜੀ

जो प्रभु को मिल पूछा है, राज करेगा खालसा।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਜਾਣੂ ਤਿਉਂ ਰਾਖ, ਹਰ ਪ੍ਰਭ ਤੇਰਿਆ, ਕੀਤੇ ਗਣੋ ਅਸੰਖ ਅਵਗੁਣ ਮੇਰਿਆ। ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਤ ਸਦ ਭੁੱਲੀਐ, ਮੋਹ ਮਗਨ ਵਿਕਰਾਲ ਮਾਇਆ, ਤਉ ਪ੍ਰਸਾਦੀ ਭੁੱਲੀਐ। ਲੋਕ ਕਰਤ ਵਿਕਾਰ ਬਿਖੜੀ, ਪ੍ਰਭ ਨੇਰ ਹੂ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰ, ਕਾਢ ਭਵਜਲ ਫੇਰਿਆ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੋ।

0: ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਿਰਮਸਤਕ ਰੱਖਿਆ ਪਾਰ ਬ੍ਰਹਮੰ, ਹਸਤਕਾਇਆ ਰੱਖਿਆ ਪਰਮੇਸ਼ਵਰ ਹੈ, ਆਤਮ ਰੱਖਿਆ ਗੋਪਾਲ ਸਵਾਮੀ, ਧਨ ਚਰਨ ਰੱਖਿਆ ਜਗਦੀਸ਼ਵਰ ਹੈ।

तब तेरी बढ़े।

Well, I'm going to do it.

0: ਖੇਤ ਮੇਰੇ
1: ਆਪੇ ਕੋ ਆਤਰੇ ਨਹੀਂ ਜਾਣਿਆ
0: ਰਾਮ ਕੁਰਾਨ ਕੁਰਾਨ
1: ਅਨੇਕ ਕਹੇ ਮਸਤੇ ਕਦਮ ਆਣਿਆ
0: ਹੁੰਦੇ ਤੇ ਸਾਥ ਬੇਸਵੈ
1: ਬਹੁ ਪੇਦ ਕਹੇ ਹਮੇ
0: ਜਾਣਿਆ ਮੇਰੇ ਸਪਾਨ ਕਿਰਪਾ ਤੁਮਰੀ ਕਰ
1: ਮੈਂ ਨਾ ਕਿਹੋ ਸਭ ਕੋ ਇੱਕ ਕਾਨੇ ਹੋ
0: ਜਿਹੜਾ ਸੰਗਵਾਸ ਕੀ ਸਾੜ
1: ਕਹੋ ਤੁਹਾਰੋ ਤੁਹਾਰ
0: ਦਾਜਾ
1: ਗੋਵਿੰਦ ਦਾਸ ਤੁਹਾਰ
2: ਅੱਗੇ ਕਰੋ
3: ਇਤਨਾ ਕੀ ਕਰ ਸੇ ਅੱਛਾ

Ha ha ha.

రావు రావుతుంది తేగరికి.

Okay.

0: ਤੋਂ ਬਣ ਗਏ ਬਸ ਉਪਰ ਕਰਕੇ ਉਹ ਕਹਿੰਦੇ ਨੇ ਘਰ ਦੇ ਉੱਪਰ ਪਸਾਰਾ ਪਿੰਡ
1: ਇੱਕ ਰਵੀ ਸਟੇਜ ਤੋਂ

Thank you.

ਜਦੋਂ ਤੱਕ ਆ ਕੇ ਦੇ ਆਸੇ ਪਾਸੇ ਪੈ ਰਿਹਾ ਹੈ ਉਹਨਾਂ ਦੇ ਕੁਝ ਇਹ ਮਤਲਬ ਬਾਜੇ ਦਾ ਮਤਲਬ

Thank you.

No,

ਸ੍ਰੀ ਵਾਹਿਗੁਰੂ।

ਕੱਲ ਨੂੰ ਮੈਂ ਕਿਹਾ ਹਿਸਾਬ ਜਿਹਾ

ਨਸ਼ਾ ਉਪਾਇਆ ਹਰਿ ਕੋ ਪਵਿੱਤ ਮੁਖ ਦਬਾਹੁ ਕਰੀ। ਨਾਨਕ ਜਨ ਸੰਕੀਰਤੇ ਤਰੀ ਪਾਰ ਜਾਤੀ ਹਰਿ ਕੋ ਨਾਮ ਕਾਮ ਦੀਨ ਹਰਿ ਹਰਿ ਗੁਣ ਗਾਇ ਮਨ ਸਭ ਤੀ ਉਤਮ ਹਰਿ ਕੀ ਕਥਾ। ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਤ ਵਾਸਾ ਸੰਤ ਪ੍ਰਤਾਪ ਦੁਖ ਸਭ ਨਾਸਾ ਸੰਤ ਕਾ ਸੰਗਵਟ ਭਾਗੀ ਪਾਈ ਆ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਦੁਰ ਕਾ ਸ਼ਵਰਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ ਬਹੁ ਸਾਸਤ੍ਰ ਬਹੁ ਸਿਮਰਤੀ ਪੇਖੇ ਸਰਬਟ ਢੋਲ ਪੂਜ ਸਨਾਹੀ ਹਰਿ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤ੍ਰ ਸਿਮਰਤ ਵਖਿਆ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਵਤੀ ਫਿਰਿਆ ਅਨੇਕ ਪ੍ਰਕਾਰ ਕੀ ਬਹੁ ਜਤਨਾ ਪੁਨ ਧਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਂ ਮੈਂ ਕਰ ਰਾਤੀ ਵਰਤ ਨਿਮ ਕਰ ਵਹ ਪਾਤੀ ਨਹੀਂ ਤੁਲ ਰਾਮ ਨਾਮ ਬੀਜਾ ਨਾਨਕ ਗੁਰਮੁਖ ਨਾਮ ਜਪੀ ਇੱਕ ਵਾਰ ਨਾਮ ਖੰਡ ਬ੍ਰਤਮੀ ਫਿਰਾਏ ਚਿਰ ਜੀਵਾ ਮਹਾ ਉਦਾਸ ਤੁਪੀ ਸਰਥੀ ਵੈਗਨ ਵਾਹਿ ਹੋਮਤ ਪ੍ਰਾਣ ਕਨਕ ਸਭ ਹੈਵਰ ਭੂਮਦਾਨ ਨਿਯਾਵਲੀ ਕਰਮ ਕਰ ਬਹਾਸਨ ਜੈਨ ਵਾਰ ਗੁਰ ਸੰਜਮਤ ਸਾਧਨ ਨਿਮ ਨਿਮ ਕਰ ਸਰੀਰ ਕਟਾਓ ਤਾਓ ਪੀ ਹੋਮ

ਟਰ ਜਾਤ ਤੋਇ ਬਖਦੀ ਹਨੀ ਤੈ ਸੁਦ ਕਹਿ ਹੋਈ ਕਾਜੀ ਪੀਤ ਮਨ ਹਰਿਕ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੀ ਪਦ ਤਹਮੂਚ ਬਹੁਤ ਸਿਆਣੁ ਜਮਕਾ ਪਾਵਿਆ ਪਿਨਕ ਜਤਨ ਕਰ ਤ੍ਰਿਸਨ ਅੰਤਰਾਪੈ ਪੀ ਖਾਨੀ ਕਗਨਿ ਬੁਝੈ ਕੁਟ ਉਪਾਉ ਤਰਗਨਿ ਸਿਜੈ ਸ਼ੁਭ ਸਨਹਿ ਊਪ ਪੈ ਆਰ ਮੁਹਿ ਵਿਆਪ ਹਮਾਯ ਜਾਲਵਰ ਕਰਤੂ ਸਕਲਿ ਜਮੁਨਾ ਨਾ ਗੋਬਿੰਦ ਭਜਨ ਬਿਨ ਤੇਲ ਨਹਿ ਮਾਨ ਹਰਿਕ ਨਾਮ ਜਪਤ ਦੁਖ ਜਾਇ ਨਾਨਕ ਬੁਲਾ ਸਹਿਜ ਸੁਭਾਈ ਚਾਰ ਪਦਾਰਥ ਜੀ ਕੋ ਮੰਗੈ ਸਾਜਨ ਕਿਸੀ ਵਾ ਰਾਗੈ ਜੀ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਰਦੈ ਸਦਕਾਵੈ ਜੀ ਕੋ ਆਪਣੇ ਸੁਭਾ ਲੂਰਾ ਸਤਸੰਗੀ ਹਉਮੈ ਛੋਰੈ ਜੀ ਕੋ ਜਨਮ ਮਰਨ ਤੇ ਡਰੈ ਸਾਜਨ ਕੀ ਸਰਣੀ ਪਰੈ ਜਿਹ ਜਨ ਕੋ ਪ੍ਰਭ ਪਿਆਸਾ ਰੰਗ ਤਾ ਕਬਾਰ ਬਲ ਜਾ ਸਾ ਸਕਲ ਪੁਰਖ ਮਹਾਂ ਪੁਰਖ ਪ੍ਰਧਾਨ ਸਾ ਸਮਝਾ ਕੋ ਮਿਟਿਆ ਅਭਿਮਾਨ।

ਉਮਰੀ ਉਸਤਤ ਤੁਮ ਤੇ ਹੋਏ ਨਾਨਕ ਵਰਨਾ ਜਾਣ ਸਕੇ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਾਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਦਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰਿ ਕੋ ਨਾਮ ਜਾਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸੁ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੀ ਘਾਟ ਵਾਸਾ ਹਰਿ ਨਾਮ ਸਲੋਕ ਨਿਰਗੁਣ ਅਰਿਆਨ ਸੋ ਪ੍ਰਸਾਦ ਸਮਾਰ ਜਿਨ ਕੀ ਆਦਿ ਕੀਤ ਰਾਖ ਨਾਨਕ ਨੇ ਵਿਹ ਨਾਲ ਅਸ਼ਟਪਦੀ ਔਰ ਮਈਆ ਕੇ

ਸੁ ਪ੍ਰਭੂ ਦਇਆ ਤੁ ਕਉਨ ਵਿਗਾਸ ਪ੍ਰਭ ਸੁ ਪ੍ਰਸਾਨ ਵਾਸਾ ਮਾਸੁ ਪ੍ਰਭ ਦਇਆ ਦਿ ਮਾ ਤੂ ਤੁਮ ਯਸਰ ਮਨ ਧਾਨ ਪ੍ਰਭ ਤੇਰੀ ਮਾਇਆ ਆਪਹੁ ਕਛੂ ਨ ਗ੍ਰਹੁ ਦਇਆ ਜੇਤ ਜੇਤ ਲਾਭਹੁ ਤੇਤ ਲਗ ਹਰਨਾਥ ਨਾਨਕ ਨ ਕਛੂ ਨ ਆਸ ਲੋਕ ਅਗਮ ਅਗਾਧ ਪਾਰ ਬ੍ਰਹਮ ਸੋਇ ਜੋ ਜੋ ਕਹ ਸਮੁਖਤਾ ਹੋਇ ਸੰਵੀਤਾ ਨਾਨਕ ਬਿਨਵੰਤਾ ਸਾਧ ਜਨਕ ਅਚਰਜ ਕਥਾ ਅਸ਼ਟਪਦੀ ਸਾਧਕ ਸੰਕ ਮੁਖ ਉਜਲ ਹੋਤ ਸਾਧ ਸੰਵਾਦ ਸਗੜੀ ਹੋਤ ਸਾਧੁ ਹੰ ਮਿਟਿਆ ਅਭਿਮਾਨ ਸਾਧੁ ਹੰ ਪ੍ਰਗਟਾ ਸੁਗਿਆਨ ਸਾਧੁ ਹੰ ਬੁਝਿਆ ਪ੍ਰਭ ਨਿਗਰਾ ਸਾਧ ਸੰਗ ਸਭ ਉਤਨ ਬੀਰਾ ਸਾਧੁ ਹੰ ਪਾਇ ਨਾਮ ਰਤਨ ਸਾਧਕ ਸੰਗੀ ਕੁਪਰ ਜਦਨ ਸਾਧਕ ਮਹਿਮਾ ਵਰਨ ਕੌਣ ਪ੍ਰਾਣੀ ਨਾਨਕ ਸਾਧੁ ਸੁਭ ਪ੍ਰਮਾ ਸਮਾਨ ਸਾਧੁ ਸੰਗ ਅਗੋਚਰ ਮੇਰਾ ਸਾਧੁ ਹੰ ਸਦਾ ਪਰ ਫਲ ਸਾਧੁ ਹੰ ਆਵਹ ਵਹ ਪੰਚਾ ਸਾਧ ਸੰਗ ਅਮ੍ਰਿਤ ਰਹਿ ਪੰਚਾ ਸਾਧ ਸੰਗ ਸਭ ਗਿਰੀ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗਨ ਕਤ ਹੁੰਦਾ ਵੈ ਸਾਧ ਸੰਗ ਸੁਖ ਮਨ ਪਾਵੈ ਸਾਧੁ ਹੰ ਵਾਯ ਪ੍ਰੇਮ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸਾਨ ਸਾਧ ਸੰਗ ਦੁਖ ਮਨ ਸੰਭੀ ਸਾਧੁ ਕ ਸੰਗ ਮਹਾ ਪ੍ਰਿਯ ਸਾਧ ਸੰਗ ਕੇ ਸ ਸਿਉ ਨਹਿ ਬੈਰ ਸਾਧਕ ਸੰਗਨ ਬੀ ਗਾ ਬੈਰ ਸਾਧਕ ਸੰਗ ਨਾਹਿ ਕੁਮੰਦ ਸਾਧ ਸੰਗ ਜਾਨੇ ਪਰਮਾਨੰਦ ਸਾਧੁ ਸੰਗ ਨਾਹਿ ਹਤਾ ਪੁਰ ਸਾਧੁ ਹੰਤਾ ਜਾ ਸਭ ਆ ਪਾਪ ਜਾਨਾ ਸਾਧੁ ਬਡਾਈ ਨਾਨਕ ਸਾਧ ਪ੍ਰਭੁ ਬਨਾਇ ਸਾਧਕ ਸੰਗ ਨ ਕਬੂ ਹੁਤਾ ਸਾਧਕ ਸੰਗ ਸਦਾ ਸੁਖ ਪਾਵੈ

ਉਥਾਨ ਗਮਨਾ ਨੂੰ ਸਾਧੁ ਸੰਗ ਸਫਲ ਜਨਮ ਸਾਧੁ ਸੰਗ ਨਹਿ ਪਛਕਾਲ ਦਰਸ਼ਨ ਪੀੜਤ ਹੋਤਨ ਹਰ ਸਾਧੁ ਸੰਗ ਲੂਖਤ ਹਰੈ ਸਾਧੁ ਸੰਗ ਨ ਰੂਪਰ ਹਰੈ ਸਾਧੁ ਸੰਗ ਈਹ ਉਹ ਸੋਇ ਰਸਾ ਸੰਗ ਵਿਸ਼ਰਤ ਹਰ ਮੇਲਾ ਜੋ ਇੱਛਾ ਸੋਇ ਫਲ ਪਾਵੈ ਸਾਧੁ ਸੰਗ ਨ ਵਰਤ ਜਾ ਪਾਰ ਬ੍ਰਹਮ ਸਾਧੁ ਰਤ ਵਸ ਅਨੰਦ ਕੁਦਰਾ ਸਾਧੁ ਸੁਨ ਰਸੈ ਸਾਧੁ ਸੰਗ ਸੁਨ ਹਰ ਨਾਮ।

ਜਿਤੇ ਸੰਜੋਗ ਸਾਧਗੁਰ ਮਹਿਮਾ ਬੇਦਨਾ ਜਾ ਨਹਿ ਜਿਤਾ ਸੁਨਹਿ ਤੇ ਤਬ ਕਿਆ ਨ ਸਾਧਗੁਰ ਕੁਮਾਰ ਤੇ ਹੁਕਣ ਤੇ ਦੂਰ ਸਾਧਗੁਰ ਕੁਮਾਰ ਰਹੀ ਪਾਰ ਪੂਰ ਸਾਧਗੁਰ ਸਭਾ ਕਾ ਨਾਹਿ ਅੰਤ ਸਾਧਗੁਰ ਸਭਾ ਸਦਾ ਬੇਅੰਤ ਸਾਧਗੁਰ ਸਭਾ ਉਚਤੇ ਉੱਚ ਸਾਧਗੁਰ ਸਭਾ ਉਚਤੇ ਮੂਚੇ ਸਾਧਗੁਰ ਸਭਾ ਸਾਧ ਬਨ ਆਇ ਨਾਨਕ ਸਾਧਗੁਰ ਬੇਦਨਾ ਪਾਈ ਸਲੋਕ ਮਾਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀ ਖੈ ਕਿਸ ਬੇਨ ਕੋਈ ਨਾਨਕ ਲੱਛਣ ਬ੍ਰਹਮ ਗਿਆਨੀ ਹੋਇ ਅਸ਼ਪਤਿ ਬ੍ਰਹਮ ਗਿਆਨੀ ਸਦਾ ਨਲੀ ਬਜਹ ਕਾਲ ਮਹਿ ਕਮਲ ਲਈ ਬ੍ਰਹਮ ਗਿਆਨੀ ਸਦਾ ਨਿਰਦੋਸ਼ ਜਹ ਸੂਰ ਸਰਬ ਕਾ ਸੋਖ

ਹੋਇਆ ਸਤਸੰਗ ਪਾਰ ਪਾਉਂਦਨ ਲੱਗ ਰੰਗ ਜਿਨ ਕਾ ਹੋਏ ਸੋ ਆਪ ਪ੍ਰਸੰਨ ਜਿਨ ਕਾ ਹੋਏ ਆਪ ਸੋ ਪ੍ਰਸੰਨ ਨਾਨਕ ਤੀ ਜਨ ਸਦਾ ਧੰਨ ਧਨ ਕਈ ਕੋਟ ਖਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਯੁਗ ਕਿਨ ਵਿਸਥਾਰ ਕਈ ਵਾਰ ਬਸ ਉਪਾਸਾਰ ਸਦਾ ਸਦਾਈ ਕਈ ਕੰਕਾਰ ਕਈ ਗੁਟ ਕਿਨ ਵਪਾਤ ਪ੍ਰਾਪਤੀ ਪ੍ਰਾਪਤੀ ਹੋਈ ਪ੍ਰਮਾ ਸਮਾਤ ਅਕਾਂਤਨਾ ਜਾਨਕ ਹੋਇਆ ਪਿਆ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਪ੍ਰਭ ਕੇ ਦਾਸ ਤਿਨ ਹੁਵਤਿਆ ਪ੍ਰਗਾਹ ਕਈ ਕੋਟ ਦਾਤ ਕਵੀ ਸਦਾ ਨਿਹਾਰ

ਕਰਤਾ ਸਾਧ ਹੋਇਤਾ ਸਭ ਕੀ ਦੇ ਜੋਤ ਭਾਵ ਸੋਈ ਕਰੀ ਅਨ ਜਾਣਤ ਵਿਖਿਆ ਮਹਾਰਾਜਾ ਜੀ ਜਾਣਤ ਆਪਣਾ ਬਚ ਪਰਮੇ ਪੁਰਾ ਦਾ ਦਿੱਤਾ ਆਵੇ ਨਾ ਨਿਮਕ ਮਹਿਚਾਰ ਕੁਣ ਫਿਰ ਆਵ ਕਰ ਕਿਰਪਾ ਜੀ ਸਭ ਨੇ ਭਗਤ ਦੀ ਨਾਨ ਤੀ ਜਾ ਨਾਮ ਵੀ ਲੇਖਨ ਮੈਂ ਨਿਜ ਕਿਰਤ ਰਾਜ ਪਾਰ ਬ੍ਰਹਮ ਗਿਰੀ ਨਵਾ ਜਾ ਕਰ ਦ੍ਰਿਸ਼ਟ ਕਛੁ ਨਾ ਵੇ ਦਿਸ ਤਤਕਾਰ ਦਹਿ ਦਹਿ ਪ੍ਰਗਟਾ ਜਾ ਕੋ ਆਪਣੀ ਕਰੇ ਬਖਸੀ ਹਤਾ ਕਰੇ ਖਾਨਾ ਕਰਾਂ ਜਗਦੀਸ ਜੀਉ ਪਿੰਡ ਸਭ ਦੇ ਫਿਰਾਸ ਕਟ ਕਟ ਗੁਣ ਬ੍ਰਹਮ ਪ੍ਰਕਾਸ਼ ਆਪਣੇ ਬਾਣ ਆਪ ਬਣਾਈ ਨਾਨਕ ਜੀ ਵੇ ਦੇਖ ਬੜਾ ਇਸ ਕਾ ਪਰ ਨਾਹੀ ਸਹਾਥ ਕਰਨ ਕਰਮ ਸਰਪਨਾਥ ਆਗਿਆ ਕਰੇ ਬਪਰਾ ਜੀਉ ਜੋ ਦੇਹ ਪਾਵ ਸੋਈ ਹੁਣ ਥੀਓ ਕਬੂ ਉਚ ਨੀਚ ਮਹਿ ਬਸਾਇਆ ਕਬੂ ਸੁਖ ਹਰਿ ਸੰਗ ਹਸਾਇਆ ਕਬੂ ਨਿੰਦ ਕਿੰਦ ਵਿਆਹੁ ਹਰ ਕਬੂ ਆਕਾਸ ਪਾਇਆ ਅਲ ਕਬੂ ਬਿਤ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਰ ਕਬੂ ਜਗਤ ਕਰਵਾ ਪਾਤ ਕਬੂ ਸੋਇ ਰਹਿਤ ਨਾਤ ਕਬੂ ਮਹਿ ਕ੍ਰੋਧ ਵਿਕਰਾਲ ਕਬੂ ਸਰਬ ਚਤੁਰਵਾਲ ਕਬੂ ਹੋਇ ਬਹਿ ਬਟ ਰਾਜਾ ਕਬੂ ਭਿਖਾਰੀ ਨਿਜ ਕਾ ਸਾਜਾ ਕਬੂ ਆਪ ਕੀਰਤ ਮਹਿ ਆਵੈ ਕਬੂ ਪਲਾ ਪਲਾ ਕਹ ਵਜੋ ਪ੍ਰਭੁ ਰਾਖਤ ਵਿਰਾ ਗੁਰੂ ਪ੍ਰਸਾਦ ਨਾਨਕ ਸਾਜ ਕਹਿ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਅੰਤਰ ਲਾਵੇ ਧਿਆਨ ਕਬੂ ਤੜ ਤੀਰ ਸਿਰ ਸਨਾਨ ਕਬੂ ਸਿਰ ਸਾਧੂ ਮੋਹ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀ ਆਨ ਕਜੋ ਪਰਮਾ ਪਰਮਿਆ ਨਾਨਾ ਰੂਪ ਜਿਉਂ ਸਵਾਗਿ ਦਿਖਾ ਜੋ ਪ੍ਰਭਾਵਤ ਵੈ ਨੇ ਚਾਹ ਜੋ ਪਾਵਾ ਸੋਈ ਹੋਏ ਨਾਨ ਦੂਜਾ ਵਰਨਾ ਕੋਏ ਕਬੂ ਸਾਧ ਸੰਗਤ ਹੋ ਪਾਵਾ ਸਾ ਸਥਾਨ ਤੇ ਬਹਨਾ ਆਵੈ ਅੰਤਰ ਹੋਏ ਗਿਆਨ ਪ੍ਰਕਾਸ਼ ਹੋ ਸਾ ਸਥਾਨ ਕਨਹੀ ਬਿਨਾ ਸਮਾਨਤਾ ਨਾਮ ਰਤੇ ਮਾਨ ਤਨ ਨਾਮ ਰਤੇ ਕਰਾਂਕ ਸਦਾ ਵਸਹ ਪਾਰ ਬ੍ਰਹਮ ਕਾ ਸੰਗ ਜਿਉ ਜਲ ਮਹਿ ਜਲ ਆਇ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਾ ਸਦ ਕੁਰਬਾਨ ਸਲੋਕ ਸੁਖੀ ਵਸਾ ਮਸਕੀਨਿਆ ਅਨਵਾਰ ਤਲੇ ਵੱਡੇ ਵੱਡੇ ਅਹੰਕਾਰੀ ਅਨਾਨ ਗਰਭ ਕਰੇ ਅਸਪਤੀ ਸਕਾਂਤਰ ਰਾਜ ਅਭਿਮਾਨ ਸੋ ਨਰਕ ਪਾਤੀ ਵਤ ਸਵਾਨ ਜੋ ਜਾਨਾ ਮੈਂ ਜੋ ਬਨਵੰਤ ਸੋ ਵਤ ਵਿਸ਼ਟਾ ਕਾ ਜਾਂਦਾ ਉਸ ਕਾ ਕਰਮਵੰਤ ਕਹਾਵੈ ਜਨਮ ਮਾਰਾ ਬਹ ਜੋਨ ਪਰਮਾਰ ਤਨ ਭੂਮਿਕਾ ਜੋ ਕਰ ਗੁਮਾਨ ਸਮੂਰਖਨ ਦਾ ਗਿਆਨ ਕਰ ਕਿਰਪਾ ਜਸ ਕਹਿ ਹਿਰਦਾ ਗਰੀਬ ਵਸਾਵਾ ਨਾਨਕੀ ਹਮੁਕਤਾ ਕਾ ਸੁਖ ਪਾਵੇ ਧਨਵੰਤਾ ਹੋਈ ਕਰ ਕਿਰਪਾਵੈ ਤ੍ਰਿਣ ਸਮਾਨ ਕਾਸ਼ ਸੰਗਨਾ ਜਾਵੇ ਬਹੁਲਸ ਕਰਮਾਨ ਕੂਪਰ ਕਰੇ ਆਸ ਪਰ ਪਿੱਤਰਤਾ ਕੋਈ ਬਿਨਾ ਸਕਦੇ ਆਵ ਜਾਣਾ ਬਲਵੰਦ ਖਿਨਵੈ ਹੋਈ ਜਾ ਬਸਵੰਦ ਕਸਾਨਾ ਬਾਦਾ ਅਹੰਕਾਰ ਤਨ ਕਰੇ ਖੋਰ ਗੁਰੂ ਪ੍ਰਸਾਦ ਜਾ ਕਾ ਮਿਟਾਵ ਮਾਨ ਸੋ ਜਾ ਨਾਨਕ ਤਰਕ ਪ੍ਰਵਾਨ ਕੂਟ ਕਰਮ ਕਰੇ ਹਵਤਾਰੀ ਸ੍ਰਮ ਪਾਵੈ ਸਗਲੇ ਬਿਰਥਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਖ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਦਮ ਨਿਹੰਤਰਾ ਵੈ ਹਰ ਤਰਗ ਹੈ ਕਹੁ ਕੈਸੇ ਗਵਿਆ ਉਸ ਕਾ ਜੋ ਪਲਾ ਕਹਾ ਵੈ ਤੇ ਸਭ ਲਾਈ ਨਿਗਟਨਾ ਵੈ ਸਰਬ ਕਿਰਿਆ ਜਾ ਕੇ ਮਨ ਹੋਏ ਕਹੁ ਨਾਨਕ ਤਾ ਕਿੰਦਰ ਮੈਂ ਸੋਇ ਜਬ ਲੱਗ ਜਾਣਾ ਮੁਝ ਦੇ ਕਾਸ਼ੇ ਤਾ ਵੈ ਉਸ ਕਾ ਸੁਖ ਨਾਹੀ ਪੋਏ ਜਾ ਵੀ ਹੈ ਜਾਣਾ ਮੈਂ ਕਿਸ਼ ਕਰਤਾ ਤਬ ਲਾਗ ਕਰ ਜੋ ਮੈਂ ਫਿਰਤਾ ਜਬ ਤਾਰ ਗੂ ਬੈਰੀ ਮੀਤ ਤਬ ਲਾਗ ਨਿਸ਼ ਨਾਹੀ ਕੀਤ ਜਾ ਬਲਾਗ ਗੂ ਮਗਨ ਸੰਗਤ ਮਾਏ ਤਾਬ ਲਾਗ ਤਨ ਰਾਗ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਤੂਟਾ ਗੁਰੂ ਪ੍ਰਸਾਦ ਨਾਨਕ ਹਰ ਛੂਟਾ ਸਹਸ ਖਟੇ ਲਾਖ ਕੋਟ ਤਾਵ ਤ੍ਰਿਪਤ ਨਾਵ ਮਾਇਆ ਪਾਸ਼ਾ ਪਾਵਨ ਭੋਗ ਵਿਖਿਆ ਕੀ ਕਰਾ ਨਾ ਸਰਬ ਤਾਵ ਖਾਬ ਕਮਰਾ ਬਿਨਾ ਸੰਤੋਖ ਨਹੀਂ ਭੂ ਰਾਜਾ ਸੁਪਨ ਮਨੋਰਥ ਬ੍ਰਸ ਸਭ ਕਾਜਾ ਨਾਵ ਰੰਗ ਸਭ ਸੁਖ ਹੋਏ ਬੜ ਭਾਗੀ ਕਥਾ ਪ੍ਰਾਪਤ ਹੋਏ ਕਰਨ ਕਰਾਵ ਨਾ ਪਿਆ ਸਦਾ ਸਦਾ ਨਾਨਕ ਜਾਵ ਕਰਨ ਕਰਾਵ ਕਰਨ ਹਾਰ ਇਸ ਕਾ ਹਾਥ ਕਾ ਵਿਚਾਰ ਜੈਸੇ ਦਰਖ ਕਰੇ ਤਾ ਸਭ ਹੋਇਆ ਪਿਆ ਆਪ ਆਪ ਰਾਵ ਸੋ ਜੋ ਕਿਸ ਕਿਨੋ ਸਭ ਨਾ ਰੰਗ ਸਭ ਦੇ ਦੂਰ ਸਭ ਹੋ ਕੇ ਸੰਗ ਬੂਜਾ ਦੇਖਾ ਕਰ ਵਿਵੇਕ ਆਪ ਹੈ ਇੱਕ ਆਪ ਹੈ ਨਿਕ ਮਰਨ ਬਿਨ ਸਾਹਿਬ ਨਾ ਜਾਏ ਨਾਨਕ ਸਾਹਿਬ ਰਹੇ ਆ ਸਮਾਇਆ ਆਪ ਉਪਦੇਸ਼ ਸਾਹਿਬ ਸਮਝਿਆ ਆਪ ਆਪੇ ਰਚਿਆ ਸਭ ਕਾ ਸਾਧ ਆਪ ਗੁਣਾ ਬਿਨ ਵਿਸਥਾਰ ਸਭ ਕਾਸ਼ ਉਸ ਕਹੁ ਕਰਨੇ ਆ ਰੁਸਤੇ ਬੇਨ ਕਹੋ ਕਿਛ ਹੋਏ ਤਾਂਥ ਨੰਤਰੀ ਕਸੇ ਆਪਣੀ ਚਲਤਾ ਆਪ ਕਰਨੇ ਆਰ ਕੌਤ ਕਰੇ ਰੰਗ ਆਪ ਆਰ ਮਨ ਮਹਿਆ ਮਨ ਆਪਣੇ ਵਾਹ ਨਾਨਕ ਕਿਉਂ ਕਹਿਣਾ ਜਾਏ ਸਾਧ ਸਾਧ ਸਾਧ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਹਿਣਾ ਵਖਿਆ ਨੇ ਸਾਜ ਸਾਜ ਸਾਜ ਸਭ ਗੀਨਾ ਕੋਟ ਮਾਧੇ ਕਹਿਣਾ ਬਿਰਲਾ ਜੀ ਨਾ ਭਲਾ ਭਲਾ ਭਲਾ ਤੇਰਾ ਰੂਪਾਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਨੇ ਸਰਵਨ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀ ਸਲੋਕ ਸੰਤ ਸਰਨ ਜੋ ਜਨ ਪਰਾ ਸੋ ਜਨ ਉਦਰਨ ਹਾਰ ਸੰਤ ਗਿਰਿੰਦਾ ਨਾਨਕਾ ਬਹੁਰ ਬਹੁਰੇ ਅਵਤਾਰ ਅਸ਼ਟਪਦੀ ਸੰਤ ਕਾ ਦੁਖ ਨਾਰ ਜਗੜ ਸੰਤ ਕਾ ਦੁਖ ਜਾਉਂਦੇ ਨਹੀਂ ਛੋਟਾ ਸੰਤ ਕਾ ਦੁਖ ਨ ਸੁਖ ਸਭ ਜੈ ਸੰਤ ਕਾ ਦੁਖ ਨ ਨਰਕ ਮੈਂ ਪਾਇ ਸੰਤ ਕਾ ਦੁਖ ਨ ਮਾਤ ਹੋਈ ਸੰਤ ਕਾ ਦੁਖ ਨ ਸਵਾਦਹੀਨ ਸੰਤ ਕੇ ਹੱਥੇ ਕੌ ਰੱਖਿਆ ਨਾ ਕੋਏ ਸੰਤ ਕੇ ਦੁਖ ਦਾਨ ਪ੍ਰਗਟ ਹੋਏ ਸੰਤ ਕਿਰਪਾ ਕਿਰਪਾ ਜੀ ਕਰੇ ਨਾਨਕ ਸੰਤ ਹਮੇ ਨੰਦ ਕਪੂਰ ਤਾਰਾ ਸੰਤ ਕੇ ਦੁਖਨ ਤੇ ਪਾਵੈ ਸੰਤ ਕੇ ਦੁਖਨ ਤੇ ਮੋਹ ਪਾਵੈ ਸੰਤਨ ਕਾ ਦੁਖਨ ਕਾਗ ਜੋ ਲਾਵੈ ਸੰਤਨ ਕਾ ਦੁਖਨ ਸਰਪ ਜੋਨ ਪਾਏ ਸੰਤ ਕਾ ਦੁਖਨ ਤ੍ਰਿਗਤ ਜੋਨ ਕਰਮਾਏ ਸੰਤਨ ਕਾ ਦੁਖਨ ਤ੍ਰਿਸ ਨਾਮਾ ਜਾ ਸੰਤ ਕਾ ਦੁਖ ਦਾ ਕੁਸ਼ਲ ਹੈ ਸੰਤ ਕਾ ਦੁਖਾਂ ਤੇਜ ਸਭ ਜਾਈ ਸੰਤ ਕਾ ਦੁਖ ਨੀਚ ਨੀਚ ਆਏ ਸੰਤ ਦੁਖੀ ਕਾ ਥਾਮ ਕੋ ਨਾਹ ਨਾਨਕ ਸੰਤ ਭਾਵਤਾ ਉਹ ਪੀਰਾ ਪਾਏ ਸੰਤ ਕਨੰਦ ਕੁਮਾਤ ਤਾਏ ਸੰਤ ਕਨੰਦ ਕਿੰਟੇ ਕੰਨਾ ਪਾਏ ਸੰਤ ਕਨੰਦ ਕੋ ਮਹਾਂ ਹਥਿਆਰਾ ਸੰਤ ਕਨੰਦ ਕ ਪਰਮੇਸ਼ਰ ਮਾਰਾ ਸੰਤ ਕਨੰਦ ਕਰਾਏ ਤੁਸੀਂ ਸੰਤ ਕਨੰਦ ਕ ਦੁਖੀ ਅਰਦੀਨ ਸੰਤ ਕਨੰਦ ਕਾ ਸਰਵ ਰੋਗ
ਸੰਤ ਕਿਨਾਂ ਦਾ ਕਉ ਸਦਾ ਬਿਜੋਗ, ਸੰਤ ਕਿਨਾਂ ਦਾ ਦੁਖ ਮਹਿ ਦੁਖ, ਨਾਨਕ ਸੰਤ ਪਾਵੈ ਤਉ ਸਕਾ ਪੀ ਹੋਇ ਮੂਖ, ਸੰਤ ਕਾ ਦੁਖ ਕਾ ਦਾਤ ਵੇਤ, ਸੰਤ ਕਾ ਦੁਖ ਕੈ ਸਹਿ ਕਾ ਨਹਿ ਮੇਤ, ਸੰਤ ਕਾ ਦੁਖ ਕਾ ਉਡਾਨ ਲਾਗੈ, ਸੰਤ ਕਾ ਦੁਖ ਕਾ ਸਭ ਤਿਆਗੈ, ਸੰਤ ਕਾ ਦੁਖ ਮਹਾ ਅਹੰਕਾਰੀ, ਸੰਤ ਕਾ ਦੁਖ ਸਦਾ ਵਿਕਾਰੀ, ਸੰਤ ਕਾ ਦੁਖ ਜਨਮੈ ਮਰੈ, ਸੰਤ ਕਾ ਦੁਖ ਸਭ ਦੇ ਟਰੈ, ਸੰਤ ਕਾ ਦੁਖ ਕਉ ਨਾਹਿ ਠਾਉ, ਨਾਨਕ ਸੰਤ ਭਗਤ ਨਹਿ ਮਿਲੈ, ਸੰਤ ਕਾ ਦੁਖ ਅਤਿ ਬੀਤ ਟੂਟੈ, ਸੰਤ ਕਾ ਦੁਖ ਕੇ ਕਾਜ ਨ ਪੂਹ ਹੁਚੈ, ਸੰਤ ਕੇ ਦੁਖੀ ਕਾ ਉਦਯਾਨ ਭਰਮਾਈਆ, ਸੰਤ ਕਾ ਦੁਖੀ ਉਜੜ ਪਾਈਆ, ਸੰਤ ਕਾ ਦੁਖੀ ਅੰਤਰ ਦੇ ਥੋਥ ਹੈ, ਜੋ ਸਾਸ ਪਰਮਰਤ ਗਿਰੋਥ ਹੈ, ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ, ਆਪ ਨੂੰ ਵੀ ਜਾ ਪੇ ਖਾਹੀ, ਸੰਤ ਕੇ ਦੁਖੀ ਕਾ ਵਰਨਾ ਰੱਖਣ ਲਾ, ਨਾਮ ਸੰਤ ਬਾਦ ਰਹੇ ਹੋ ਵਾਹ, ਸੰਤ ਕਾ ਦੁਖੀ ਕਿਉਂ ਵਿਰਲ ਲਾਏ, ਸੰਤ ਕਾ ਦੁਖੀ ਕਿਉਂ ਵਿਰਲ ਲਾਏ, ਜਿਉਂ ਜਲ ਵੀ ਹੂਣ ਮਛਲੀ ਤੜ ਫੁੜਾਏ, ਸੰਤ ਕਾ ਦੁਖੀ ਭੁੱਖਾ ਨਹਿ ਰਾਜ, ਜੋ ਪਾਪ ਕੀਤ ਨਹਿ ਢਾਬਾ, ਸੰਤ ਕਾ ਦੁਖੀ ਟਹਿ ਕੇ ਲਾਏ, ਜਿਉਂ ਕੁਵਾੜ ਤਿਰਖੀ ਮਹਿ ਦੁਹੇਲਾ, ਸੰਤ ਕਾ ਦੁਖੀ ਤਰੋਂ ਤੇ ਰਹਿ ਦੋ, ਸੰਤ ਕਾ ਦੁਖੀ ਤਦ ਮਹਿ ਕਹਿਤ, ਕਿਰਤਨ ਕਾ ਦੁਖੀ ਪਾਇਆ, ਨਾਨਕ ਜੋ ਦੁਖ ਪਾਵ ਸੋ ਥਿਆ, ਸੰਤ ਕਾ ਦੁਖੀ ਵਿਗੜ ਲੋ ਬੋਏ ਜਾਏ, ਸੰਤ ਕਾ ਦੁਖੀ ਕਾ ਦਰਗਾ ਮਿਲਾ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਆ, ਸੰਤ ਕਾ ਦੁਖੀ ਨਾ ਮਾਰਿਆ ਨਾ ਜੀਵਾਈਆ, ਸੰਤ ਕਾ ਦੁਖੀ ਪੂਜਾ ਅਨਾਯਾਸਾ, ਸੰਤ ਕਾ ਦੁਖੀ ਉੱਠ ਚੱਲਿਆ ਨਿਰਾਸਾ, ਸੰਤ ਕਾ ਦੁਖ ਰਹਿਤਾ ਕੋਈ ਜਹ ਪਾਵੈ ਤਾਸਾ, ਕੋਈ ਹੋਏ ਪਾਇਆ ਕਰਤਨਾ ਬੇਟਾ, ਕੋਈ ਨਾਨਕ ਜਾਣ ਸੱਚਾ ਸੋਈ ਸਭ ਕਟ ਦੁਖਿਓ ਕਰਮੇ ਹਾਰ, ਸਦਾ ਸਦਾ ਤਿਸ ਕਾ ਨਮਸਕਾਰ ਪ੍ਰਭ ਕੀ ਉਸਤਤ, ਕਰਹੁ ਦਿਨ ਰਾਤ ਤਿਸ ਹਿਤਿਆਵ, ਸਾਸ ਕਰਾ ਸਭ ਕਾਹਿ ਵਰਤ, ਤਿਸ ਕਾ ਕੀਆ ਜੈਸਾ ਕਰੇ ਤਹ ਖੁਸੀਆ, ਆਪਣਾ ਕੀਰਤ ਆਪ ਕਰਨੇ ਹਰ, ਦੂਸਰ ਕੌਣ ਕਹੇ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸ ਆਪ ਨਾਮ ਦੀ ਵਡਭਾਗੀ, ਨਾਨਕ ਜਨ ਸੀ ਇਸ ਲੋਕ ਤੈ ਜਹੁ ਸਿਆਨ ਸੁਰ ਜਨਮ ਸਿਮਰਹੁ, ਹਰ ਹਰ ਰਾਈ ਕਾ ਸਹਾਰ ਮਨ ਰਖਸ, ਨਾਨਕ ਦੂਖ ਪਰਮ ਪਾਉ ਜੈ ਪਦੀ, ਮਾਨੁਖ ਕੀ ਟੀਕ ਬ੍ਰਿਥ ਸਭ ਜਾਤੀ, ਮਨ ਕਾਵਿ ਕਾ ਭਗਵਾਨ ਸਦੀਆ ਰਹਿ ਅਗਾਈ, ਬਹੁਨ ਤ੍ਰਿਸ਼ਨ ਲਾਗਿਆ ਮਾਰ ਰਖਾਈ, ਕੁਆ ਮਾਨੁਖ ਕਾ ਕਿਸ਼ਨ ਹਾਥ, ਤੁਸ ਕਾ ਕੰਪੂਜ ਸੁਖੇ, ਤੁਸ ਕਾ ਨਾਮ ਰਾਖੰਡ ਪੁਰੋਹਿ, ਸਿਮਰ ਸਿਮਰ ਸਿਮਰ ਪ੍ਰਭ ਸੂਇ, ਨਾਨਕ ਬਿਘਨ ਲਾਗ ਕੋਇ, ਉਸਤ ਮਾਰ ਮਹਿਕਾਰ ਨਿਰੰਕਾਰ, ਕਰ ਮਨ ਮੀਰੇ ਸਤਿ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਖ ਜੀਉ, ਨੈਣ ਭੀਖ ਠਾਕੁਰ ਕਰੰਗ ਸਾਧ ਸੰਗ ਬਿੰਦ, ਸਾ ਸਭ ਸੰਗ ਚਰਨ ਚਲ ਮਾਰ, ਗੋਬਿੰਦ ਮਿੱਠੇ ਭਾਵ ਜਪੀ ਹਰ ਬਿੰਦ, ਕਰ ਹਰ ਕਰਮ ਕਰ ਹਰ ਕਰਮ ਸ਼ਰਮ ਹਰ ਕਥਾ, ਹਰ ਦਰਗਾ ਨਾਨਕ ਗੁਜਲ ਮੱਥਾ, ਬਿੜ ਪਾਗੀ ਤੀ ਜਨ ਜਗ ਮਾਹੀ, ਸਦਾ ਸਦਾ ਹਰ ਗੁਣ ਗਾਹੀ, ਰਾਮ ਨਾਮ ਜੁਕਰ ਵਿਚਾਰ ਸੀ ਤਨਵੰਦ ਕਨੇ, ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਨ ਹੁਤੀ ਸੁਖੀ, ਏ ਕੋਈ ਏਕ ਏਕ ਪਛਾਣੇ, ਤੋਤ ਕੀ ਉਹ ਸੋਝੀ ਜਲ ਨਾਮ ਸੰਗ ਜਿਸ ਮਨ ਮਾਨੇ ਆ, ਨਾਨਕ ਤਿਨਹ ਨਿਰੰਜਨ ਜਾਣਿਆ, ਗੁਰੂ ਪ੍ਰਸਾਦ ਆਪਣਾ ਸੁਜੈ, ਤੁਖ ਜਨ ਤ੍ਰਿਸ਼ਨਾ ਬੋਜੈ, ਸਾਧ ਸੰਗ ਹਰ ਹਰ ਜਹ ਕਹਿਤ, ਸਰਵ ਰੂਪ ਤਿਹੁ ਹਰ ਜਨ ਰਹਿਤ, ਅਨੰਦਨ ਕੀਰਤਨ ਕੇਵਲ ਵਖਿਆਨ, ਗ੍ਰਹਿਸਥਾਂ ਸੁਜਨ ਦਰਬਾਨ, ਏਕ ਉਪਰ ਜਿਹ ਜਨ ਗਿਆ ਸਾ, ਦੁਖ ਕਟ ਗਿਆ ਮੁਕੀ ਫਾਸ, ਸਾ ਪਾਰਵਨ ਕੁਜ ਮਨ ਪੂਹ, ਨਾਨਕ ਤੇ ਸਹਿ ਨਾ ਲਾਗਾ ਦੁਖ, ਜਿਸ ਕਉ ਹਰ ਕਾ ਮਨ ਚਿ ਤਿਆ, ਸੋ ਸੰਤ ਸੋ ਹਿਰ ਨ ਖੰਡ ਲਾਵ, ਜਿਸ ਪ੍ਰਭ ਆਪਣਾ ਕਿਰਪਾ ਕਰ, ਸੋ ਸੇਵਕ ਆਉ ਗਿਆ ਤੇ ਡਰ ਜਾ, ਸੋ ਸਾਧ ਹਦਰ ਹਟਾਇਆ ਆਪਣੇ ਕਾਰਜ ਮੈਂ ਆਉ ਸਮਾਇਆ, ਸੋਧਤ ਸੋਧਤ ਸੋਧਤ ਸੀ ਜਿਆ, ਗੁਰਪ੍ਰਸਾਦ ਤਾ ਥਾ ਬੂਜਿਆ, ਜਬ ਦੇਖਾਓ ਤਬ ਸਭ ਗੁਰੂ ਨਾਨਕ, ਸੋ ਸੂਖਮ ਸੋਇਆ ਸਥੂਲ, ਨਾ ਕਿਸ ਜਨਮ ਨਾ ਕਿਸ ਮਰਿਆ, ਆਪਣ ਚਲਦਾ।

ਤਿੰਨ ਸੰਤ ਕੀ ਪਾਤਸ਼ਾਹ ਧੂਰ ਧਨ ਕਰ ਚਾ ਪੂਰ ਮਨ ਮੂਰਖ ਕਾਹੇ ਬਿਰ ਲਾਈਆ ਪਰ ਲਿਖ ਕਰ ਲਿਖਿਆ ਪਾਈ ਦੁਖ ਸੁਖ ਪ੍ਰਾਪਤਿ ਹਾਰ ਔਰ ਤਿਆਗ ਤੂ ਸਹਿ ਚਤਾਰ ਜੋ ਕਾਸ਼ ਕਰੇ ਸੋਇ ਸੁਖਮਾਨ ਪੂਲਾ ਕਾਹੇ ਫਿਰ ਅਜਾਨ ਕਨ ਵਸਤ ਆਈ ਤੇਰਾ ਸੰਗ ਲਵਟ ਰਹੇ ਰਾਸ ਤੋ ਤੰਗ ਰਾਉ ਨਾ ਜਪ ਫਿਰ ਦੇ ਮਹਿ ਨਾਨਕ ਪਾਤ ਸਿੱਧ ਕਰ ਜਾਹੇ ਜਿਸ ਵਖਰ ਕੋ ਲੈ ਅੰਤੁ ਆਇ ਰਾਉ ਨਾ ਸੰਤਰ ਕਰ ਪਾਇਆ ਤਾ ਜਬ ਮਾਨ ਦੇਹ ਮਨ ਮੋਲ ਰਾਉ ਨਮ ਹਿਰਦੇ ਮਹਿ ਤੋ ਲਾਗ ਜੋ ਸੰਦਾ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਤਨ ਤਨ ਕਹਿ ਸਭ ਕੋਈ ਮੁਖ ਗੁਜਰ ਹਰ ਦਰਗਹਿ ਸੋਇ ਇਹੋ ਵਾ ਪਾਰ ਵਿਰਲਾ ਵਾ ਪਾਰ ਅਨੰਤ ਕਾ ਸਤਿ ਬਲ ਹਰਿ ਜਨ ਸਾਧ ਜੋ ਧੋਏ ਧੋਏ ਪੀ ਵਰ ਸਾਧ ਕੋ ਆਪਣਾ ਜੀਵ ਸਾਧ ਕੋਲ ਕਰੋ ਸਨਾਨ ਸਾਧੁ ਕੋਲ ਜਾਈਆ ਕੁਰਬਾਨ ਸਾਧ ਸੇਵਾ ਵੜ ਭਾਗੀ ਭਾਈ ਦਾ ਸਾਧ ਸੰਹਰ ਕੀਰਤਨ ਗਾਈ ਅਨਕ ਵਿਕਨ ਤੇ ਸਾਧੁ ਰਾਖਿਆ ਹਰ ਗੁਣ ਗਾਇ ਅੰਮ੍ਰਿਤ ਰਹਿ ਚਾਖੇ ਉੱਠ ਗਹਿ ਸੰਤ ਹੈ ਤਰਾਇਆ ਸਰਵ ਸੁਖ ਨਾਨਕ ਤੇਹ ਪਾਇਆ ਅੰਮ੍ਰਿਤ ਕਉ ਜੀ ਬਲ ਨਾਰ ਭੂਖੇ ਕਉ ਦੇਵ ਦਾ ਆਧਾਰ ਸਰਵਨ ਧਾਨ ਜਗ ਦ੍ਰਿਸ਼ਟ ਪਾਹੇ ਪੁਰਬ ਲਿਖ ਕਲਹਿਣਾ ਪਾਹੀ ਸਭ ਕੇਸ਼ ਤਿਸ ਕਫ ਕਰਨੇ ਯੋਗ ਤਿਸ ਬਿਨ ਦੂਸਰਵਾ ਨਾ ਹੋਗ ਜਾਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੂਜ ਨਿਰਮਲ ਇਹ ਕਰਣੀ ਕਾਰ ਕਿਰਪਾ ਇਸ ਨਾਮ ਦੀ ਆਨੰਦ ਸੋ ਜਾ ਨਿਰਮਲ ਥੀ ਜਾ ਕੇ ਮਨ ਗੁਰ ਕੀ ਪ੍ਰਤੀਤ ਦੇਹ ਜਨਾ ਹਰ ਭਵ ਜੀਤ ਭਗਤ ਭਗਤ ਸੁਣੀਆ ਤਿਹ ਲੋਏ ਜਾ ਕਰਦੇ ਹੋਏ ਸੱਚ ਕਰਣੀ ਸੱਚ ਤਾ ਕੀ ਰਹਿਤ ਸੱਚ ਅਰਧ ਹਤਮ ਰਹਿਤ ਸੱਚ ਦ੍ਰਿਸ਼ਟ ਸੱਚ ਆਕਾਰ ਸੱਚ ਵਰਤ ਸੱਚ ਪਾਰ ਸਾਰ ਪਾਰ ਬ੍ਰਹਮਜਨ ਸੱਚ ਕਰ ਚੇਤਨਾ ਅਨੁਕੂਜਨ ਸੱਚ ਮਾਤਾ ਸਰੋਕ ਰੂਪ ਨਰੇਖ ਨਿਰੰਕੇਸ਼ ਤ੍ਰਿਹੁਗੁਣ ਤੇ ਪ੍ਰਭਿੰਨ ਤਿਸੇ ਬੁਝਾਈ ਦਾਨ ਕਜ ਹੋਇਆ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮਹਰਾ ਕੁਮਾਨ ਔਖੀ ਤੂੰ ਪ੍ਰੀਤ ਤਿਆਗ ਦਿਖ ਦੇ ਪਾਰੀ ਤਿਸ ਤੇ ਪਰ ਨਾਹੀਂ ਕਿਸ ਕੋਏ ਸਰਵ ਨਿਰੰਤਰੀ ਕੋ ਸੋ ਆਪ ਬਿਨਾ ਪਿਦਾ ਨੰਗ ਹਰ ਗੰਭੀਰ ਗਿ ਹੀਰ ਸੋ ਜਾਨਾ ਪਾਰ ਬਣਾ ਪਰਮੇਸ਼ਰ ਕੋ ਬਿੰਦ ਕਿਰਪਨ ਧੰਦ ਆਰ ਬਖਸਾਂ ਸਾਹ ਤਿਰਗ ਚੰਨੀ ਪਾਵ ਨਾਨਕ ਮਨ ਇਹੋ ਅਨਰਾਵ ਮਨਸਾ ਪੂਰਨ ਸਰਨਾ ਯੋਗ।

ਜੋਗ ਮਹਿ ਜੋ ਕਿਤਾਬ ਮਹਿ ਤਪੀ ਸਰਗ੍ਰਹਿ ਮਹਿ ਭੋਗੀ ਦਿਆਇ ਦਿਆਇ ਭਗਤਾ ਸੁਖ ਪੈ ਨਾਨਕ ਦੇਹ ਪੁਰ ਕਾਂਦਨਾ ਪੈ ਜਾ ਕੀ ਲੀਲਾ ਕੀ ਮੇ ਤਨਾ ਹੈ ਸਗਲੇ ਵਾਰੇ ਅਵਗਾਹੀ ਜਾ ਕੀ ਲੀਲਾ ਕੀ ਮੇ ਤਨਾ ਹੈ ਸਗਲੇ ਵਾਰੇ ਅਵਗਾਹੀ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰੋਹੀ ਆਪਣਾ ਸੂਤ ਸਮਾਇਤ ਗਿਆਨ ਧਿਆਨ ਜਿੰਦੇ ਜਾਂਦਾ ਨਾਮ ਧਿਆਵੈ ਹਸੀ ਦੇਹ ਗੁਣ ਮਹਿ ਜਗ ਪਰਮਾਈ ਜਨਮ ਮਰ ਫਿਰਾਵੈ ਜੈ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਵ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੀਖ ਕਰਹਿ ਰੰਗ ਨਾਨਾ ਵੇਦ ਕਿਨ ਵਿਸਥਾਰ ਪ੍ਰਭ ਅਮਨਾ ਸੀ ਕੰਕਾਰ ਨਾਨਾ ਚਲਤ ਕਰੀ ਕਿਨ ਮਾਹਿ ਕੂਰ ਰਹਿ ਪੂਨ ਸਭ ਠਾਈ ਨਾਨਾ ਵੇਦ ਕਰ ਬਨ ਤੁ ਬਨਾਈ ਆਪਣੀ ਕੀਮਤ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਾਪ ਜਾਪ ਜੀਵੈ ਨਾਨਕ ਹਰਿ ਨਾਉ ਨਾਮ ਕੁਤਾਰੇ ਸਕਲ ਜਨ ਨਾਮ ਕੁਤਾਰੇ ਖੰਡ ਬ੍ਰਹਮੰਡ ਨਾਮ ਕੁਤਾਰੀ ਸਿਮਰਤ ਵੇਦ ਪ੍ਰਾ ਨਾਮ ਕਿਤਾਰੀ ਸੁਨਨ ਗਿਆਨ ਧਿਆਨ ਨਾਮ ਕਿਤਾਰੀ ਆਕਾਸ ਪਾਤਾਲ ਨਾਮ ਕਿਤਾਰੀ ਸਕਲ ਆਕਾਰ ਨਾਮ ਕਿਤਾਰੀ ਪੁਰੀਆ ਸਭ ਪਵਨ ਨਾਮ ਕਾ ਸੰਕੁਦਰੇ ਸੰਸਰਮਨ ਕਰ ਕਿਰਪਾ ਜਿਸ ਆਪਣਾ ਨਾਮ ਲਾਇ ਨਾਨਕ ਚੌਥੀ ਪਾਦ ਮਹਿ ਸੋ ਜਨ ਗਤ ਪਾਏ ਤੂੰ ਸਤ ਜਗ ਸਤ ਅਸਥਾਨ ਪੁਰ ਸਾਧ ਕਿਉਰ ਪ੍ਰਧਾਨ ਕਰ ਤੂੰ ਸਤ ਸਤ ਜਗ ਬਣ ਸਤ ਪੁਰਖ ਸਭ ਮਹਿਸ ਬਣ ਸਤ ਕਰਮ ਜਗ ਰਚਨਾ ਸਤ ਮੂ ਸਤ ਸਤ ਉਤਪਾਤ ਸਤਿ ਕਰਨੀ ਨਿਰਮਲ ਨਿਰਮਲ ਜਿਸ ਬੁਝਾਏ ਦਿਸ਼ਾ

ਪਿਆ ਸਭ ਸਾਥ ਆਪੇ ਜਾਣੈ ਆਪਣੇ ਵੀਤ ਗਾਥ ਜਿਸ ਕੀ ਸਰੇਟ ਸੋ ਕਰਨ ਆਰ ਉਹਨਾਂ ਕੁਝ ਕਰ ਵਿਚਾਰ ਕਰਦੇ ਕਿ ਮੇਰੇ ਤਾਂ ਨਾ ਜਾਣੇ ਕਿ ਅਨਾਨ ਜੋ ਦੇਹ ਪਾਸ ਸੋ ਵਰਤੀ ਆ ਬਿਸ ਮਨ ਬਿਸਮ ਪੈ ਬਸਮਾ ਜਨ ਪੂਜਿਆ ਦਹਾਇ ਸਵਾਦ ਪ੍ਰਭ ਕਾ ਰੰਗ ਰਾਜ ਜਾਣ ਰਹੀ ਗੁਰ ਕਾ ਭਜਨ ਪਦਾਰਥ ਲਹੀ ਉਹ ਦਾਤੀ ਤੂੰ ਕੱਟ ਨਾਲ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵ ਸੋ ਵੱਡ ਪਾਗੀ ਜਨ ਕਾ ਸੰਗ ਏਕ ਦੇਵ ਲਾਗ ਗੁਣ ਗੋਵਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਹਰ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੀਰ ਸੱਚ ਨਾਨਕ ਗੋਸੀ ਪੀਰ ਸੱਚ ਅਸ਼ਟਪਦੀ ਚਰਨ ਸਾਧ ਸਤ ਪ੍ਰਸਨਾਰ ਪੂਜਾ ਸਾਧ ਸਤ ਸ੍ਰੀ ਅਵਤਾਰ ਦਰਸ਼ਨ ਸਾਧ ਸਤ ਬਿਖਨਾਰ ਨਾਮ ਸਤ ਸਤਿਆਵਨ ਹਰ ਆਪ ਸਾਧ ਸਤ ਸਵਤਾਰੀ ਆਪਿ ਗੁਣ ਆਪਿ ਗੁਣਕਾਰੀ ਸਭ ਸਾਧ ਸਤ ਪ੍ਰਭਕਤਾ ਸੁਰਤ ਸਾਧ ਸਤ ਜਸ ਸੁਨਤ ਭਜਨ ਆਰ ਕੋ ਸਤ ਹੋਏ ਨਾਨਕ ਸਤ ਸਤ ਪ੍ਰਭ ਸੂਰ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਮ ਤਨ ਗੁਰੂ ਪਛਾਣਿਆ ਜਾ ਕਰਦੈ ਵਿਸ਼ਵਾਸ ਪ੍ਰਭੈ ਤਤ ਗਿਆਨ ਦਹਿਮਾਨ ਪ੍ਰਗਟੈ ਪੈ ਤੀ ਨਿਰਭਉ ਹੋਇ ਵਸਾ ਪੈ ਤੀ ਨਿਰਭਉ ਹੋਇ ਵਸਾ ਸਤ ਸਰੂਪ ਹਿਰਦੈ ਜਨਮ ਮਾਨਿਆ ਕਰਨ ਕਰਮ ਤਨ ਗੁਰੂ ਪਛਾਣਿਆ ਜਾ ਕਰਦੈ ਵਿਸ਼ਵਾਸ ਪ੍ਰਭੈ ਤਤ ਗਿਆਨ ਦਹਿਮਾਨ ਪ੍ਰਗਟਾਇਆ ਪੈ ਤੀ ਨਿਰਭਉ ਹੋਇ ਵਸਾਨਾ ਜਿਹ ਤੇ ਬੁਝੈ ਤਹਿ ਸਮਨ ਵਸਤ ਮਾਹਿਲੇ ਵਸਤ ਗਡਾਈ ਤਾ ਕੋ ਪਿਆਨ ਨ ਕਹਿਣਾ ਜਾਇ ਬੁਝੈ ਬੁਝ ਨਾਰ ਬਵੀਕ ਨਾਰਾਇਣ ਬੁਝ ਨਾਨਕ ਏਕ ठाकुर का सेवक सदा ठाकुर का सेवक आज्ञाकारी ठाकुर का सेवक सदा पुजारी ठाकुर के सेवक का मान प्रतीत ठाकुर के सेवक निर्मल दीत ठाकुर का सेवक जान संग प्रभु का सेवक नाम का रंग सेवक अपरा पालन सेवक राखन रंगकार सो सेवक जह दया प्रभु तार नानक सो सेवक सा सा समारे अपने जन का परदाटा अपने सेवक के सर पर आख अपने दास पदी वडाई अपने सेवक का नाम जपाई अपने सेवक के आपात राख ਤਾਂ ਕਿ ਗਾਤ ਮਿਤ ਕੋਈ ਨਾ ਲਾਖੈ ਪ੍ਰਭ ਸੇਵਕ ਨਾ ਪਾਚੈ ਪ੍ਰਭ ਸੇਵਕ ਉੱਚਤੇ ਉੱਚ ਜੋ ਪ੍ਰਭ ਆਪਣੇ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨੀ ਕੀਰੀ ਮਹਕਲ ਰਾਖੈ ਪਸਮ ਕਰਾ ਲਸਕਰ ਕੋ ਰਾਖ ਜਿਸਕਾ ਸਾਸ ਨ ਕੱਢਦੇ ਅਵਤਾ ਕੋ ਰਾਖ ਦੀ ਕਰ ਹਾਥ ਮਾਨਸ ਜਤਨ ਕਰਤ ਬਖਪਾਤ ਦਿਸਕੇ ਕਰਤਵ ਬਿਰਥ ਜਾਤ ਮਾਰਾ ਨ ਰਾਖੈ ਵਰਨਾ ਕੋਈ ਸਰਬ ਜੀਆਂ ਕਾ ਰਾਖਾ ਸੋਇ ਕਹਿ ਸੋਚ ਕਰ ਹਰੀ ਪ੍ਰਾਣ ਜਪਨਾ ਨੂੰ ਪ੍ਰਭ ਰਾਖ ਵਡਾਣੀ ਵਾਰੰਬਾਰ ਵਾਰ ਪ੍ਰਭ ਜਪਿਆ ਪੀ ਅੰਮ੍ਰਿਤ ਹਮਾਨਤਾਂਤਰ ਪਿਆ ਨਾਮ ਰਤਨ ਗੁਰਮੁਖ ਪਾਇਆ ਤਿਸ ਕੀ ਸ਼ਵਰ ਨਾਹਿ ਦ੍ਰਿਹਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਸੰਗ ਨਾਮ ਰਾਹ ਜੋ ਜਨ ਦ੍ਰਿਵ ਤਨ ਮਾਨ ਤਨ ਨਾਮ ਨਾਮ ਸਮਾਨੇ ਉਠਤ ਬੈਠ ਸੋਧ ਨਾਮ ਕਹੋ ਨਾਨਕ ਜਨ ਕਾ ਸਤ ਕਾਮ ਬੋਲਾ ਜਾਹ ਜਿਹ ਪਦਨ ਰਾਤ ਪ੍ਰਭ ਆਪਣਾ ਜਾਨ ਕੀ ਨਿਦਾ ਤੂੰ ਕਰ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਆ ਹੋਵਤ ਸੋ ਜਾਣਾ ਪ੍ਰਭ ਆਪਣੇ ਕਾ ਪਛਾਣ ਹੈ ਜਿਸ ਕੀ ਮਹਿਮਾ ਕਰਨ ਵਿਖਾਣ ਨਾਮ ਦਿਸ ਕਾ ਗੁਣ ਕਹੀ ਕਨਾ ਜਾਨ ਆਠ ਪਹਿਰ ਪ੍ਰਭ ਵਸੈ ਹਜੂਰੇ ਕਹੋ ਨਾਨਕ ਸਿਉ ਜਨ ਪੂਰੇ ਮਨ ਮੇਰੇ ਦਿਨ ਕੀ ਓੜ ਲਈ ਹਿਮਾਨ ਤਨ ਆਪਣਾ ਦਿਨ ਜਾਂਦੇ ਹੀ ਜੇ ਨ ਜਾਣੇ ਆਪਣਾ ਪ੍ਰਭੁ ਪੁਛਾਤਾ ਸੋ ਜਾਂ ਸਰ ਥੋਕਾ ਦਾਤਾ ਤੁਸੀਂ ਸਰਨ ਸਰ ਸੁਖ ਪਾਵੈ ਤੁਸਕਾ ਦਰਸ ਸਪਾ ਮੇਟਾਵੈ ਹਰ ਸਿਆਮ ਸਗਲੀ ਛਾੜ ਦੇ ਜਨ ਕਿ ਤੂੰ ਸੇਵਾ ਲਾ ਗਾਵ ਜਾਨ ਉਬੀ ਤੇਰਾ ਨਾਨਕ ਦੇ ਜਨ ਕੇ ਪੂਜਾ ਹੋ ਸਾਧ ਪੈਰਾ ਸਲੋਕ ਸਾਧ ਪੁਰਖ ਜਨ ਜਾਣਿਆ ਸਾਧੁ ਤੁਸਕਾ ਨਾਮ ਤੁਸਕਾ ਸੰਗ ਸਿਖੋ ਤਰਾ ਨਾਨਕ ਰੁਗਨ ਗਾਵ ਅਸ਼ਟਪਦੀ ਸਾਧੁ ਗੁਰ ਸੇਖ ਕਰ ਅਪਰਾਧ ਪਾਲ ਸੇਵਕ ਗੁਰ ਸਦਾ ਦਇਆਲ ਸੇਖੀ ਗੁਰ ਦੁਰਮਤ ਮਲ ਹੈਰਾ ਗੁਰ ਵਜਨ ਹਰ ਨਾਮ ਉਚਰੈ ਸਾਧ ਗੁਰ ਸੇਖ ਬੰਧਨ ਕਾਟੈ ਗੁਰ ਕਾ ਸਿੱਖ ਪੁਕਾਰ ਤੇ ਆਟਾ ਸਭ ਸੇਖ ਨਾਮ ਤਾਨ ਦੇ ਗੁਰ ਕਾ ਸਿੱਖ ਉਡਪਾਗੀ ਹੀ ਸਾਧ ਗੁਰ ਸੇਖਾ ਹਰਤ ਪਲਤ ਸਵਾਰ ਨਾਨਕ ਸਾਧ ਗੁਰ ਸੇਖ ਕਹੋ ਜੀ ਅਨਾਲ ਸੁਮਾਰ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਆ ਗਿਆ ਗੁਰ ਕੀ ਆਗਿਆ ਮਨ ਮਨ ਸਹਿਆ ਉਸ ਕਾ ਪ੍ਰਕਾਸ਼ ਨਾ ਜਨਾਵੈ ਹਰ ਹਨ ਅਵਰਤ ਹਰ ਤਿਆ ਮਨ ਬੀਚੈ ਸਾਧ ਗੁਰ ਕਾ ਪਾਸ ਤੇ ਸੇਵਕ ਕਾਰਜ ਰਾਹ ਸੇਵਾ ਕਰ ਤੁ ਨਿਹ ਕਾਮੇ ਤੁਸ ਕਹੋ ਤੋ ਪ੍ਰਾਪਤ ਸੁਆਮੀ ਆਪਣੀ ਕਿਰਪਾ ਚ ਸਾਵ ਕਰੀ ਨਾਨਕ ਸੋ ਸੇਵਕ ਗੁਰ ਕੀ ਮਾਤਰੇ ਬੀਸ ਬਿਸਵੈ ਗੁਰ ਕਾ ਮਨਮਾਨ ਬੀਸ ਬਿਸਵੈ ਗੁਰ ਕਾ ਮਨਮਾਨ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਕ ਬਾਰ ਗੁਰ ਕਾ ਬਲ ਜਾਉ ਸਰਨ ਦੇ ਧਾਨ ਜੀ ਅਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਏਕ ਹੈ ਆਪ ਨੇ ਕਹਿ ਪਰਮ ਸਹਿ ਸਿਆਨ ਪਲਿਆ ਨਾ ਜਾਈ ਅਨੰਦ ਕਹਿ ਸਗੁਰ ਬੁੜ ਪਾਗੀ ਪਾਈਆ ਸਫਲ ਦਰਸਨ ਪੀਖਤ ਪੁਨੀਤ ਪਰ ਸਤ ਚਰਨ ਗਾਤ ਨਿਰਮਲ ਦੀਤ ਬੀੜ ਸੰਗ ਰਾਮ ਗੁਣ ਰਵਿ ਪਾਰ ਬ੍ਰਹਮ ਕੀ ਦਰ ਗਹ ਕਵੇ ਸੰਕਰ ਬਚਨ ਕਰਨ ਆਗ ਨੇਮ ਸੰਤੋਖ ਹਮ ਪਤੀਆਂ ਨੇ ਮਨ ਸੰਤੋਖਾ ਤੁਮ ਪਤੀਆ ਨੇ ਪੂਰਾ ਗੁਰਾ ਕਿਉ ਜਾ ਕ ਮੰਤਰ ਅੰਮ੍ਰਿਤ ਦ੍ਰਿਸ਼ਟ ਪੀ ਕਵੇ ਸੰਤ ਗੁਣ ਬੇਅੰਤ ਜਿਉਂ ਰਹਿ ਪਾਏ ਨਾਨ ਜਿਹ ਪਾਵੇ ਦਹਰੇ ਮਿਲਾਏ ਜਿਹ ਪਾਈ ਕੁਸ ਤਨੇਕ ਸਤ ਪੁਰਖ ਪੂਰਬ ਅਬੇਕ ਕਾਹੂ ਗੁਰ ਨਾ ਪਹਚਿਤ ਪ੍ਰਾਣੀ ਅਗਮੈ ਗੋਚਰ ਪ੍ਰਭ ਨਿਰਬਾਨ ਨਿਰਾਹਾਰ ਨਿਰਵੈਰ ਸੁਖ ਦੇਵਤਾ ਕੀ ਕੀਮਤ ਕਿਨਾ ਨਾ ਪਾਏ ਅਨਕ ਭਗਤ ਬੰਧਨ ਨਿਰਧ ਕਰ ਹੈ
ਚਰਨ ਕਮਲ ਹਿਰਦਾ ਸਿਮਰੈ ਸਤਿਗੁਰ ਹਰਿ ਸਤਿਗੁਰ ਆਪਣੇ ਨਾਮ ਜਿਹ ਪ੍ਰਸਾਦ ਹੈ ਸਭ ਪ੍ਰਭ ਜਪਨ ਇਹੋ ਹਾਰਾ ਪਾਵ ਇਹੋ ਹਾਰ ਰਾਹ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਹੋਇ ਉਸ ਪੁਰਖ ਕਾ ਨਾਹਿ ਕਦੇ ਬਿਨਾ ਜਗ ਮਨ ਪ੍ਰਗਟਿ ਗੁਣ ਦਾਸ ਆਠ ਪੈਰ ਹਰਿ ਕਾ ਨਾਮ ਲਈ ਸੱਚ ਉਪਦੇਸ ਸਿਵ ਕਾ ਦੀ ਅਮੋਹ ਮਾਇਆ ਕਸਮ ਨਾਰੀ ਮਨ ਮਾਰਾ ਕਹਰ ਹਰੇਕ ਅੰਧਕਾਰ ਦੀਪਕ ਪ੍ਰਕਾਸ਼ ਨਾਨਕ ਪਰਮ ਮੋਹ ਦੁਖ ਤਹਿ ਦਿਨਾਸ ਗਉਤ ਮਾਹਿ ਟੰਡ ਵਰਤਾ ਅੰਤ ਪੈ ਦੁਖ ਨਾਠਿ ਪਾਇ ਜਨ ਮਰਨ ਕਿ ਮਿਟੇ ਆਂਦੇ ਸੇ ਸਾਧੂ ਕਪੂ ਨਭ ਦੇਸ ਪਾਉ ਚੁਕਾ ਨਰ ਪਾਉ ਹੋਇ ਬਸ ਸਗਲ ਵਿਆਦ ਮਾਨ ਤੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਤਾਰਿ ਸਾਧ ਸੰਗ ਜਬ ਨਾਮ ਰਾਜ ਤੇ ਪਾਇ ਚੁਕੇ ਪ੍ਰਾਮ ਗਮਨ ਸੁਨ ਨਾਨਕ ਹਰ ਹਰਿ ਜਸ ਰਵਨ ਗੈਰ ਗੁਨਾ ਸਰਗੁਣ ਵਿਰੋਹਿ ਕਰਾ ਤਾਰਿ ਜਿਨ ਸਕਦੇ ਮੋਹਿ ਆਪਣੇ ਚਾਰ ਤੋ ਪ੍ਰਭਾਵ ਬਨਾਇ ਆਪਣੀ ਗੁਣ ਦੇ ਆਪੇ ਪਾਇ ਹਰ ਬਿਨ ਦੁ ਜਾ ਨਾਹੀ ਕੋਇ ਸਰਵ ਨਿਰੰਤਰੀ ਕੋ ਸੋਇ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਬਨੀ ਕਲਤਾ ਆਦਿ ਅਨੁਪਾ ਨਾਨਕ ਬਲ ਹਰਿ ਸਲੋਕ ਸਾਧਨਾ ਚਾਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰਿ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰ ਹੋ ਵਿਚਾਰੀ ਸਿਮਨਾ ਮੈਂ ਆਧਾਰ ਅਵਰੇ ਉਪਾਵ ਸੰਮੀਤ ਬਿਸਾਰ ਚਨ ਕਮਲ ਰਿਦ ਮੈਂ ਹਰ ਤਾਰ ਹੋ ਕਰਮ ਕਾਰ ਸਪ੍ਰਭ ਸਮਰਾਤ ਦ੍ਰਿੜ ਕਰ ਦ੍ਰਿੜ ਕਰ ਗਹ ਹੋ ਨਾਮ ਹਰ ਵਾਥੀ ਹੋ ਤਨ ਸੰਚ ਹੋ ਵਹ ਭਗਵੰਤ ਸੰਤ ਜਨ ਕਰ ਮੰਤੀ ਕਾਸ ਰਾਖ ਮਨ ਵਾਹਿ ਸਰਬ ਰੋਗ ਨਾਨਕ ਉਠ ਜਾਹਿ ਜਿਹ ਪਖਰ ਜੇਸ ਤਾਨ ਕਾਉ ਚਾਰ ਕੁੰਟ ਉਠਤਾ ਸੋ ਤਨ ਹਰਿ ਸਿਵਾ ਦੇ ਪਾਵਹਿ ਜਿਸ ਸੁਖ ਕਨਿਤ ਬਾਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋ ਬਾਗ ਕਰ ਪਲੀ ਕਰਨ ਸਾ ਸੋ ਬਾਬਾ ਜਹਰ ਸਰਣ ਅਨ ਕੇ ਪਾਵਿ ਰੋਗ ਨਾ ਚਾਹੇ ਰੋਗ ਮਿਟੇ ਹਰ ਅਵਖਤ ਲਾਇ ਸਰਨ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨ ਉਤਰ ਕੇ ਪਰਵਾਨ ਮਨ ਪ੍ਰਭੂ ਤਾਂ ਹਰ ਕਨਾ ਦਹਿ ਦੇ ਤਾਵ ਤਾਵ ਠਾਈ ਤਾ ਕੋ ਬਿਗ ਨਾ ਲਾਗ ਕੋ ਜਾਗਤ ਦਾ ਬਸ ਹਰ ਸੋਇ ਕਾਲ ਦਾ ਤਿਸ਼ਨ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਹਿ ਪੂਰਨ ਆਸ ਭਗਤ ਪਾਇ ਆਤਮ ਪ੍ਰਗਟ ਤੇ ਉਦਕਾਰ ਜਾਏ ਬਸ ਅਮਨਾਸੀ ਕਹ ਨਾਨਕ ਕਾਟ ਜਮ ਫਾਸੀ ਤਦ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾ ਚੁਕਾ ਚਾਇ ਆਵਾ ਗਵਨ ਮੇਟਾ ਪ੍ਰਭ ਸਿਵਾ ਆਵ ਤਿਆਗ ਸਾਨੂੰ ਕਰ ਦੇ ਇਉਂ ਰਤਨ ਜਨਮ ਕਹਿ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕੀ ਉਪਾਵਨ ਛੂਟਨ ਹਾਰੀ ਸਿਮਰ ਸਾਧ ਵੇਦ ਵਿਚਾਰ ਹਰਿ ਭਗਤ ਕਰਮ ਮਨ ਹਰ ਕੀ ਭਗਤ ਕਰ ਮਨ ਲਾਇ ਮਨ ਬੰਛਤ ਨਾਨਕ ਫਲ ਪਾਇਓ ਸੰਗ ਮੈਂ ਚਾਰ ਤੇਰਾ ਤਨਾ ਤੂੰ ਕਿਆ ਲਪਟਾਵਾ ਮੂਰਖ ਮਨਾ ਸੋ ਤੁਮ ਵੇਦ ਕੁਟਾ ਬਾਰ ਬਨਤਾ ਇਨ ਤੇ ਕਹੋ ਤੁਮ ਕਵਨ ਹਨਾਥ ਰਾਜ ਰੰਗ ਵਯ ਵਿਸਤਾਰ ਆਸ ਹਸਤੀ ਰਾਥ ਅਸਵਾਰੀ ਰਾਜ ਰੰਗ ਮਾਇ ਵਿਸਥਾਰ ਇੰਤੀ ਕਹੋ ਹੁਕਮ ਛੁਟਕਾਰ ਆਸ ਹਸਤੀ ਰਾਥ ਅਸਵਰ ਝੂਠਾ ਡੰਫ ਝੂਠ ਪਾ ਸਰ ਜਿੰਦੀ ਅਧ ਬੁਝਾ ਨਾ ਵਿਗਨ ਨਾ ਵਿਸਾਨਾ ਨੂੰ ਪੁਛਤਾ ਨਾ ਗੁਰੂ ਮਾਇ ਤੁਨ ਆਨੇ ਭਗਤ ਬਿਨਾ ਬਾ ਡੂਬੇ ਸਿਆਨੇ ਹਰਿ ਕੀ ਭਗਤ ਕਰੋ ਮਨ ਵੀਤ ਨਿਰਮਲ ਤੁਮਾਰੋ ਜੀਤ ਚਰਨ ਕਮਲ ਰਾਖ ਮਨ ਵਾਹਿ ਜਨ ਜਨ ਕਿਰ ਵਿਖ ਜਾਹਿ ਆਪ ਜਪ ਹਵਰ ਨਾ ਜਪਾਵ ਹੁਸਾਰ ਪੂਤ ਸਦਰ ਕਮਾਉ ਸਹਿ ਸੁਭਾ ਨਾਨ ਗੁਣ ਗਾਉ ਗੁਣ ਗਾਵਤ ਗੁਣ ਗਾਵਤ ਤੇਰੀ ਉੱਤਰ ਸਮੈਲ ਬਿਨਸ ਜਾ ਹੋਮਾ ਵਿਖ ਫੈਲ ਹੋਇਆ ਚੰਦ ਬਸਾ ਸੁਖ ਨਾਰ ਸਾਸ ਰਸਨ ਨਾਮ ਸਮਾਰ ਛੜ ਸਿਨ ਸਗਲੀ ਮਨਾ ਸਾਸ ਸੰਗ ਪਾਵੇ ਸਜ ਤਨਾ ਹਰ ਪੂੰਜੀ ਸੰਜ ਕਰੋ ਬਿਆਵ ਹਰ ਕੀਹਾ ਸੁਖ ਦਰਗਾ ਜੈਕਾਰ ਸਰਬ ਨਿਰੰਤਰੀ ਕੋ ਦੇਖ ਕਾ ਨਾਨਕ ਜਾ ਕੇ ਮਸਤਕ ਦੇਖੇ ਕੋ ਜਾਪੀ ਕੋ ਸਾ ਲਾਹੀ ਸਿਮਰੇ ਕੋ ਮਾ ਲਾਹੀ ਸ੍ਰੀ ਗੁਣ ਗਾਵ ਅਨੰਤ ਮਨ ਤਨ ਜਾਪੀ ਇੱਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰਹਿ ਪ੍ਰਭ ਆਪ ਅਨੁ ਵਿਸਥਾਰਿ ਇੱਕ ਤੇ ਪੈ ਇੱਕ ਆਰਾਧ ਪ੍ਰਾਸ਼ਿਤ ਗਏ ਮੰਤ ਅਨੰਤਰੀ ਇੱਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਦ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣ ਆਇ ਨਾਨਕ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚ ਪ੍ਰਵਧਾਨ ਕਰ ਕਿਰਪਾ ਦੇਵ ਹਰ ਨਾਮ ਸਾਧ ਜਨ ਕੀ ਮੰਗ ਤੂਰ ਪਾਰ ਬ੍ਰਹਮ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵ ਸਾ ਸਾ ਪ੍ਰਭ ਤੁਮ ਧਿਆਵ ਚਰਨ ਕਮਲ ਸਿਉ ਲਾਗਾ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਂ ਸੁਖ ਹੋਇ ਹਰ ਪਾਵ ਬਰਲਾ ਕੋਈ ਜਨ ਚਾਖਿਆ ਸੇ ਜਾਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਬੁਲਾਨੇ ਸੁਭਰ ਪਰੀ ਪ੍ਰੀਮ ਰਸ ਰੰਗ ਬੁਝਾਇ ਤਵ ਸਾਧ ਕਾ ਸੰਗ ਪਰੇ ਸਰਨਾਮ ਸਭ ਤਿਆਗ ਅੰਤਰ ਪ੍ਰਕਾਸ਼ ਆਨ ਦਿਨ ਲਿਵਲਾ ਗੁਣ ਪਾਗਿ ਜਪਿਆ ਪ੍ਰਭ ਸੋਇ ਨਾਨਕ ਨਾਮ ਰਤੇ ਸੁ ਹੋਏ ਸੇਵਕ ਮਨ ਸਾ ਪੂਰੀ ਪਏ ਸਤਿਗੁਰ ਤੇ ਨਿਰਮਲ ਵਾਦ ਲੈ ਜਾਨਕ ਪ੍ਰਭ ਹੋਇਓ ਦਇਆਲ ਸੇਵਕ ਕਿਉਂ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਾਇਆ ਜਨ ਵਾਰਨ ਦੂ ਪ੍ਰਮ ਗਏ ਇਸ਼ਕੁਨ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾਥ ਲਿਆ ਮਿਲਾਇ ਨਾਨਕ ਭਗਤੀ ਨਾਮ ਸਮਾਇ ਸੋਕਮ ਬਿਸਰੈ ਜਿਕਾਰ ਨਾ ਭਾਣਾ ਸੋਕਮ ਬਿਸਰ ਜਗੀਆ ਦਾਨ ਸੁਖਮ ਬਿਸਰੈ ਜਨ ਸਾਹਿਬ ਕਿਸ਼ ਦੀਆ ਸੁਖਮ ਬਿਸਰੈ ਜੇ ਜੀਵਨ ਜੀਆ ਸੁਖਮ ਬਿਸਰੈ ਜਗਨ ਮਹਾਰਾਖ ਗੁਰੂ ਪ੍ਰਸਾਦ ਕੁਬੇਲਾ ਰਾਖ ਸੁਖ ਬਿਸਰੈ ਜੀ ਵਿਖਤੇ ਕਾਢ ਹੈ ਜਨਮ ਜਨਮ ਕਾ ਟੂਟਾ ਕਾਢ ਹੈ ਗੁਰੂ ਪੂਰਾ ਦਾ ਤੇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪ ਹਰ ਨਾਮ
ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਆਪ ਰਹਿ ਨਾਮ ਜਪਾਵ ਭਗਤ ਪਾਇ ਤਰੀ ਦਸਨ ਸਰਬਿਨ ਭਗਤੀ ਤਨ ਹੋ ਸੀ ਸਾਰੂ ਸਰਬ ਕਲਿਆਣ ਸੁਖ ਨਿਤ ਨਾਮ ਬੂੜਤ ਜਤ ਪਾਇ ਵਿਸਰਾਮ ਸਕਲ ਦੁਖ ਆਵਤ ਨਾਸ ਨਾਨਕ ਨਾਮ ਜਪ ਗੁਣ ਤਾਸ ਉਪਜੀ ਪ੍ਰੀਤ ਪ੍ਰੇਮ ਰਾਸ਼ਟਾ ਮਨ ਤਨ ਅੰਤਰੇਹਿ ਸਵਾਉ ਨਿਯਤਨ ਪੇਖ ਤਰਸ ਸੁਖ ਮਨ ਬਿਗ ਸਾ ਸਾਧ ਚਰਨ ਤੁਇ ਭਗਤ ਜਨਾ ਕਾ ਮੰਤਨ ਰੰਗ ਬਿਰਲਾ ਕੋ ਪਾਵ ਸੰਗੀਕ ਬਸ ਦੂਜਾ ਕਰ ਮਾਇਆ ਗੁਰੂ ਪ੍ਰਸਾਦ ਨਾਮ ਜਪ ਲਿਆ ਤਾ ਕੀ ਉਪਮਾ ਕਹੀ ਨਾ ਜਾਇ ਨਾਨਕ ਰਹਿਆ ਸਰਬ ਸਮਾਇ ਪ੍ਰਭੁ ਸੰਦੀ ਦਇਆਲ ਭਗਤ ਵਚਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਲਾ ਕਰਤ ਪ੍ਰਤਪਾਲ ਆਦਿ ਪ੍ਰਕਾਰਨ ਕਰਤਾਰ ਭਗਤ ਜਨਕ ਪ੍ਰਾਣ ਆਧਾਰ ਜੁਗ ਜੋ ਜਪੈ ਸੋਇ ਪੁਨੀਤ ਭਗਤ ਪਾਇ ਲਾਭ ਮਨ ਹੀਤ ਹਮ ਨੇਤ ਗੁਣੀ ਆਰਨੀ ਅਜਾ ਨਾਨਕ ਗੁਣ ਸਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੋਖ ਪਾਈ ਕਿਨਮ ਕਰਕੇ ਗੁਣ ਗਾਈ ਅਨਕ ਰਾਜ ਭੋਗ ਬੜੇ ਆਈ ਹਰਿ ਕੇ ਨਾਮ ਕੀ ਕਥਾ ਮਨ ਪਾਈ ਵਾ ਭੋਜਨ ਕਾ ਪ੍ਰਸੰਗੀ ਦਰਸਨਾ ਜਾਪਤੀ ਹਰ ਹਨੀ ਭਲੇ ਸੁ ਕਰਨ ਸੁ ਵਾਤਨ ਵੰਦ ਹਿਰਦਾ ਬਸ ਪੁਨ ਕੁਰਮੰਦ ਸਾਧ ਸੰਗ ਪ੍ਰਭਦੀ ਹੁਨਵਾ ਸਰਬ ਸੁਖ ਨਾਨ ਪ੍ਰਗਾ ਸੋ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸਨ ਸਮਾਧੀ ਆਪ ਆਪਣ ਕੀਆ ਨਾਨਕਾ ਪਿਹੀ ਪ੍ਰਜਾ ਬਸ ਪਦ ਜਬ ਅਕਾਰ ਇਹ ਕਾਸ਼ ਨਾਮ ਦਰਸ਼ਟੇ ਤਾ ਆਪ ਪੁਨ ਤਵ ਕਹਿ ਤੇ ਕਤ ਜਬ ਤਾਰੀ ਆਪ ਪੁਨ ਸਨ ਸਮਾਧ ਤਾ ਬੈਰ ਵਿਰੋਧ ਕੇ ਸੰਗ ਕੁਮਾਰ ਜਬ ਇਸ ਕਾ ਵਰਨ ਚੀਹ ਨਾ ਜਾਵ ਤਵ ਹਰ ਸੋ ਕਹੁ ਕਿਸੇ ਵੀ ਆਪ ਜਬ ਆਪਣਾ ਆਪ ਆਪਾਰ ਬ੍ਰਹਮਤਾ ਮੋਖ ਕਹ ਕੇ ਉਦ ਪਰਮਾਤਮਾ ਆਪਣੇ ਖੇਰਾ ਵਰਤੀ

ਵਰਤਨ ਨਾਰ ਨਾਨਕ ਇੱਕ ਪਸਰਿਆ ਦੂਜਾ ਕਹਿਣ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਥਿਆ ਉਸਨੇ ਹਾਰ ਆਪ ਹੀ ਕਾ ਵਿਸਥਾਰ ਜਾਂ ਦਸ ਭਗਤ ਸ੍ਰਿਸ਼ਟੀ ਉਪਾਏ ਆਪਣਾ ਭਾਣਾ ਲੈ ਸਮਾਏ ਤੁਮ ਤੇ ਭਿੰਨ ਹੀ ਕਿਛ ਹੋਇਆ ਆਪਣ ਸੂਤ ਸਭ ਜਗਤ ਪੁਰੇ ਜਾਕ ਪ੍ਰਭ ਜੀ ਆਪ ਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰ ਸਿਤਾਤ ਕਵੀ ਤਾ ਨਾਨਕ ਸਭ ਸ੍ਰੇਸ਼ਟ ਕਾ ਜੀ ਤਾ ਜੀ ਜੰਤਰ ਸਭ ਤਾ ਕੈ ਹਾਥ ਦੀਨ ਦਿਆਲ ਅਨਾਥ ਕੁਨਾਥ ਜਿਸ ਰਾਖਤ ਹੋਏ ਨਾ ਮਾਰਾ ਸੁਮੂਜ ਮਨ ਬਸਰ ਦੇਹ ਤਾਜ ਅਵਰ ਕਹ ਕੁਜਾਇ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਯੁਗ ਜਾਕ ਸਭ ਹਾਥ ਅੰਤਰ ਬਾਹਰ ਜਨ ਸਾਧ ਨਿਧਾਨ ਬੇਅੰਤ ਉਪਾਰ ਨਾਨਕ ਦਾ ਸਦ ਬਲਹਾਰ ਪੂਰਨ ਪੂਰੇ ਦਿਆਲ ਸਭ ਪੁਰਵਤ ਕਿਰਪਾਲ ਆਪਣੇ ਕਰਦ ਬਜਾਨਿਆ ਬੰਤਰ ਜਮ ਰਹਿ ਗਿਆ ਪ੍ਰਦ ਪਾਲ ਜੀਨ ਬਹ ਪਾਤ ਜੋ ਜੋ ਰਚਿਓ ਸੋ ਤਿਸ ਹਿਤਿਆਤ ਜਿਸ ਪਾਦ ਹਲੇ ਮਿਲਾਇ ਭਗ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨਾਰ ਨਾਨਕ ਜਾਣਿਆ ਜਨ ਲਾਗ ਹਰੀ ਕਰਨਾ ਦਸ ਵਿਆਸ ਨਿਰਤ ਜੈ ਸੇਵਕ ਸੇਵਾ ਬਾਨ ਆਈ ਹੁਕਮ ਬੂਝ ਪਰਮ ਪਦ ਪਾਈ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸੈ ਨਿਰੰਕਾਰ ਬੰਧਨ ਤੋਰ ਪੈ ਨਿਰਵੈਰ ਅੰਦਨ ਪੂਜਾ ਹੈ ਗੁਰ ਕੇ ਪੈਰੇ ਰੋਗ ਸੁਖੀ ਹੈ ਪ੍ਰਲੋਕ ਸੋਹੇ ਦੇ ਨਾਨਕ ਹਾਰ ਪ੍ਰਭ ਆਪ ਹੈ ਮੇਲੇ ਸਾਧ ਸੰਗਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਦਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਦਾਰ ਅੰਮ੍ਰਿਤ ਭਜਨ ਅਰਗ ਗੁਣ ਗਾਓ ਪ੍ਰਾਣ ਧਰਨ ਕਹਿ ਹੈ ਸਵਾ ਵਾਠ ਪਹਿਰ ਉਪਰਾ ਪੀਖ ਹਨੇਰਾ ਮਿਟਿਆ ਗਿਆਨ ਬਿਨ ਸੈ ਅੰਧੇਰਾ ਸੁਨ ਉਪਦੇਸ ਅਰਦਾ ਬਸਾਵ ਮਨ ਇੱਛੇ ਨਾਨਕ ਫਲ ਪਾਵ ਫਲਤ ਪਲਤ ਦੋਇ ਲਿਖ ਸਵਾਰ ਰਾਮ ਨਾਮ ਅੰਤਰ ਅਵਤਾਰ ਪੂਰੇ ਗੁਰਗ ਪੂਰੀ ਦੀਖਿਆ ਜਿਸ ਮਨ ਬਸਾ ਦਸਾਜ ਪ੍ਰੀਖਿਆ ਮਨ ਦਾ ਨਾਮ ਜਪ ਲੇ ਬਲਾਇ ਦੁਖ ਦਰਦ ਮਨ ਤੇ ਪਾਓ ਜਾਇ ਸਚ ਵਾਪਾਰ ਕਰਹੁ ਵਾਪਾਰ ਦਰਗਹਿ ਨ ਵੇਖਿਓ ਤੁਮਾਰੀ ਕਾਟੀ ਕਰਖ ਮਨ ਵਾਹਿ ਨਾਨਕ ਬਾਹਰ ਨ ਆਵਹਿ ਜਾਹਿ ਦੇਖਦੇ ਦੂਰ ਕਹ ਕੋ ਜਾਇ ਉਬਰਾ ਰੱਖ ਨਾਲ ਤਿਆਇ ਨਿਰ ਪਾਵ ਜਪ ਸਕਲ ਪਾਵ ਮਿਟੈ ਪ੍ਰਭ ਕਿਰਪਾ ਦੇ ਪ੍ਰਾਣੀ ਛੁਟੈ ਜਹ ਪ੍ਰਭ ਰੱਖ ਦਖਨਾ ਹੈ ਦੂਖ ਨਾਮ ਜਪ ਮਨ ਉਦ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਦੇਹ ਜਨ ਕੋ ਕੋਇ ਨ ਪਹੁੰਚਨਾਰ ਸਿਰ ਉਪਰ ਠਾਠਾ ਗੁਰਸੂਰਾ ਨਾਨਕ ਦਾ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਤ ਦਰਸ਼ਨ ਪੇਖਤ ਉਤਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਰੂਪ ਤਾਨ ਸੇਵਾ ਸੇਵਕ ਪ੍ਰਵਾਨ ਅੰਤਰ ਜਮ ਪੁਰਖ ਪ੍ਰਧਾਨ ਜਿਸ ਮਨ ਬਸਾ ਸੋਧ ਨੇ ਹਾਰ ਤਾ ਕਨਿਕਟਨਾਵਤ ਕਾਲ ਅਮਰ ਪਏ ਅਮਰ ਪਦ ਪਾਇਆ ਸਾਧ ਸੰਗ ਨਾਨਕ ਕਰ ਧਿਆਇਆ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦਿਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਦਰ ਪ੍ਰਭ ਡੀਠਾ ਨਾਮ ਪ੍ਰਭੂ ਕਲਾ ਕਾ ਮੀਠਾ ਸਗਲ ਸਿਮੇਗਰੀ ਏਕ ਸਕਟ ਮਾਹਨ ਕਰੰਗ ਨਾਨਾ ਦ੍ਰਿਸ਼ਟਾ ਹੀ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਵ ਸਰਾਮ ਸੁਨ ਸਮਾਧ ਅਨਹਤ ਤਹਿਨਾਦ ਕਹਿ ਨਾ ਜਾਈ ਆਚਾਰੇ ਜੋ ਸਮਾਧ ਤੇ ਦੇਖਿਆ ਸਭ ਦਿਖਾਈ ਨਾਨਕ ਦੇਹ ਜਨ ਸੋਜੀ ਪਾਏ ਸੁਅੰਤਰ ਸੁ ਬਾਹਰ ਅਨੰਤ ਘੜ ਘੜ ਵਿਆਪ ਰਹਿਆ ਭਗਵੰਤ ਤਰਨ ਮਾਹਿ ਆਕਾਸ ਪਾਏ ਆਲ ਸਰਬ ਲੋਕ ਪੂਰਨ ਪ੍ਰਦ ਪਾਲ ਬਾਨ ਤਿੰਨ ਪਰਬਤ ਹੈ ਪਾਰ ਪਾਉਣ ਜੈ ਸਿਆ ਗਿਆ ਤਸਾ ਕਰਮ ਪਾਉਣ ਪਾਣੀ ਪੈ ਸੰਤਰ ਮਾਹਿ ਚਾਰ ਕੁੰਟ ਨੈ ਦਿਸੇ ਸਮਾਜ ਦੇਹੀ ਭਿੰਨ ਨਹਿ ਕੋਠਾ ਗੁਰ ਪ੍ਰਸਾਦ ਨਾਨਕ ਪਾਓ ਬੀਤ ਪ੍ਰਾਣ ਸਿਮਰਤ ਮੈਂ ਦੇਖ ਸਸੀ ਅਰ ਸੂਰ ਨਖੀ ਆਤਰ ਮਹਿ ਇਕ ਬਾਣੀ ਪ੍ਰਭ ਸਭ ਕੋ ਬੋਲਿਆ ਅਡੋਲ ਨਾ ਕਹੂੰ ਡੋਲੈ

ਤਿੰਨ ਮੈਂ ਹੋ ਸਾ ਸਭ ਸੰਤ ਜਨਕਾ ਵੇਖਣ ਸਭ ਬ੍ਰਹਮ ਸੰਤ ਜਨਕਾ ਹਿਰਦੈ ਸਭ ਧਰਮ ਸੰਤ ਜਨਾ ਸੁਨ ਸਭ ਬਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਇਹ ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋ ਹੁਮਾਨ ਕਰਨ ਕਰਾਵਨ ਆਰ ਪ੍ਰਭ ਜਾਨ ਅੰਤਰ ਬਸੇ ਬਾਹਰ ਪੀ ਉਹੀ ਨਾਨਕ ਦਰਸ਼ਨ ਦੇ ਸਮੋਹੇ ਆਪ ਸਤ ਆਪ ਸਾਧ ਗਿਆ ਸਭ ਸਾਤ ਤਿਹ ਪ੍ਰਭ ਸਗਲੀ ਉਤਪਾਤ ਤਿਹ ਪਾਵੈ ਤਾਂ ਕਰ ਵਿਸਥਾਰ ਤਿਹ ਪਾਵੈ ਤਾਂ ਇਕ ਅੰਕਾਰ ਅਨਕ ਕਲਾ ਲਖੀ ਨਹਿ ਜਾਇ ਅਧਰੇ ਮਿਲਾਈ ਕਵਨ ਨਿਕਟ ਕਵਨ ਕਹੀ ਅਧੂਰਾ ਪਿਆਪ ਆਪ ਆਰ ਪੂਰ ਅੰਤਰਗਤ ਜਹਾਵ ਜਨਾਇ ਨਾਨਕ ਜਨਾ ਬੁਜੈ ਸਰ ਪੂਤਾ ਵਰਤਾ ਰਖ ਸਰਬ ਨੈਨ ਆਪ ਇਕ ਨਾਰ ਸਕ ਸਮਗ ਜਾ ਕਰ ਤਨ ਆਪਨ ਜਾ ਸਾਪ ਹੀ ਸੁਨਾ ਆਵਨ ਜਾਨਿ ਖੇਲ ਬਨਾਇਆ ਆਗਿਆ ਕਰ ਕਿਨੀ ਮਾਇਆ ਸਭ ਕੈ ਮਾਦ ਆਲਿਮ ਤੋ ਰਹਿ ਜੋ ਕਿਸ ਕਹਿਣਾ ਸੋ ਆਪ ਹੀ ਕਹਿ ਆ ਗਿਆ ਆਵੈ ਆ ਗਿਆ ਜੈ ਨਾਨਕ ਚਾ ਭਾਰਤ ਨੇ ਸਮਾਏ ਸਥਿਰ ਹੋਏ ਸੋ ਨਾ ਹੀ ਬੁਰਾ ਊਰੈ ਕਹੁ ਹੁ ਕਿ ਨਾ ਕਾਸ਼ ਕਰਾ ਭਲਾ ਕਰ ਤੂੰ ਤਾ ਤਨੀ ਕੀ ਆਪ ਜਾਨ ਆਪਣੇ ਜੀ ਕੀ ਆਪ ਸਾਚ ਤਜ ਸਭ ਸਾਚ ਓਤ ਕੋਤ ਆਪਣ ਸੰਗਰਾਜ ਤਾ ਕਿ ਕਦਮਿਤ ਪਿਛ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਉਹ ਜਾਣ ਜੋ ਜਾਣ ਤੇ ਸਦਾ ਸੁਖ ਹੋਏ ਆ ਮਿਲਾਇ ਲੈ ਪ੍ਰਭ ਸੋਹ ਤਾਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਸਰਦਾ ਭਗਵੰਤ ਤਨ ਤਨ ਤਨ ਜਨਾਇ ਜਿਸ ਪ੍ਰਸਾਦ ਸਭ ਜਗਤ ਤ੍ਰਾਇ ਜਾ ਨਾਮਨ ਕਹਿ ਸਵਾਵ ਜਨ ਕਸਨ ਚੇਤਾਵੈ ਨਾਮ ਆਵ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਹ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੀ ਕੇ ਗੁਣ ਗਵਸਪਦੀ ਪੂਰੇ ਗੁਰ ਕਾ ਸਨ ਉਪਦੇਸ ਪਾਰ ਬ੍ਰਹਮ ਨਿਕ ਕਰ ਬੇਕ ਸਾ ਸਾ ਸਿਮਰੋ ਗੋਬਿੰਦ ਮਾਨਾਂਤਰ ਕੀ ਉਤਰਾ ਚੇਂਦ ਆਸ ਅਨਿਤ ਤਿਆਗ ਹਤਰੰਗ ਸੰਤ ਜਨਕ ਧੂਰ ਮਨ ਮਾਂਗਾ ਵਿਛੋੜ ਬੇਨਤੀ ਕਰ ਹੁ ਸਾਧ ਸੰਗ ਅਗਨ ਸਾਗਰ ਧਰਮ ਹਰ ਤਨ ਕੀ ਪਰਲੀ ਹੁ ਭੰਡਾਰ ਨਾਨਕ ਗੁਰਪੁਰੀ ਨਮਸਕਾਰ ਹੇਮ ਕੁਸਲ ਸਹਿਜ ਆਨੰਦ

ਨਾਨਕ ਜੀ ਕਾ ਇਹ ਆਧਾਰ ਉਤਮ ਸਲੋਕ ਸਾਧਗੀ ਬਚਨਾਵਲੀ ਰਾਜ ਇਹ ਰਤਨ ਸੁਨਤ ਕਮਾਵਤ ਹੋਤੀ ਉਧਾਰਾ ਉਤਾਰਾ ਲੋਕ ਨਹਿਤਾ ਸਵਲ ਜੀਵਨ ਸਵਤਾ ਕਾ ਸੰਗਜਾ ਕਮਾਲਾ ਗਹਾ ਰੰਗ ਜੈ ਜੈ ਸਵਦਾਨਾ ਹਰਵਾ ਜੈ ਸੁਨ ਸੁਨਾਨੰਦ ਕਰੇ ਪ੍ਰਭ ਕਾ ਜੈ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਕੁਦਰਤ ਦਿਨ ਕਾ ਸਾਥੀ ਸਰਨ ਯੋਗ ਸੰਸਰਣੀ ਆਏ ਕਰ ਕਿਰਪਾ ਪ੍ਰਭਾ ਮਿਲਾਏ ਮੇਟ ਗਏ ਬੈਰ ਪਏ ਸਵਰੀ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੁ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸੇਵਕ ਕਿਸੇ ਵਾਲ ਜੰਜਾਲ ਵਿਕਾਰ ਤੇ ਰਹਿਤ ਰਾਮ ਨਾਮ ਸੁ ਰਸਨਾ ਕਹਿਤੇ ਕਰ ਪ੍ਰਸਾਦ ਪ੍ਰਭਤਾਰੀ ਨਾਨਕ ਨਿਭਿ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਬੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਬਸਾ ਸੋਧਨ ਧਨ ਸਰਬ ਛਤਾ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਇ ਸਭ ਤੂਚ ਪਾਇਆ ਸਥਾਨ ਬਾਹਰ ਨ ਹੋਇਆ ਮਨ ਜਨ ਹਰ ਤਨ ਖਾਟ ਚਲਾ ਜਨ ਸੁਹ ਨਾਨਕ ਜੀ ਸਿਹ ਪ੍ਰਾਪਤ ਹੋਈ ਕਿਉ ਸ਼ਾਂਤ ਰੇਤ ਨਾਮ ਰੇਤ ਬੁੱਧ ਗਿਆਨ ਸਭ ਤਹਿ ਸਿਧ ਵਿਦਿਆ ਤਾਪ ਜੋਗ ਪ੍ਰਭ ਗਿਆਨ ਗਿਆਨ ਸ੍ਰੀ ਸੂਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕਮਤ ਸਕਲ ਦੇਵਤਾ ਸੁੰਦਰ ਚਤੁਰ ਤਾਤ ਕਵਿਤਾ ਸਮਦਾਸੀ ਏਕ ਦ੍ਰਿਸ਼ਟੀਤਾ ਇਹ ਫਾਲ ਤਿਹ ਜਾਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪ ਮਨ ਕੋਏ ਸਭ ਯੁਗ ਮਹਿਤਾ ਗਿਆ ਤੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਬੇਦ ਬਖਾਣੀ ਸਗਲ ਮਤਾਂਤ ਕੇਵਲ ਨਾਮ ਗੋਬਿੰਦ ਭਗਤ ਕਾ ਮਨ ਬਿਸਰਾਮ ਕੋਟ ਅਪਰਾਧ ਸਾਧ ਸੰਗ ਮੇਟਾ ਸੰਤ ਕਿਰਪਾ ਦੇ ਜਮਦੀ ਛੋਟਾ ਜਾ ਕਾ ਮਸਤਕ ਕਰਮ ਪ੍ਰਭਾਈ ਸਾਧ ਸਰਨ ਨਾਨਕ ਤਿਆਏ ਜਿਸ ਮਨ ਬਸਾ ਸੁਨਾ ਲਾਇ ਪ੍ਰੀਤ ਦੇਹ ਜਨਾਵਾ ਹਰ ਪ੍ਰਭ ਚੀਤ ਜਨਮ ਵਰਨ ਤਾ ਕਾ ਦੁਖ ਨਿਵਾਰ ਤੁਲਭ ਦੇਹ ਤਤਕਾਲ ਉਧਾਰ ਨਿਰਮਲ ਸੋਭਾ ਅੰਮ੍ਰਿਤਤਾ ਕੀ ਬਾਣੀ ਏਕ ਨਾਮ ਮਨ ਮਾਹਿ ਸਮਾਨੇ ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੀ ਕਰਮ

बिनसै नाम विसारी आसा मनसा बंधनी पाई

ਘਟ ਘਟ ਦਿਉ ਅਲਖ ਇਹੋ ਜਗ ਤਾਗੋ ਸੂਤ ਕੋ ਭਾਈ।

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ। ਤੇ ਤੁਕੀ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭੁੱਖਿਆ ਭੁੱਖ ਉਤਰੀ ਜੇ ਬੰਨਾਂ ਭਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਹਿਕਣ ਚੱਲੇ ਨਾਲ ਕਿਸ ਪਿਆਰਾ ਸੋਈ ਹੈ ਕੂੜੇ ਤੁੱਟੇ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਕਾਰ ਹੁਕਮ ਕਹਿਆ ਜਾਈ ਹੁਕਮੀ ਹੋਮਨ ਜੀ ਹੁਕਮ ਲੈ ਬੈਠ ਆਈ ਹੁਕਮੀ ਹੁਕਮਨੀ ਜੋ ਹੁਕਮ ਲਿਖ ਦੂ ਸੁਪਾਈ ਹੈ ਇੱਕ ਨਾ ਹੁਕਮੀ ਬਖਸੀਸ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਪੁੱਜੈ ਤਾਂ ਹੋਮੈ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਉੜਿਆਈ ਆਚਾਰ ਗਾਵੇ ਕੋ ਵਿਦਿਆ ਵਿਖੁੰਚਾਰ

ਹੁਕਮੀ ਹੁਕਮ ਚਲਾਏ ਰਹ ਨਾਨਕ ਉਸੇ ਪ੍ਰਵਾਹ ਸੱਚ ਸਹਿ ਸਚ ਨਾਇ ਭਾਖਿਆ ਭਾਵ ਅਪਾਰ ਆਖ ਹੈ ਮੰਗ ਹੈ ਦੇਹ ਦੇਹ ਦਾਸ ਪ੍ਰੇਤ ਉਤਾਰ ਫਿਰ ਕੇ ਅੱਗੇ ਰੱਖੀਐ ਜਿੱਤ ਸੀ ਦਰਬਾਰ ਮੌਕੇ ਬੋਲਣ ਬੋਲੀਐ ਜਿਸਮ ਭਰੇ ਪਿਆਰ ਤਵੀਰਾ ਸੱਚ ਨਾਮ ਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨ ਕੋਈ ਵਾ ਜਾਣੀਐ ਸਭ ਆਪੇ ਸੁਚਿਆਰ ਸਾਪਿਆ ਨਾ ਜਾਇ ਕੀਤਾ ਨਾ ਹੋਏ ਆਪਿਆ ਨਿਰੰਜਨ ਸੋਏ ਜੈਸੇ ਵਿਅਤਨ ਪਾਇਆ ਮਾਨ ਨਾਨਕ ਗਾਵੇ ਗੁਣ ਨਿਦਾਨ ਗਾਵੀਐ ਸੁਣੀਐ ਮਨੁੱਖੀ ਭਾਉ ਦੁੱਖ ਪਰ ਹਰਸੁ ਕਰ ਲੈਦਾ ਗੁਰਮੁਖ ਨਾਦੁਮ ਗੁਰਮੁਖ ਵੇਦੁਮ ਗੁਰਮੁਖ ਰਹਿਆ ਸੁਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਇ ਜਿਹੋ ਜਾਣਾ ਆਖਾ ਨਾਹੀਂ ਕਹਿਣਾ ਕੁਸਮਜਾਈ ਗੁਰਾਇਕ ਦੇ ਬਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਉਸਨੂੰ ਜਾਈ ਤੀਰਥਾਵਾ ਜਿਸ ਭਾਵਾ ਆਪਣ ਭਾਣੇ ਕੇ ਨਾ ਕਰੀ ਜੇਤੀ ਸਿਰਠ ਪਾਏ ਵੇਖਾ ਆਪਣ ਕਰਮਾਂਗੇ ਮਿਲੈ ਰਹੀ ਮਾਤ ਵੀ ਤਿਰਤ ਜਵਾਹਰ ਮਾਣਕ ਜੇ ਗੁਰ ਕੀ ਸੇ ਸੁਣੀ ਗੁਰਾਇਕ ਦੇ ਵਧਾਈ ਸੁਪਨਾ ਜੀਆਂ ਗਾਇਕ ਦਾਤਾ ਸੋ ਮੈਂ ਉਸਨੂੰ ਡਾਇ ਜੇ ਗੁਤਾਰੇ ਅਰਦਾ ਹੁਰਦ ਸੁਣੀ ਹੋਈ ਨਵਾਂ ਖੰਡਾ ਵਜਾਣੀਆਂ ਨਾਲ ਕਲੇ ਸੁਕੂਈ ਚੰਗਾ ਨਾਮ ਰਖਾਇਕ ਜਸ ਕੀ ਜਾਗਲੇ ਜੇ ਤਿਸ ਨਜ਼ਰ ਨਾ ਆਵਾਏ ਤਾਂ ਵਾਹਨ ਪੁੱਛੇ ਕੇ ਕੀਟਾਂ ਅੰਦਰ ਕੀਟਕਾਰ ਦੋਸ਼ੀ ਦੋਤਰੇ ਨਾਨਕ ਨਿਰਗੁਣ ਗੁਣ ਕਰਾ ਗੁਣਦਿਆਂ ਗੁਣ ਦੇ ਤੇ ਖਾ ਕੋਈ ਨਾ ਸੁਝਾਈ ਜੇ ਤੁਸੀਂ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਨਾਥ ਸੁਣਿਆ ਧਰਤਲ ਆਕਾਸ ਸੁਣਿਆ ਦੀਪ ਲੁਪ ਤਾਲ ਸੁਣਿਆ ਕੋਈ ਨਸਕੇ ਕਾਲ ਨਾਨਕ ਭਗਤ ਸਭ ਗਾਸ ਸੁਣਿਆ ਦੁਪਾਵ ਗਾਨਾਸ

ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪੈ ਦੁਰਗੇਮਾਨ ਪੰਚੇ ਸੁਹੇ ਦਰ ਰਦਾਨ ਪੰਚਾਂਗਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਦੇ ਕਿ ਕਰਨੇ ਨਾ ਸਮਾਰ ਧਾਲ ਧਰਮ ਤਿਆਗ ਕਾ ਭੂਤ ਸੰਦੋਸਾ ਰੱਖਿਆ ਜਨ ਸੂਤ ਜੇ ਕੋ ਬੁਝੋ ਸੁਚਿਆਰ ਤੋਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਭਾਰ ਤਿਲਕਮ ਜਾਲ ਜੀ ਜਦ ਰੰਗਾਂ ਕੇ ਨਾਂ ਸੁਪਨਾ ਲਿਖਿਆ ਬੜੀ ਕਲਾਮ ਇਹ ਜੇ ਖਲਕ ਜਾਣੇ ਕੋਈ ਲੇਖਾ ਲਿਖਾ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੇਤੀ ਦਾ ਜਾਣੇ ਕੌਣ ਕੂਦ ਕੀਤਾ ਵਸਾਵ ਕੁਕਵਾ ਤੁਰਦੇ ਲਿਖ ਦਰਿਆ ਕੁਦਰਤ ਕੌਣ ਗਾ ਵਿਚਾਰ ਵਰਨ ਜਾਵਾ ਇੱਕ ਵਾਰ ਜੋ ਤੁਸ ਭਾਵ ਸਾਹਿਬ ਭਲੀ ਕਾ ਤੁਸ ਦਾ ਸਰਾ ਨਿਰੰਕਾਰ ਅਸੰਖ ਜਾਵ ਸੰਖ ਭਾਵ ਅਸੰਖ ਪੂਜਾ ਸੰਤ ਕਵਿਤਾ ਅਸੰਖ ਗ੍ਰੰਥ ਮੁਖ ਵੀਤ ਪਾਠ ਅਸੰਖ ਜੁਮਨ ਰੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸਿੰਘ ਦਾ ਅਸੰਖ ਸੂਰਮ ਭਗਤਾਰ ਅਸੰਖ ਮਨ ਲਾਇ ਤਾਰ ਕੁਦਰਤ ਕੌਣ ਕਾ ਵਿਚਾਰ ਵਰਨ ਜਾਵਾ ਇੱਕ ਵਾਰ ਜੋ ਤੁਸ ਭਾਵੇ ਸਾਹਿਬ ਭਲੀ ਕਾਰ ਤੁਸ ਦਾ ਸਲਾਮ ਨਿਰੰਕਾਰ ਅਸੰਖ ਮੂਰ ਕੇ ਅੰਧ ਘੋਰ ਅਸੰਖ ਫਿਰ ਹਰਾਮ ਖੋਰ ਅਸੰਖ ਅਮ੍ਰਿਤ ਜਾਹੇ ਜੋਰ ਅਸੰਖ ਰੁੜ ਤਿਆ ਕੁਮਾਰੇ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜੀ ਹਰ ਕੁੜੀ ਫਿਰਾਏ ਅਸੰਖ ਮਲੇਜਮਲ ਭਾਕਾਏ ਅਸੰਖ ਨਿੰਦ ਸਿਰ ਕਰੇ ਭਾਰ ਨਾਨਕ ਨੀਤ ਕੇ ਵਿਚਾਰ ਵਰਨ ਜਾਵੇ ਇੱਕ ਵਾਰ ਜੋ ਭਾਵੇ ਸਾਹਿਬ ਭਲੀ ਕਾਰ ਊਂ ਸਦਾ ਸਲਾਮ ਨਿਰੰਕਾਰ ਅਸੰਖ ਨਾਮ ਅਸੰਖ ਸਵ ਗਮ ਗਮ ਅਸੰਖ ਲੂ ਅਸੰਖ ਸਿਰ ਭਾਰ ਅਖਰੀ ਨਾਮ ਕਰੀ ਸਲਾਹ ਅਖਰੀ ਗਿਆਨ ਗੀਤ ਗੁੰਗਾ ਅਖਰੀ ਲਿਖੂ ਬੋਲਣ ਬਾਣ ਅਖਰਾ ਸਰ ਸੰਜੋ ਬਖਾਣ ਜਿੰਨੇ ਲਿਖੇ ਤਿਸਰਣਾ ਜਖਨ ਮੈਂ ਤੁਤ ਪਾਹਿ ਜੇਤਾ ਕੀਤਾ ਜਿਤਾ ਨਾਮ ਨਾਮ ਕੁਤਾਂ ਕੁਦਰਤ ਕੁਣਕਾ ਵਿਚਾਰ ਵਾਰਨ ਜਾਵਾ ਇੱਕ ਵਾਰ ਜੋ ਭਾਵੇ ਸਾਹਿਬ ਭਲੀ ਕਾਰ ਤੁਸ ਦਾ ਸਲਾਮ ਨਿਰੰਕਾਰ ਭਲੀਏ ਹੱਥ ਪੈਰ ਤਾਨ ਦੇ ਪਾਣੀ ਤੁਤਿਆ ਦੁਰਸਕੇ

ਆਪੇ ਬੀਜਾ ਪੇ ਖਾਓ, ਨਾਨਕ ਕਮੀ ਆਉ ਜਾਓ, ਤੀਰ ਤਪ ਜਾ ਦਾਨ ਜੇ ਕੋ ਪਾਵੋ, ਤਿਲਕਾ ਮਾਨ ਸੁਣਿਆ ਮੰਨਿਆ ਕੀਤਾ ਭਾਵ ਮੰਤਰ ਕਾ ਤੀਰਥ ਮਨ ਲਾਓ। ਸਾਭ ਗੁਣ ਤੇਰੇ ਮੈਂ ਨਾਹੀਂ ਕੋਈ ਵਿੰਗਣ ਕੀਤੇ, ਭਗਤ ਨਾ ਸਵਾਦ ਮਣੀ ਬ੍ਰਹਮਾਉ, ਸਾਸੂ ਮਨ ਸਦਮ ਚਾਉ, ਕਮਲ ਸੁਬੀਲਾ ਭਗਤ ਕਮਲ ਕਮਲ ਸੁਖਣ ਵਾਰ, ਕਮਲ ਸ਼ਰੂਤੀ ਮਾਹੋ ਕਾਵਣ ਜਿਤਵਾ ਕਾਰ, ਵੇਰ ਨਾ ਪਈ ਆਪਣੀ ਜੋ ਵੇਲੇ ਪੁਰਾਣ, ਵਸਨ ਪਾਇਓ ਕਰਦੀਆਂ ਜੇ ਲਿਖੂ ਲੇ ਕੁਰਾਣ।

ਲਿਖਾ ਤਾਂ ਲਿਖੀਐ ਲਿਖ ਬਣਾ ਸਨਾਨ ਕੋ ਵੱਡਾ ਖੀਐ ਪੇ ਜਾਣੇ ਆਪ ਸਾਹ ਲਾਹੀ ਸੁਲਾਹੀ ਤੇ ਸੁਰਤ ਨਾ ਪਾਈਆ ਨਦੀਆਂ ਤੇ ਵਹਿ ਪਵੈ ਸਮੁੰਦਰ ਜਾਣੀਆਂ ਸਮੁਸਾ ਸੁਲਤਾਨ ਗ੍ਰਹਿ ਸਿੱਤੀ ਮਾਲ ਧਨ ਕੀੜੀ ਤੋਂ ਨਾ ਹੋਮਨੇ ਜਿਤ ਸੁਣਨਾ ਵਿਸਰੈ ਅੰਤ ਸੁਤੀ ਕਹਿਣ ਅੰਤ ਅੰਤਨ ਕਰਨ ਦੇਣ ਅੰਤ ਅੰਤਰ ਵੇਖਣ ਸੁਣਨਾ ਅੰਤ ਅੰਤਰ ਜਾਪੇ ਕਿਹਾ ਮਨਮੰਤ ਅੰਦਰ ਜਾਪੇ ਕੀਤਾ ਕਾਰ ਅੰਤਰ ਦੇਵੇ ਪਾਰਾਵਾਰ ਅੰਤ ਕਰਨ ਕੇਤੇ ਬਿਰਲਾ ਤਾਂ ਕਿ ਅੰਤਰ ਪਾਇਆ ਜਾਏ ਇਹ ਅੰਤਰ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਇਆ ਵੱਡਾ ਸਾਹਿਬ ਉੱਚਾ ਥਾਂ ਉੱਚੀ ਉੱਪਰ ਉੱਚਾ ਨਾ ਹੋਏ ਉੱਚਾ ਵੇ ਕੋਈ ਤੁਚ ਕੁ ਜਾਣੇ ਸੋਏ ਜੀਵ ਰਿਹਾ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਆਨੰਦ ਆਇਆ ਵੱਡਾ ਦਾਤਾ ਤਿਲਨਾ ਤਮਾਏ ਕੇਤੇ ਮੰਗੀ ਦੁੱਖ ਦਾ ਪਾਰ ਕੇਤਿਆ ਗਣਤ ਨਹੀਂ ਵਿਚਾਰ ਕਿਤੇ ਖਬ ਤੁੱਟੇ ਵਿਕਾਰ ਕਿਤੇ ਲੈ ਲੈ ਮੁਕੁਰ ਪਾਏ ਕਿਤੇ ਮੂਰੂ ਕਾਇ ਖਾਇ ਕਿਤੇ ਦੂ ਭੂਸ ਮਾਰੇ ਪੈਦਾ ਸ੍ਰੀ ਦਤਾਰ ਬਾਂਧ ਕਲਾ ਸੀ ਭਾਣੇ ਹੋ ਰਿਹਾ ਸਿੱਪੇ ਕੋਈ ਜੇ ਕੋ ਖਾਇ ਕੇ ਅਗਨ ਪਾਏ ਹੋ ਜਾਣੇ ਦਿੱਤੀਆਂ ਮੁਕਾਏ ਆਪੇ ਜਾਣੇ ਆਪੇ ਜੇ ਆਖੇ ਸਿੱਪੇ ਕਹੀ ਗਏ ਜਿਸਨੂੰ ਬਖਸੇ ਸਭ ਸਲਾਹ ਨਾਨਕਾ ਸਾਹਿਬ ਸਾਹਿਬ ਮਲ ਗੁਣਾ ਮਲ ਵਪਾਰਾ ਮਲ ਵਪਾਰੀ ਮਲ ਪੰਡਾਰ ਅਮੋਲ ਆਏ ਮੁੰਡਾ ਜਾਏ ਮਨ ਭਾਇ ਮਲਾ ਸਮਾਇਆ ਮਲ ਧਰਮ ਮੁਲ ਦਬਾਣਾ ਮੁਲ ਤੋਲੋ ਮੁਲ ਪ੍ਰਮਾਣ ਮੁਲ ਭਗਸੀਸੋ ਮੁਲ ਨਸਾਣਾ ਮੁਲ ਕਰਮ ਮੁਲ ਪ੍ਰਮਾਣ ਅਮੁਲੋ ਮੁਲਾ ਕੇ ਅਨੰਦ ਆਇਆ ਆਖ ਆਖਰੀ ਲੁਲਾਇਆ ਆਖੇ ਵੇਖ ਪਾਠ ਪ੍ਰਾਣ ਆਖੇ ਪੜਕਰੇ ਵਿਖਿਆਣ

ਵਿਗਾੜ ਨਾਨਕੀ ਸ੍ਰੀ ਗੁਬਾਰਾ ਗੁਬਾਰ ਸੁਧਰ ਕਿਆ ਸੁਕਰ ਕਿਆ ਜਿਸ ਮਾਲੇ ਵਾਜੇ ਨਾਗਰੀ ਸੰਗਾ ਕੀਤੀ ਵਾਣੁਹਾਰ ਕਿਤੇ ਰਾਹ ਪਰਿਸ ਕਹੀ ਐਨ ਕਿਤੇ ਗਾਉਣ ਮਾਰੇ ਗਾਵੇ ਤੁਨ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤਲ ਜਣਾ ਲਿਲ ਧਰਮਚਾਰ ਗਾਵੇ ਈਸ਼ਰ ਬ੍ਰਹਮਾ ਦੀ ਸੁਮਸ ਦਾਸ ਵਾਰੇ ਗਾਵੇ ਅੰਦਰ ਦਾਸਨ ਬੈਠੇ ਦੇਵਤਿਆਂ ਦੇ ਨਾਲ ਗਾਵੇ ਸਹਿ ਸਮਾਧੀ ਅੰਦਰ ਗਾਉਣ ਸਾਹਿਬ ਚਾਰੇ ਗਾਵਨ ਚਿਤ੍ਰਿ ਸੰਤੋਖੀ ਗਾਵੇ ਇਕਰਾਰ ਗਾਵਨ ਪੰਡਿਤ ਪੜਨ ਕੀਸਰ ਜੋ ਜੋ ਵੇਦਾਂ ਨਾਲ ਗਾਵੇ ਮੋਹਣੀਆਂ ਮਨ ਮੋਹਨ ਸਰਗਮ ਪਿਆਲੇ ਗਾਵ ਤੁਮ ਪਾਏ ਤੇਰੇ ਸਭ ਤੀਰਥ ਨਾਲ

ਸਾਲ ਹੋਰ ਕਿਤੇ ਗਾਵਨ ਸਿਮਰ ਜਿਤਨੇ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚਾ ਸਤਾ ਸਤੀ ਨਾਨ ਹੈ ਪੀ ਉਸੀ ਚਰਨ ਦਾ ਸਿਰਜਨਾ ਰੰਗੀ ਰੰਗੀ ਭਗਤੀ।

ਪ੍ਰਮਾਣ ਸੰਸਾਰਿਕ ਪੁਨਰਾਰੀ ਕਲੇ ਦਬਾਣ ਜਿਵ ਭਾਵਤ ਵਿਚ ਲਾਵੇ ਜੋ ਪ੍ਰਮਾਣ ਉਹ ਵੇਖਿਓ ਨਾਨਕ ਨਾਮ ਬਹੁਤਾ ਉਡਾਣ ਅਜੇਤ ਸਹਿ ਦੇਸ ਆਦਿ ਅਨੀਲ ਅਨਾਦ ਅਨਾਸ ਜੇ ਕੁਵੇਸ ਆਸਣ ਲੋਲ ਪੰਡਾਲ ਜੋ ਪਾਸ ਕਵਾਰ ਕਰ ਕਰ ਵੇਖੇ ਸਿਰਜਣਾ ਨਾਮ ਸੁਖੀ ਸਾਚੀਕਾਲ ਅਜੇਤ ਸਹਿ ਦੇਸ ਆਦਿ ਅਨੀਲ ਅਨਾਦ ਅਨਾਸ ਜੋ ਕੁਵੇਸ ਇੱਕ ਦੂਜੀ ਭੂ ਲੱਖ ਹੋ ਹੈ ਲੱਖ ਹੋਏ ਲਖਵੀ ਲਾਲਾ ਡਾਕੀ ਇੱਕ ਨਾਮ ਜਗਦੀਸ਼ ਆਖਣ ਜੋਰ ਚਪੇਨਾ ਜੋਰ ਜੋਰ ਮੰਗਣ ਦੀ ਜੋਰ ਜੋਰ ਜੀਵਨ ਜੋਰ ਜੋਰ ਰਾਜ ਮਾਰਵਣ ਸੋਰ ਜੋਰ ਸੁੱਤੀ ਗਿਆ ਅਨੁਚਾਰ ਜੋਰ ਨ ਜੁਤੀ ਛੁੱਟਿਆ ਸੰਸਾਰ ਜਿਸ ਹਾਜ਼ਰ ਕੁਲ ਵੇਖੇ ਸੋਏ ਨਾਨਕ ਤਮਰੀ ਜਨਕਾਰ ਰਾਤੀ ਰੁਤੀ ਸਿੱਤੀ ਵਾਰ ਪਰਮ ਪਣੀ ਪਤਾ ਤਿਸਵੇ ਧਰਤੀ ਤਾਰਕ ਧਰਮ ਸਾਰ ਤਿਸਵੇ ਜੀ ਜੁਗ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੇ ਸੋਨ ਪ੍ਰਮਾਣ ਨਦਰੀ ਕਰਨ ਪਵੇ ਨੂੰ ਸਥਾਨ ਕਚ ਪਕਾਇਓ ਤੇ ਪਾਇਓ ਨਾਨਕ ਜਾਪੇ ਜਾਇ ਧਰਮ ਕਣਕਾ ਧਰਮ ਗਿਆਨ ਕਣਕਾ ਕਰਮ ਕੀਤੇ ਬਮ ਪਾਣੀ ਵੈ ਸੰਤਰ ਕੀਤੇ ਗਾਨ ਮਹੇਤ ਕੀਤੇ ਬ੍ਰਹਮੇ ਘਾਟ ਕਰੀਏ ਰੂ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਦੋਵੇਂ ਦੇਸ਼ ਕੀਤੇ ਇੰਦ ਚੰਦ ਸੂਤ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਭੇਸ ਕੀਤੇ ਦੇ ਦਾਮਨ ਕੀਤੇ ਕੀਤੇ ਸਮੁੰਦਰ ਕੀਤੇ ਅਖਾਣੀ ਕੀਤੇ ਅਬਾਣ ਕੀਤੇ ਪਾਂਦ ਰਿੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤ ਨਿਆਂ ਗਿਆਨ ਖੰਡ ਮੇਂ ਗਿਆਨ ਪਛਾਣ ਤਿੱਥੇ ਨਾਲ ਵਿਰੋਧ ਕੋਲ ਅਨੰਦ ਸਮਕਣ ਕੀ ਬਾਣੀ ਰੂਪ ਤਿੱਥੇ ਘਾਟ ਕਰੀਏ ਬੋਧਨ ਤਾਂ ਕਿ ਗੱਲਾਂ ਕਰੀਆਂ ਨਾ ਜਾਇ ਜੇ ਕੋ ਕਹਿ ਪਿਛੇ ਵਿਤਾ ਤਿੱਥੇ ਕਰੀਏ ਸੁਰਤ ਮਤ ਮਨ ਬੁੱਧ ਤਿਸੇ ਘੜੀਏ ਸਰਦਾਂ ਸਦਾਂ ਕੀ ਸੋਧ ਕਰਮ ਖਾਣ ਕੀ ਬਾਣੀ ਜੋਤ ਤੇ ਉਹ ਨਾ ਕੋਈ ਹੋਰ ਤਿੱਥੇ ਜੋਤ ਮਾਂ ਮਸੂਰ ਤਨ ਮੇ ਰਾਮ ਰਿਹਾ ਭਰਪੂਰ ਤਿੱਥੇ ਸੀ ਤੋ ਸੀਤਾ ਮੈਂ ਮਾਂ ਤਾਂ ਗੁਰੂ ਬਨ ਕਥਰੇ ਜਾ ਨਾ ਉਹ ਮਰੇ ਨਾ ਠਗ ਜਿਨਕੇ ਰਾਮ ਸਿਮਨ ਮਾਂ ਤਿੱਥੇ ਭਗਤੋ ਸੇ ਕੇ ਲੋਕ ਕਰੇ ਆਨੰਦ ਸਦਾ ਮਨਸੂਰ ਸੱਚਖੰਡ ਵਸੇ ਨਿਰੰਕਾਰ।

ਜਾਤ ਬਹਾਰਾ ਧੀਰਜ ਸੁਨਿਆਰ ਅਰਨ ਮਤ ਵਿਸਿਆਰ ਭਾਉ ਖਲਾਗਨ ਤੁਤਾਉ ਭਾਂਡਾ ਭਾਉ ਅੰਮ੍ਰਿਤ ਤੁਤ ਢਾਲ ਘੜੀਏ ਸ਼ਬਦ ਸਤੀ ਟਕਸਾਲ ਜਿਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਜ਼ਰੀ ਨਦਨ ਹਾਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਉਦਾਈ ਦਾਇਆ ਖੀਲਾ ਸਗਲ ਜਗਤ ਚੰਗਿਆਈਆਂ ਬਰਿਆਈਆ ਵਚੇ ਤਨਮਾ ਦੂਰ ਕਰਮੀਆਂ ਪਵਾ ਆਪਣੀ ਕੇ ਨੇੜੇ ਕੇ ਦੂਰ।

ਧਿਆਇਆ ਗਏ ਮਸ਼ਕਤ ਕਾਲ ਨਾਨਕ ਤਿਮਕ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓਂਕਾਰ ਸਤਿਪ੍ਰਸਾਦ ਸ੍ਰੀ ਵਾਹਿਗੁਰੂ ਜੀ ਫਤਿਹ ਜਾ ਸ੍ਰੀਮੁਖ ਬਾਬਾ ਸ੍ਰੀ ਦਸਵੀਂ ਛਪੇ ਸ਼ੰਤ ਪ੍ਰਸਾਦ ਚੱਕਰ ਚਿੰਨ ਹਰ ਵਰਨ ਜਾ ਤਰਪਾਤ ਨੈਣ ਜੇ ਰੂਪ ਰੰਗ ਰੇਖ ਭੇਖ ਕੋਕਾ ਨਸਕਤ ਕੇ ਚਲ ਮੂਰਤਨ ਕੋ ਪ੍ਰਕਾਸ਼ ਸੰਤੋਸ ਗਿਹ ਜੈ ਕੋਟ ਇੰਦਰ ਇੰਦਰਾਣ ਸਵਾਇ ਸਵਾਨ ਗੁਰਜੈ ਤ੍ਰਿਭਣ ਮੀਰ ਸੁਰ ਨਾਰਾ ਸੁਰ ਨੇਤ ਨੇਤ ਬੰਧਨ ਕਹਿਤ ਸਰਵਨਾਮ ਕਥੇ ਕਮਨ ਕਰਮ ਨਾਮ ਵਰਨ ਸਮਤ ਪੂਜੰਗ ਪ੍ਰਿਆ ਸ਼ਾਂਦ ਨਮਸਤਮ ਕਾਲੇ ਨਮਸਤਮ ਕੁਰਪਾਲੇ ਨਮਸਤਮ ਰੂਪੇ ਨਮਸਤਮ ਰੂਪੇ ਨਮਸਤਮ ਭੇਖੇ ਨਮਸਤਮ ਰੇਖੇ ਨਮਸਤਮ ਕਾਇ ਨਮਸਤਮ ਜਾਇ ਨਮਸਤਮ ਗੰਜ ਨਮਸਤਮ ਭੰਜਨ ਮਸਤਮ ਨਾਮ ਨਮਸਤਮ ਠਾਮੇ ਨਮਸਤਮ ਕਰਮ ਨਮਸਤਮ ਧਰਮਮ ਨਮਸਤੂ ਨਾਮ ਨਮਸਤੂ ਧਾਮ ਨਮਸਤੋ ਜੀਤਨ ਮਤੋ ਪੀਤਨ ਮਤੋ ਬਾਇ ਨਮਸਤੋ ਢਾਇ ਨਮਸਤੋ ਨੀਲ ਨਮਸਤੂ ਆਦਿ ਨਮਸਤੂ ਛੇਦਨ ਮਤੋ ਗਾਧੇ ਨਮਸਤੂ ਗੰਜਨ ਮਤੋ ਭੰਜਨ ਮਸਤੂ ਦਾਰ ਨਮਸਤੂ ਬਾਰੇ ਨਮਸਤੂ ਏਕ ਨਮਸਤੂ ਨੇਕ ਨਮਸਤੂ ਭੂਤੇ ਨਮਸਤੂ ਜੁਕ ਨਮਸਤੂ ਕਰਮੇ ਨਮਸਤੂ ਨਿਰਭਰਮੇ ਨਮਸਤੂ ਨਿਰਦੇਸੇ ਨਮਸਤੂ ਨਿਰਭੇਸੇ ਨਮਸਤੂ ਨਿਰਨਾਮੇ ਨਮਸਤੂ ਨਿਰਕਾਮੇ ਨਮਸਤੂ ਨਿਰਧਾਤੇ ਨਮਸਤੂ ਨਿਰਗਾਤੇ ਨਮਸਤੂਤੇ ਨਮਸਤੂ ਭੂਤੇ ਨਮਸਤੂ ਰੋਕੇ ਨਮਸਤੂ ਸੂਕੇ ਨਮਸਤ ਨਿਰਤਾਪੇ ਨਮਸਤੂ ਤਾਪੇ ਨਮਸਤੁਰ ਮਾਨੇ ਨਮਸਤੂ ਦਾਨੇ ਨਮਸਤੂ ਗਾਇ ਨਮਸਤੂ ਬਾਇ ਨਮਸਤੂ ਵਰਗੇ ਨਮਸਤੂ ਸਰਗੇ ਨਮਸਤੂ ਪ੍ਰਭੋਗੇ ਨਮਸਤੂ ਜੋਗੇ ਨਮਸਤੂ ਰੰਗੇ ਨਮਸਤੂ ਭੰਗੇ ਨਮਸਤੂ ਗਮੇ ਨਮਾਸ ਸਾ ਧਰਮੇ ਨਮਸਤੂ ਜਲਾਸਰੇ ਨਮਸਤੂ ਨਿਰਾਸਰੇ ਨਮਸਤੂ ਜਾਤੇ ਨਮਸਤੂ ਪਾਤੇ ਨਮਸਤੂ ਮਜਬੇ ਨਮਾਸ ਤਜਬੇ ਅਦੇਸਾਂ ਦੇਸੇ ਨਮਸਤੂ ਕਿਸੇ ਨਮਸਤੂ ਨਿਰਧਾਮੇ ਨਮਸ ਨਿਰਭਾਮੇ ਨਮੋ ਸੁਰਕਾਲੀ ਨਮ ਸੁਰ ਦਿਆਲ ਨਮੋ ਸੁਰ ਰੂਪੇ ਨਮ ਸੁਰ ਭੂਪੇ ਨਮ ਸੁਰ ਖਾਪੇ ਨਮ ਸੁਰ ਤਾਪੇ ਨਮ ਸੁਰ ਕਾਲੇ ਨਮ ਸੁਰ ਪਾਲੇ ਨਮਾਜ ਸਾਧ ਦੇਵੇ ਨਮਸਤੂ ਪੀਵੇ ਨਮਸਤੂ ਜਨਮੇ ਨਮਸ ਬਨਵੇ ਨਮ ਸੁਰ ਗਾਵੇ ਨਮ ਸੁਰ ਭਾਵੇ ਨਮੋ ਸੁਰ ਰੰਗੇ ਨਮ ਸੁਰ ਭੰਗੇ ਨਮ ਕਾਲ ਕਾਲੇ ਨਮ ਸਾਧਿਆਲੇ ਨਮਸਤੂ ਬਰਨੇ ਨਮਸਤੂ ਮਰਨੇ ਨਮਸਤੂ ਜਰਾਰੂ ਨਮਸਤੂ ਕਰਤਾਰੂ ਨਮਸੁਰ ਧੰਦੇ ਨਮੋਸਤੂ ਬੰਦੇ ਨਮਸਤੇ ਨਮਸਤੂ ਰਵਾਕੇ ਨਮਸਤੂ ਹੀਮੇ ਨਮਸਤੂ ਕਰੀਮੇ ਨਮਸਤੂ ਅਨੰਤੇ ਨਮਸਤੂ ਮਹੰਤੇ ਨਮਾ ਸਤਰਾਗੇ ਨਮਸਤੂ ਰਾਗੇ ਨਮਸੁਰ ਸੁਖੋ ਨਮਸੁਰ ਭੂਖੋ ਨਮਸੁਰ ਕਰਤਾ ਨਮਸੁਰ ਹਰਤਾ ਨਮੋ ਜੋ ਜੋਗੇ ਨਮੋ ਭੋ ਭੋਗੇ ਨਮਸੁਰ ਦਿਆਲੇ ਨਮਸੁਰ ਪਾਲੇ ਤਾਸ਼ਰੀ ਸ਼ਾਂਤ ਵੈ ਪ੍ਰਸਾਦ ਰੂਪੈ ਅਨੂਪੈ ਅਧੂਐ ਭੂਐ ਲੇਖੈ ਭੇਖੈ ਨਾਮੈ ਕਾਮੈ ਅਤੇਹੈ ਭੇਹੈ ਜੀਤੈ ਭੀਤੈ ਤ੍ਰਮਾਨੈ ਦਾਨੈ ਤ੍ਰਵਰਗੈ ਸਰਗੈ ਨੀਲੈ ਆਦੈ ਜੈ ਜਾਦੈ ਅਜਨਮੈ ਵਰਨੈ ਭੂਤੈ ਭਰਨੈ ਗਾਂਜੈ ਭਾਂਜੈ ਝੂਜੈ ਝਾਂਜੈ ਅਮੀਕੈ ਅਮੀਕੈ ਧੰਦ ਹੈ ਬੰਦੈ ਨਿਰਭੂਜੈ ਸੂਜੈ ਅਕਾਲ ਹੈ ਅਜਾਰ ਹੈ ਰਾਹ ਹੈ ਅਜਾਰ ਹੈ ਅਨੰਤ ਹੈ ਮਹੰਤ ਹੈ ਅਲੀਕੈ ਨਲਜੇ ਸੀਕੈ ਨਿਲੰਬੈ ਸਾਂਭੈ ਗਾਮੈ ਜਾਮੈ ਅਭੂਤੈ ਛੂਤੈ ਲੋਕੈ ਸੋਕੈ ਕਰਮੈ ਭਰਮੈ ਜੀਤੈ ਭੀਤੈ ਬਹਿ ਗਾਹ ਅਮਾਨ ਅਨੁਦਾਨ ਅਨੇਕੈ ਫਰੇਕੈ ਭੁਜੈ ਪ੍ਰਿਆ ਛੰਦ ਨਮਸੁਰਮਾਨੇ ਸਮਸੁਰ ਨਿਦਾਨੇ ਨਮੋ ਦੇਵ ਦੇਵ ਭੇਖੀ ਪੇਵੇ ਨਮ ਕਲ ਕਾਲੇ ਨਮਸੁਰ ਪਾਲੇ ਨਮੋ ਸਰਬ ਗਾਉਣੇ ਨਮ ਸੁਰ ਪਾਉਣੇ ਨੰਗੀ ਨਾ ਚੰਦਰ ਸੰਗੀ ਪ੍ਰਮਾਤੇ ਨਮ ਭਾਨ ਭਾਣੇ ਨਮ ਮਾਨ ਮਾਨ ਨਮੋ ਚੰਦ ਚੰਦਰੇ ਨਮ ਭਾਨ ਭਾਣੇ ਨਮ ਗੀਤ ਗੀਤੇ ਨਮ ਤਨ ਤਾਨੇ ਨਮ ਨਿਰਤ ਨਿਰਤ ਨਮ ਨਾਦ ਨਾਦੇ ਨਮ ਭਾਨ ਭਾਣੇ ਨਮ ਬਾਦ ਬਾਦ ਅਨੰਗੀ ਨਾਮੇ ਸੰਸਦ ਸਰੂਪੇ ਪ੍ਰਭੰਗੀ ਪ੍ਰਮਾਤੇ ਸੰਸਦ ਭੂਤ ਕਲੰਕ ਬਿਨਾ ਨੇਕਲੰਕੀ ਸਰੂਪੇ ਨਮ ਰਾਜ ਰਾਜੇ ਸਰਪਨ ਰੂਪੇ ਨਮੋ ਜੋ ਜੋਗੇ ਨਮੋ ਪਰਮ ਸੁਤੇ ਨਮੋ ਰਾਜ ਰਾਜੇ ਨਮੋ ਪਰਮ ਗੁਰਜੇ ਨਮੋ ਸ਼ੋਤਰ ਪਾਣੇ ਨਮੋ ਪ੍ਰਮਾਣੇ ਨਮੋ ਪਰਮ ਗਿਆਤਾ ਨਮ ਲੋਕ ਮਾਤਾ ਭੇਖੀ ਪਰਮੇ ਭੋਗੇ ਭੂਤੇ ਨਮੋ ਜੋ ਜੋਗੇ ਸਰਪਣ ਜੂਤੇ ਨਮੋ ਨਿਤ ਨਰਾਇਣ ਕਰੂਰ ਕਰਮੇ ਨਮੋ ਪਿਰਤ ਪਿਰਤੇ ਦਸੁ ਕਰਮੇ ਨਮੋ ਰੂ ਕਰਤਾ ਨਮੋ ਰਗ ਰੂਪੇ ਨਮੋ ਸ਼ਾਹ ਸ਼ਾਹ ਨਮ ਭੂ ਭੂਪੇ ਨਮ ਦਨ ਦਾਨੇ ਨਮ ਮਨ ਮਾਨੇ ਨਮ ਰੁਗ ਰੁਗੇ ਨਮਸਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸਤੇ ਨਮੋ ਤੰਦਰ ਤੰਦਰ ਸਦਾ ਸਕਦਾ ਨਮ ਸੁਪਰਨਾਸੀ ਅਨੂਪੇ ਰੂਪੇ ਸੰਤਨ ਵਾਸ ਸਦਾ ਸਿਧਦਾ ਬੁੱਧਦਾ ਵਿਕਰਤਾ ਅਦ ਗੁਰਦਾਰ ਦੰਗਾ ਗੋ ਹਰਤਾ ਪਰਮ ਪਰਮ ਪਰਮੇਸ਼ਰ ਪ੍ਰਭਪਾਲ ਸਦਾ ਸਰਬਦਾ ਸਿਧਦਾਤਾ ਦਿਆਲ
ਅਸ਼ੇਦੀ ਅਭੇਦੀ ਨਾਮ ਕਾਮੋ ਸੁਪਰਾ ਜਿਸਮ ਸੰਤਾਂਤਰ ਜੋਤ ਚਾਦਰੀ ਛੰਦ ਜਲੇ ਹੈ ਧਰਿਆ ਭੀਤੈ ਭੇ ਹੈ ਪ੍ਰਭੂ ਹੈ ਜੂ ਹੈ ਅਤੇਸ ਹੈ ਭੇਸ ਹੈ ਭੁਜੰਬਰਾ ਛੰਦ ਗਾਦੇ ਅੰਬਾਦੇ ਨੰਦੀ ਸਰੂਪੇ ਨਮ ਸੁਰਮਾਨੇ ਸੰਸੁਦਾਨੇ ਨਮਤ ਨਰਨਾਸੇ ਨਮਤ ਪਰਮਾਤਮਾ ਨਮਤਮਾ ਗੰਜੇ ਨਮਤਮਾ ਭੰਜੇ ਨਮਤਮਾ ਕਾਲੇ ਨਮਤਮਾ ਬਾਲੇ ਨਮੋ ਸਰਬਦੇਸੇ ਨਮੋ ਸੁਰਪੇਸੇ ਨਮ ਰਾਜੇ ਨਮ ਸਾ ਸਾਜੇ ਨਮ ਸ਼ਾਹ ਸਾਹੇ ਨਮ ਮਾ ਮਾਹੇ ਨਮੋ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੋ ਰੋਕੇ ਨਮ ਸੁਰ ਸੁਖੇ ਨਮ ਸੁਰ ਰੋਗੇ ਨਮ ਸੁਰ ਭੋਗੇ ਨਮੋ ਸਰਬਜੀਤੋ ਨਮ ਸੁਰਪ੍ਰੀਤੋ ਨਮ ਸੁਰ ਗਿਆਨ ਨਮ ਪ੍ਰਮਤਾਨੋ ਨਮ ਸੁਰ ਮੰਤਰ ਨਮ ਸੁਰ ਜੰਤਰਮ ਨਮ ਸੁਰ ਦ੍ਰਿਸ਼ ਨਮ ਸੁਰ ਕ੍ਰਿਸ਼ਨ ਨਮ ਸੁਰ ਰੰਗੇ ਤ੍ਰਿਭੰਗੇ ਅਨੰਗੇ ਨਮੋ ਜੀਵ ਜੀਵੰ ਨਮ ਬੀਜ ਬੀਜੈ ਕਿਜੈ ਬੀਜੈ ਸੰਤਰ ਸਿਜੈ ਕਿਰਪਾਲ ਸਰੂਪੇ ਕੁਕਰਮ ਪ੍ਰਣਾਸੀ ਸਦਾ ਸਰਵਦਾ ਸਦਨਵਾਸੀ ਪਿਆਰ ਪੜ ਸ਼ੰਤ ਵੈ ਪ੍ਰਸਾਦ ਅੰਮ੍ਰਿਤ ਕਰਮੈ ਬ੍ਰਿਤ ਕਰਮੈ ਕਲ ਜੋਗੇ ਤਲ ਭੋਗੇ ਅਚਲ ਰਾਜੇ ਟਲ ਸਾਜੇ ਕਲ ਧਰਮ ਲਖ ਕਰਮ ਸਰਗੁਣ ਗਾਤਾ ਸਰਗੁਣ ਗਾਤਾ ਸਰਵਭਾਨ ਸਰਵਮਾਨ ਸਰਵ ਪ੍ਰਾਣੋ ਸਰਵ ਤ੍ਰਾਣੋ ਸਰਵੰ ਭੂਤਾ ਸਰਵੰ ਜੁਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਰੇ ਸਰਵੰ ਪਾਏ ਗੁਰੂ ਆਲ ਸ਼ੰਤ ਪ੍ਰਸਾਦ ਆਦਿ ਰੂਪੋ ਨਾਦ ਮੂਰਤੋ ਜੋਨ ਪੁਰਖ ਪਾਠ ਸਰਵ ਮਾਨ ਤ੍ਰਮਾਨ ਦੇਵ ਭੇਵ ਆਦਿ ਉਦਾਰ ਸਰਵ ਪਾਲਕ ਸਰਵ

ਮਹਾਰਾਜ ਜਤਰ ਤਤਰ ਦਿਸਾ ਵਿਸਾ ਪਹਿਲਮ ਰਾਗ ਨਾਮ ਕਾਮ ਦੀਨ ਪੇਖ ਕਾਮੋ ਨਾ ਜਾਏ ਸਰਵ ਮਾਨਸ ਬਤਰ ਮਾਨਸ ਦਾ ਮਾਨ ਤਾਹੇ ਏਕ ਮੂਰਤ ਅਨੇਕ ਦਰਨ ਪੀਣ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੁਫਰੇ ਦੇ ਭੇਵ ਨਾ ਜਾਣੇ ਜੇ ਬੇਦ ਔਰ ਦੇਵ ਰੂਪ ਰੰਗ ਨਾ ਜਾਤ ਪਾਸ ਜਾਣੀ ਕੇ ਜੇ ਤਾਦ ਮਾਦ ਨਾ ਜਾਤ ਜਾਕਰ ਜਨ ਬਨ ਵਿਹੀਨ ਚੱਕਰ ਵੱਕਰ ਫਿਰੈ ਚਤੁਰਥ ਕਮਾਨੀ

ਜਿਸ ਰਚਿਓ ਸੋ ਭਗਤ ਪੰਜਨਵਾਰ ਕਾਲ ਹਿੰਦ ਕਲਾ ਸੋ ਜੁਗ ਤੋਂ ਕਾਲ ਪ੍ਰਸੂ ਦੇਸ਼ ਧਰਮ ਧਾਮ ਸੋ ਭਰਮ ਰਹਿ ਭੂਤ ਲੱਖ ਭੇ ਸੰਗ ਰਾਗ ਰੰਗ ਜਾਗੇ ਜਾ ਪਾਦਨਾ ਨਾਮ ਗਰਵ ਗੰਜਨ ਦੁਇਟ ਭੰਜਨ ਮੁਕਦਾ ਕਾਮ ਆਪ ਰੂਪ ਅਮੀ ਕਾਨ ਉਸਤ ਦੇ ਪ੍ਰਖਤ ਹੁਤੈ ਗਰਭ ਗੰਜਨ ਸਰਪੰਜਨ ਆਰੂਪ ਸੂਤਾਂਗ ਹੀਣਾ ਭੰਗ ਅਨਾਤਮ ਏਕ ਪੁਰਖ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੁਵਰਤ ਪਾਰ ਸਰਬ ਗੰਤਾ ਸਰਬ ਅੰਤਾ ਸਰਬ ਤਿੰਨ ਪੇਖ ਸਰਬ ਸ਼ਾਤਨਾ ਜਾਣੇ ਜ਼ਰੂਰ ਅੰਗ ਰੇਖ ਪਰਮ ਵੇਦ ਪ੍ਰਾਣ ਜਾਂ ਕੇ ਨੇਤ ਭਗਤ ਨੇਤ ਕੋਟ ਸਮ ਪ੍ਰਾਣ ਸ਼ਾਸਤਰ ਨਾ ਵਿਵਚਿਤ

ਗਤ ਮਿਤ ਭਾਰ ਗੁਣ ਗਨ ਦਾਰ ਮੁਨ ਗਨ ਪ੍ਰਣਾ ਨਿਰਪੈਨ ਕਾਮ ਆਦਿ ਪ੍ਰਚੰਡ ਮਿਤ ਗਤਿ ਅਖੰਡ ਆਲਸ ਕਰਮ ਦ੍ਰਿ ਧਰਮ ਸਰਬਾ ਪ੍ਰਣਾ ਨਿਰਵਾੜ ਚਾਤਰੀ ਸੰਤ ਵਾਪਰ ਸਾਹਿਬ ਗੋਬਿੰਦੇ ਮੁਕੁੰਦੇ ਉਦਾਰੇ ਉਪਾਰੇ ਹਰਿਓਮ ਕਰਿਓਮ ਨਾਮਿਓ ਕਾਮੇ ਭੁਜੰ ਪ੍ਰਿਆ ਸੰਤ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨ ਜਾਨੇ ਚਤੁਰ ਚਕਰ ਦਾਨੇ ਚਤੁਰ ਚਕਰ ਦਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਵਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਿਆ ਚਤੁਰ ਚਕਰ ਦਾਨਿਆ ਚਤਰੀ ਛਾਂਦਨਾ ਸਤਰੇ।

ਭਾਗਵਤ ਸ਼ੰਤ ਪ੍ਰਸਾਦ ਕਸਿਦ ਕਿਆ ਦਿਸ ਕਿਆ ਪਿਸ ਕਿਆ ਕਰਮ ਕਿਆ ਕਰਮ ਕਿਆ ਲੋਕ ਕਿਆ ਸੋ ਕਹਿ ਕਸੂਤ ਵਰਨੇ ਕਬੂਤ ਕਰਨੇ ਕਿ ਰਾਜ ਪ੍ਰਭੈ ਕਿ ਧਰਮ ਤੁਸੈ ਕਿ ਸੋਖ ਵਰਨੇ ਕਿ ਸਰਬਾ ਭਰਨੇ ਕਿ ਜਗਤ ਕਿਰਤੀਆਂ ਕਿ ਛਤਰ ਛਤਰੀਆਂ ਕਿ ਬ੍ਰਹਮ ਸਰੂਪੇ ਕਿ ਅਨੁਪੂਰਨ ਰੂਪੇ ਕਿ ਆਦਿ ਦੇਵ ਕਿ ਆਪ ਪਿਵੈ ਕਿ ਚਿਤਰ ਵਿਹੀਨੇ ਕਹਿ ਕੇ ਜਿਹਨੇ ਕਿ ਰੋਜ ਰਜਾ ਕਿ ਰਹੀਮ ਰਹਾਂਗੇ ਪਾਪ ਹੈ ਮੈਂ ਕੈਵਲ ਕਹਿਵੈ ਅਬੁਲ ਗੁਨਾਇਕ ਸ਼ਾਨ ਸਾਇ ਕਾਇਕ ਨਿੰਦਿਆ ਕਿ ਰੋਜੀ ਦਾਨਿਆ ਕਿ ਰਾਜ ਕਰੇ ਕਰਮ ਕਰੀਮੇ ਕਿ ਸਰਵ ਕਲੀਏ ਕਿ ਸਰਵ ਦਲੀਆ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਿਆ ਕਿ ਸਰਬਤਰ ਭਾਉਣਾ

ਪੈ ਕੇ ਸਰਬਤ ਭਾਨੇ ਕੇ ਸਰਬਤ ਮਾਨੇ ਕੇ ਸਰਬਤ ਇੰਦ੍ਰੈ ਕੇ ਸਰਬ ਕਿੰਦ੍ਰੈ ਕੇ ਸਰਬ ਕਲੀਮੇ ਕੇ ਬ੍ਰਹਮ ਪਹੀਮੈ ਕੇ ਆਕ ਕੁਲਾਮ ਕੇ ਸਹਿ ਕੁਲਾਮ ਖੁਸਨਨ ਵਜੂ ਤਮਾਮ ਰਜੂ ਸੁਸਲਾਮ ਸਲੀਕੁਲ ਮੁਦਾਮੈ ਗਨੀ ਮੁਲ ਸਿੱਖ ਸਤੈ ਗਰੀਬੁਲ ਪਰਸਤੈ ਬਿਰਦੁਲ ਮਕਾਨੈ ਜਮਨ ਜਮਾਨੈ ਤਮਜੁਤ ਮਾਮੈ ਅਰਜੁਨ ਧਾਨ ਹਰੀ ਪਰ ਜੀਤ ਮੈਂ ਅਰਜੀਨੈ ਨੇਕ ਤਰੰਗ ਅਭੇਦ ਹੈ ਭੰਗ ਹੈ ਜੋ ਨਿਵਾਦ ਹੈ ਗਨੀ ਮੁਲਕ ਰਾਜਾ ਨਿਰਖ ਸਰੂਪ ਹੈ ਤੈਨੂੰ ਮੁਕਤ ਭੂਤ ਹੈ ਭਗਤ ਪ੍ਰਭਾ ਹੈ ਸੁਯੁਗ ਸੁਧ ਹੈ ਸਧਰਮ ਸਰੂਪ ਹੈ ਭੇਦੀ ਅਨੂਪ ਹੈ ਸਮਰਾਜ ਹੈ ਸਦਾ ਸਰਸਾਜ ਹੈ ਸੰਤ ਸਲਾਮ ਹੈ ਸਦਾ ਅਕਾਮ ਹੈ ਦਰਬਾਰ ਸਰੂਪ ਹੈ ਅਗਾਧ ਹੈ ਅਨੂਪ ਹੈ ਅਵਾਧ ਰੂਪ ਹੈ ਅਨਾਸ ਰੂਪ ਹੈ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗਨ ਤ੍ਰਿਭਾਦੇ ਗੱਜੇ ਅਗਾਧੇ

ਸਾਸਨ ਪ੍ਰਕਾਸ਼ਨ ਚਿੰਤਾ ਸੁਨੇਤਾ ਲੇਖਾਂ ਦੇਖਾਂ ਲੇਖਾਂ ਭੇਖਾਂ ਟਾਗਾ ਸਾਂਭਾਂ ਗਮ ਨੀਲਾਂ ਨਾਦਾਂ ਨੇਤਾਂ ਸੁਨੇਤਾਂ ਜਾਤਾਂ ਜਾਤਾਂ ਸਰਪਟ ਸ਼ਾਂਤ ਵਾਪਰ ਸਾਹ ਸਰਬੰ ਮਮਤਾ ਸਰਬੰ ਗਮਤਾ ਸਰਬੰ ਖਿਆਤਾ ਸਰਬ ਗਿਆਤਾ ਸਰਬੰ ਕਰਤਾ ਸਰਬੰ ਕਰਤਾ ਸਰਬ ਪ੍ਰਾਣੋ ਸਰਬ ਪ੍ਰਾਣੋ ਸਰਵ ਪ੍ਰਾਣੋ ਸਰਵ ਤ੍ਰਾਣੋ ਸਰਵੰ ਕਰਮੋ ਸਰਵੰ ਧਰਮੋ ਸਰਵੰ ਯੁਗਤਾ ਸਰਵੰ ਮੁਕਤਰ ਸਾਵਲ ਸ਼ਾਂਤ ਵਾਪਰ ਸਾਹ ਨਮੋ ਨਰਕਨਾਸ ਇਸਦਾ ਪ੍ਰਕਾਸ਼ ਅੰਗ ਸਰੂਪੇ ਭੰਗੋ ਭੂਤੇ ਪਰਮਾਸ ਪਰਮਾਸ ਇਸਦਾ ਸਰਸਾਦੇ ਗਾ ਸਰੂਪੇ ਨਿਰਵਾਭ ਭੂਤੇ ਨੰਗੀ ਨਾਮੇ ਤਿਰ ਭੰਗੀ ਤਿਰ ਕਾਮੇ ਤ੍ਰਿਵਰਗ ਤ੍ਰਿਵਾਦੇ ਗਜੇ ਗਾਦੇ

ਭਗਵਤ ਸ਼ੰਤ ਵੈ ਪ੍ਰਸਾਦ ਕੁਜਾਰ ਹਜ਼ੂਰ ਕੇ ਆਦਰ ਹਜ਼ੂਰ ਸੁਸਲਾਮ ਹੈ ਸੰਤੁਲ ਕੁਲਾਮ ਹੈ ਕੇ ਸਾਹਿਬ ਦਿਮਾਗ ਕਿਸੁਨ ਕਿਰਾਏ ਕਾਮ ਕਰੀਮ ਹੈ ਕਿ ਰਾਜ ਕਰੀਮ ਹੈ ਕੇ ਰੋਜੀ ਦਹੰਦ ਹੈ ਕਿ ਰਾਜ ਕਰਿੰਦ ਹੈ ਕਰਿਮਲ ਕੁਮਾਲ ਕਿਸੁਨ ਜਮਾਲ ਹੈ ਕਰਿਮਲ ਖੁਰਾਜ ਹੈ ਕਰਿਮਲ ਨਵਾਜ ਹੈ।

ਆਤਮੀ ਜੈ ਸੰਤਲੋ ਜੀ ਜੈ ਪਰਮ ਪਰਮ ਈਸੈ ਸੰਤਲੋ ਦੀਸੈ ਅਧੇਸੁਰ ਲੇਖੇ ਅਮ ਸੁਰ ਭੇਖੇ ਜਮਨ ਜਮੈ ਅਮ ਕਲਿਮੈ ਕਰਿਮਲ ਕੁਮਾਲਕ ਸੁਰ ਜਮਾਲਕ ਚਾਰ ਪ੍ਰਕਾਸ਼ ਕਮ ਤੁਸ ਬਾਦ ਕਿ ਸਰੂਪ ਕਮ ਤੂ ਬੂਤੇ ਕਮ ਤੂ ਪਸਾ ਕੇ ਆਤਮ ਪ੍ਰਭਾ ਕਟਾਲਾ ਨੰਗ ਕਮ ਤੂ ਭੰਗ ਅਮ ਭਾਰ ਸ਼ੰਤ ਪ੍ਰਸਾਦ

ਨਮੋ ਅਧਿਕਾਰੇ ਨਮ ਤੇ ਤੇਜੇ ਨਮ ਬਿਰਧ ਬਿਰਧੇ ਨਮ ਬਿਜ ਬੀਜੇ ਨਮ ਰਾਜ ਤਾਮ ਸ਼ਾਂਤ ਰੂਪੇ ਨਮੋ ਪਰਮਾ ਤਮ ਤਮ ਸਰੂਪੇ ਨਮੋ ਜੁਗ ਜੁਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਤ ਜੁਤੇ ਨਮੋ ਗਿਆਨ ਗਿਆਨੇ ਨਮ ਕੋਈ ਪੂਜੇ ਨਮ ਪਾਨ ਪਾਣੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਲ ਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮ ਵਾਂਗ ਵਾਂਗੇ ਅਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਏਕ ਸ੍ਰੀ ਸੰਤ ਅਦੈ ਅਪੂਜੂ ਅਨਾਸੁਕਾਦੁ ਗਾਂਜੁ ਪਾਂਜੁ ਲਖੁ ਪਖ ਅਕਾਲ ਜਲ ਲੇਖ ਭੇਖ ਨਾਮ ਕਾਮ ਗਾ ਅਨਾਥੇ ਪਰਮਾਥੇ ਅਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮਾ ਭਰਮਾ ਗੰਜੇ ਲੇਖੇ ਭੁਜੰ ਪ੍ਰਿਆ ਛੰਦ ਨਮ ਤੁਲ ਪ੍ਰਣਾਮੇ ਸੰਤੁਲ ਪ੍ਰਣਾਸੇ ਗੁੰਜਲ ਨਾਮੇ ਸੰਤੁਲ ਵਾਸ ਨਿਰਕਾਮ ਭੂਤੇ ਸੰਸ ਰੂਪੇ ਕੁਕਰਮ ਪ੍ਰਣਾਸੀ ਸੁਧਰਮ ਭੂਤੇ

ਤੇ ਚਤਰਚਾ ਕਰ ਭੁਗਤ ਸਵਯੰ ਪੁੰਸ ਬੰਸ ਸਰਬਦਾ ਸਰਬਯੁਗ ਤੇ ਦੁਕਾਲਮ ਕਰਣਾ ਸੀ ਦਿਆਲ ਸਰੂਪੇ ਸਦਾ ਅੰਗ ਸੰਗੇ।

ਸਦਾ ਅੰਗ ਸੰਗੇ ਭੰਗ ਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਂਕਾਰ ਸਤਿਗੁਰ ਪ੍ਰਸਾਦ ਪਾਸੇ ਦਸਵੇਂ ਤਵਾ ਪ੍ਰਸਾਦ ਸਵਈ ਸਰਾਬ ਸੁਸਮੂਦਾਨ ਕੇ ਦੇਵ ਰਿਓ ਕਰਜੋ ਜਤੀ ਕੇ ਸੋਰ ਸਰਾਗਨ ਸੁਖ।

ਕੇ ਮਾਤਿਮ ਤੰਗ ਜਰੇਜਰ ਸੰਗ ਨੂ ਤੰਗ ਸੁਰੰਗ ਸੁਵਾਰੇ ਕੋਟ ਰੰਗ ਰੰਗ ਸਕੂਦ ਕੌਣ ਕੌਣ ਪੂਜਾ ਦਨਵਾਰ ਭਾਰੀ ਭੁਜਾਨ ਕੇ ਭੂਪਲੀ ਬੇਦ ਨਿਆਉ ਸੀ ਨ ਜਾ ਵਿਚਾਰੇ ਏਤੇ ਭਏ ਤੋ ਕਹਾਂ ਭਏ ਪੂਵਤਨ ਗੁਨਾ ਕੇ ਭਾਏ ਪਦਾਰ ਜੀ ਸੋਏ ਸਭ ਤੇ ਦਸਾਨ ਕੂ ਬਾਜ ਢੋਲ ਮਰਦੰਗਨ ਗਾਰ ਕੁੰਜਲ ਕੂਲ ਗਜਾਨਕ ਸੁੰਦਰੇ ਤੀਆ ਰਾਜਾ ਦਾਰੇ ਭੂਲ ਭਵਿਖ ਭਵਾਨ ਕੂਬਾ ਦਾਰ ਕੌਣ ਗਣੇ ਜਾਗ ਤਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬੇਨ ਅੰਤ ਕੁੰਦ ਕੇ ਤਮਸਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਵ ਨੇਵ ਸਿੱਖਿਆ ਵੇਦ ਪੁਰਾਣ ਕਤੇਵ ਕੁਰਾਨ ਜਮੀਨ ਜਬਾਨ ਸੁਬਾਨ ਪੇਖਾ ਪੌਣ ਆਹਾਰ ਜਤੀ ਜਤਾਰ ਸਤਾਰ ਉਜਾਰ ਦੇਖੇ ਸ੍ਰੀ ਭਗਵਾਨ ਭਜੇ ਬਿਨ ਭੂਪਾਤ ਏਕ ਲਤੀਬ ਨੇਕ ਨਾ ਲੇਖੇ ਸੁਸਬਾਦ ਰੰਗਦਬਾ ਸੁਸਾਸਨਾ ਦੁਰਜਾਂਦ ਲਿੰਗਾ ਭਾਰੀ ਗੁਮਾਨ ਭਰੇ ਮਨ ਮੈਂ ਗਰ ਪਰ ਪੰਖਾ ਲੇ ਨਾ ਲਿੰਗੇ ਤੂਰ ਅਰੀਨ ਮਰੂਲ ਮਵਾਸਨ ਮਤ ਮਤੰਗਰ ਮਾਨ

ਵੱਡੇ ਬਰਿਆਰ ਅਵਿਚਾਰੇ ਸਾਰਿਕ ਧਾਰ ਵਿਸਿਆ ਤੋੜ ਤੇਜ ਮਲੰਦ ਮਵਾਸਨ ਮਾਤਕ ਜਾਨ ਕੇ ਮਾਨ ਮਲਾਇਆ ਗਾੜੇ ਕਟਾਨਕ ਤੋੜ ਨਹਾਰ ਸੁਬਾਤ ਨੀ ਚੁਕਤਾ ਲਵਾਇਆ ਸਾਹਿਬ ਸ੍ਰੀ ਸਭ ਕੁਸਲ ਨਾਇ ਦਾਸ ਨੇ ਸੇ ਦਵਾਇਆ ਦਾਨ ਦੇਵ ਅਭਿਨੰਦਨ ਸਾਚਾਰ ਭੂਤ ਵੇ ਭਵਾਨ ਪਿੰਗ ਜੀਵ ਤੇ ਦਾਲ ਮੈਂ ਥਲ ਮੈਂ ਪਲ ਹੀ ਪਲ ਮੈਂ ਸੁਰਤਾਤ ਪਿੰਗੇ ਪੁੰਨ ਪ੍ਰਤਾਪ ਨਾਲ ਜਾ ਧੁਨ ਪਾਪਨ ਕੇ ਬੋ ਪੁੰਜ ਪਿੰਗ ਸਾਧ ਸਮੂਪੁਰ ਸੰਨ ਬਿਰੈ ਜਗ ਸਾਧ ਸਮੂਪੁਰ ਸੰਨ ਬਿਰ ਜਗ ਸਤਰਸ ਵੇ ਅਲੋਚ ਪਿੰਗ ਮਾਨਵ ਇੰਦਰ ਗਜਿੰਦਰ ਨਰਾ ਧਾਪ ਜੋ ਤਲੋ ਗੁਰਾ ਕਰੇਂਗੇ ਕੋਟ ਸਨਾਨਕ ਜਾਤ ਗਦਾਨ ਨੇ ਸੁਮਬੁਰ ਸਾਧ ਬਰਿੰਗੈ ਬ੍ਰਹਮ ਮਹੇਸ਼ਰ ਬਿਸਤੀ ਪਤ ਪਾਤ ਬਰਿੰਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ

ਕਰਤਾ ਯਾ ਧੋਜ ਦਸਣੀ ਪਰੇ ਤਨਕੇ ਦੁਰ ਦੂਤਾ ਮਰੇ ਪੁਰਖ ਜਨ ਕੋ ਪਰੇ ਤਾਰ ਤਨਕੇ ਤੂੰ ਸੰਕਟ ਉਤਾਰ ਜੋ ਕਾਲ ਕੋ ਬਾਰ ਧਿਆਏ ਹੈ ਤਾਂ ਕਿ ਕਾਲ ਹਨ ਰਸਾ ਤੈਂ ਸਭ ਕਾਲਾ ਦੋਸਤ ਅਰੇ ਤਤ ਕਾਲਾ ਕਿਰਪਾ ਦ੍ਰਿਸ਼ਨ ਦੇ ਨਾਲ ਤਾਂ ਕਿ ਤਾ ਤਨਕ ਮੂੰਹ ਹਰ ਹੋ ਰਹੇ ਸਤਿਕਾਰ ਮੁਸਬ ਹੋਈ।

ਤੇਲੇ ਬਾਰ ਸਰਵ ਠੋਰ ਮੋਸਤ ਵਾਹਿਗੁਰੂ ਦੋ ਤੇਲੇ ਉਚਾਈ ਕਿਰਪਾ ਕਰੀਆਂ ਪ੍ਰਥਮ ਮਾਤਾ ਗ੍ਰੰਥ ਕਰਾ ਪੂਰਨ ਸੁਰਾਤਾ ਕਿਲਵੇ ਸਗਲ ਦੇਹ ਕੁਹਰਤਾ ਦੁਟ ਦੁਖਨ ਕੋਸ਼ਾ ਕਰਤਾ ਸ੍ਰੀ ਹਰਿ ਤੁਜਾ ਭਜ ਦਿਆਲਾ ਪੂਰਨ ਕਰਾਂ ਗ੍ਰੰਥ ਤਤ ਕਾਲਾ ਮਨ ਬਾਂਸ਼ਲ ਫਲ ਪਾਵੇ ਸੋਈ ਦੂ ਕਿਸੇ ਵਿਆਹ ਕੋਈ ਅੜੇਲ ਸੁਨੇ ਕੁੰਗ ਜੋ ਜਾਇ ਸੁਰ ਸੁਨਾ ਪਾਵਾਏ ਉਹਨੇ ਮੂੜ ਚ ਤਲਾਇ ਦਿੱਤਾ ਆਵਾਈ ਦੁੱਖ ਦਰਦ ਪੂਰਨ ਕਰਨ ਤੇ ਨਰਕੇ ਰਹੇ ਹੋ ਜੋ ਜਾ ਕੇ ਇੱਕ ਬਾਰ ਚੋ ਪਈ ਕੁੱਕੇ ਚੋ ਪਈ।

ਠਾਕੁਰ ਵਿੱਚੋਂ ਜੀ ਦੇ ਵਡਿਆਈਆ ਕਹੇ ਨਾ ਸੰਤੋਸ਼ ਉਧਰੋਂ ਪਿਆਰੂ ਸਾਚਾ ਨਾਮ ਰਵਦਾਰੂ ਬਾਜੇ ਪੰਚ ਸ਼ਬਦ ਘਰ ਸੁਭਾਗ ਹੈ ਘਰ ਸੁਭਾਗ ਕੇ ਸ਼ਬਦ ਬਾਜੇ ਕਲਾ ਕਰਤਾਰੀਆ ਪੰਚ ਦੂਤ ਬਸ ਕੀਤੇ ਕਾਲ ਕਣ ਕੁਮਾਰਿਆ ਤੋਰ ਕਰਮ ਪਾਇਆ ਤੁਜਨ ਕੁਸ ਨਾਮ ਅਰਕੇ ਲਾਗੇ ਕਹਿ ਨਾਨਕ ਕਹਿ ਸਕੋਆ ਸਤਿਕਰਨ ਦਵਾਜੇ ਸਾਚੀ ਲੇ ਬਰਦੇਹ ਨਮਾਣੀ ਦੇਹ ਨਮਾਣੀ ਲੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਸ ਮਰਸ ਕੋਈ ਨਾ ਕਿਰਪਾ ਕਰ ਬਨਵਾਰੀਆ ਸੁਨੋਰ ਸਾਮ ਨਾ ਸ਼ਬਦ ਲਾ ਸਵਾਰੀਆ

ਸੰਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੁਭਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੁਰਜਨ ਪਾਵੇ ਪਾਵੇ ਤਾਂ ਸੋ ਜਨ ਦੇਵ ਸਨੂਰ ਕਿਆ ਕਰੇ ਉਤਾਰਿਆ ਇੱਕ ਭਰਮ ਭੁੱਲੇ ਫਿਰੇ ਦੈਸ ਨਾਮ ਨਾਲ ਸੁਭਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵ ਆਏ ਕਹੇ ਨਾਨਕ ਜੀ ਦੇ ਪਿਆਰੇ ਸੁਰਜਨ ਪਾਵੇ ਆਵੇ ਸੁਨ ਪਿਆਰਿਓ ਆਵ ਹੋ ਸੰ ਪਿਆਰੋ ਕਸਕੀ ਕਰੇ ਕਹਾਣੀ ਕਰੇ ਕਹਾਣੀ ਕਸਕੀ ਦੁਆਰੇ ਪਈਏ ਤਾਨ ਮਾਨ ਧਨ ਸਭ ਸਵ ਗੁਰ ਕੋ ਹੁਕਮ ਮੰਨੇ ਪਈ ਹੁਕਮ ਮੰਨੇ ਗੁਰੂ ਕੀ ਲਗਾਓ ਸੱਚੀ ਬਾਣੀ ਕਹਿ ਨਾਨ ਸੁਣ ਸੰਦੂਕ ਕਸ ਕਹਾਣੀ ਏ ਮਨ ਚੰਚਲਾ ਚਲਾਈ ਕਿਨ ਨਾ ਪਾਇਆ ਚਿਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਮਾਇਆ ਮੋਣੀ ਜਿਨੇ ਕਰਮ ਭੁਲਾਇਆ ਮਾਇਆ ਤਾਂ ਮੋਣੀ ਤੈਨੇ ਕੀਤੀ ਜਿੰਠ ਗੋਲੀ ਪਾਈਆ ਕੁਰਬਾਨ ਕੀਤਾ ਤੁਸੀਂ ਵਿੱਟੂ ਜਨਮ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਲਾਈ ਕਿਨ ਨਾ ਪਾਇਆ ਇਹ ਮਨ ਪਿਆਰ ਹੈ ਉਸਦਾ ਸੰਭਾਲੇ ਇਹ ਕਟੰਬ ਤੁਸੀਂ ਦੇਖਦਾ ਚੱਲੇ ਨਾ ਤੇਰੇ ਨਾਲ ਸਾਥ ਤੇਰੇ ਚੱਲੇ ਨਾ ਤੇਰੇ ਨਾਲ ਖੰਜਿਤ ਕਰ ਲਾਈਏ ਐਸਾ ਕੰਮ ਬੋਲੀ ਨਾ ਕੀਤੇ ਜਦੋਂ ਪਸ਼ੂ ਤਾਈਏ ਸਭ ਕਬ ਦੇ ਸੋਣ ਤੂੰ ਹੋਵੇ ਤੇਰੇ ਨਾਲ ਕਹੇ ਨਾਨਕ ਮਨ ਪਿਆਰ ਉਸਦਾ ਸੰਭਾਲ ਅਗਮਾ ਗੋਚਰਾ ਤੇਰਾ ਅੰਤਰ ਪਾਇਆ ਅੰਤੂ ਨਾ ਪਾ ਕਿਨੇ ਤੇਰਾ ਆਪਣਾ ਤੂੰ ਜਾਣ ਹੈ ਜੀ ਜਨ ਸਭ ਕੇਲ ਤੇਰਾ ਕਿਆ ਕੋ ਆਗੂ ਖਾਣੇ ਆਖੇ ਤਾਂ ਵੇਖੇ ਸਭ ਤੂੰ ਜਨ ਜੁਗ ਤੂੰ ਪਾਇਆ ਕਹਿ ਨਾ ਉਸਦਾ ਗਮ ਤਰੰਤ ਨਾ ਪਾਇਆ ਸੋਰ ਨਰ ਮੋਨ ਜਾਣੇ ਅੰਮ੍ਰਿਤ ਕੋਈ ਦੇ

ਭਗਤਾਂ ਕੀ ਚਾਦਰ ਵਾਲੀ, ਚਾਦਰ ਵਾਲੀ ਭਗਤਾਂ ਕੇਰੀ ਵਿਖੂ ਮਾਰ ਕਰਨਾ ਲਾਭ ਲੋਹ ਕਾ ਤਸਨਾ ਬਹੁਤ ਨਾ ਹੀ ਬੋਲਣਾ ਕਨਿਉ ਤਿੱਖੀ ਵਾਲੋ ਨਿੱਕੀ ਗੀਤ ਮਾਰਗ ਜਾਣਨਾ ਗੁਰਪ੍ਰਸਾਦ ਜੀ ਨੇ ਆਪ ਤਜਰਬਾ ਨੂੰ ਸਮਾਣੀ ਕਹੇ ਨਾਮ ਚਾਰ ਭਗਤਾ ਚੁੱਕੋ ਚੁੰਦਰ ਵਾਲ ਜੀਵ ਚਲਾ ਤੇ ਚੱਲੇ ਸਮਾਮੀ ਹੋਰ ਕਿਆ ਜਾਣਾ ਗੁਣ ਤੇਰੇ ਜੀਵ ਚਲਾ ਤੇ ਚੱਲੇ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਹੁੰਦਾ ਸਰਸ ਦਾ ਧਿਆਵਾ ਇਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਤੋਂ ਪਾਵੇ ਕਹੇ ਨਾਮ ਸੱਚੇ ਸਾਹਿਬ ਜੋ ਭਾਵੇ ਤੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਗੋਂ ਸੁਣਾਇਆ।

ਹਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਨ ਮਨੁ ਸਾਰਿਆ ਵੇਦਾਂ ਮੈਂ ਨਾ ਕੁਛ ਸੁਣੇ ਨਾ ਹੀ ਫਿਰੇ ਜੋ ਬਿਤਾ ਲਿਆ ਕਹੇ ਨਾ ਜਿਨ ਸਤਿਆ ਕੂੜੇ ਲੱਗ ਤਿੰਨੀ ਜਨਮ ਜੁਏ ਹਾਰਿਆ ਜੀਓ ਨਿਰਨ ਬਾਹਰੋਂ ਨਿਰਮਲ

ਨਾਲ ਜੇ ਕੋ ਸਿੱਖ ਗੁਰੂ ਸਿੱਧੀ ਸਾਨੂੰ ਘੋਵੇ ਹੋਵੇ ਤਾਂ ਸਾਨੂੰ ਸਿੱਖ ਕੋਈ ਜੀਵ ਰਿਹਾ ਗੁਰੂ ਨਾਲ ਗੁਰ ਕੇ ਚਰਨ ਹਿਰਦੇ ਤਾਏ ਅੰਤਰਾਤਮਾ ਸਮਾਨ ਲਈ ਆਪ ਸ਼ਰ ਸਦਾਰੇ ਪਰਨੇ ਗੁਰੂ ਨੇ ਮਨ ਜਾਣੇ ਕੋਈ ਕਹਿ ਨਾਮ ਸੁਣੋ ਸੰਤੋ ਸੋ ਸਿੱਖ ਸਾਨੂੰ।

ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਵ ਹੋਏ ਅੰਮ੍ਰਿਤ ਸਦਾ ਰਹੋ ਆਦਮ ਦੇ ਪਿਓ ਸਾਰਨ ਪਾਣੀ ਕਹੇ ਨਾਮ ਸਦਾ ਗਾਓ ਸੱਚੀ ਬਾਣੀ ਸਾਗੋ ਬਿਨਾ ਕੱਚੀ ਬਾਣੀ ਬਣਦ ਕੱਚੀ ਸਾਗੁਰ ਵਜੋ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ

ਨਾਂ ਨਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਰਾਮ ਮੁਲ ਕੈ ਮੁਰਨ ਪਾਇਆ ਜਾਏ ਮੁਰਨ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਬਿਲ ਲਾਏ ਐਸਾ ਸਤਿਗੁਰੂ ਜੀ ਮਿਲਿਆ ਤੈਨੂੰ ਸੁਸੋਂਪੀ ਵਿੱਚ ਹੋਵਾਂ ਵਜਾਏ ਜਿਸਦਾ ਜੀਵ ਤਿਸ ਮਿਲ ਰਹੇ ਹਰ ਵਸੇ ਮਾਨਿਆ।

ਤੂੰ ਦੁਖਾਇਆ। ਇਹ ਧਨ ਤਿੰਨਾ ਮੇਰਾ ਜਿਹਨੇ ਆਪੇ ਭਾਣਾ, ਕਹੇ ਨਾਨਕ ਰਾਸ ਮੇਰੀ ਮਾਂ ਨੂੰ ਹੋ ਆਵਣਦਾਰ। ਇਹ ਰਸਨਾ ਤੂੰ ਅਨ ਰਸ ਰਾਜ ਰਹੀ, ਤੇਰੀ ਪਿਆਸ ਨਦਾ ਪਿਆਸ ਨਦਾ ਹੋਰ ਕਿਤੇ ਚਰਸ ਪੱਲੇ ਨਾ ਪਾਏ, ਹਰਸ ਪਾਏ ਪੱਲੇ ਪੀ ਹਾਰ ਰਸ ਬਹੁੜ ਨਾ ਤਸਨਾ ਲਾਗੇ ਆਏ। ਇਹ ਹਰਸ ਮੀ ਪਾਈਏ ਸਗੁਣ ਸਜਾਏ, ਕਹੇ ਨਾਨਕ ਹੋਰ ਅਨ ਰਸ ਵਿਸਰੈ ਜਰ ਵਸੀ ਮਨਿਆਏ। ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਦੁੱਧ ਵਿੱਚ ਤਾਂ ਤੂੰ

0: ਕੋ ਸ੍ਰਿਸ਼ਟਾ ਮੂਰਤ ਆ, ਜੋਤ ਰਾਖੀ ਤਾਂ ਤੂੰ ਜਗਮਿਆ, ਮਨ ਜਾਓ ਪਿਆ ਆਗ ਨੂੰ ਸੁਣਿਆ, ਹਰ ਮੰਗਲ ਗਾਓ ਸਗੀ ਗ੍ਰਹਿ ਮੰਦਿਰ ਬਣਿਆ, ਹਰ ਗਾਓ ਮੰਗਲ ਨੇ ਸਗੀ ਸੁੱਖ ਦੁੱਖ ਨਾ ਵਿਆਹ ਪਏ, ਗੁਰ ਚਰਨ ਲਾ ਕੇ ਦਿਨ ਸੁਭਾਗੇ ਆਪਣਾ ਬਿਰਦਾ ਪਏ, ਅਨ ਹੱਥ ਬਾਣੀ ਗੁਰ ਸ਼ਬਦ ਦਾਣੀ, ਹਰ ਨਾਮ ਅਰਥ ਭੋਗੋ ਕਹੇ ਨਾਮ ਪਿਆ ਮਿਲਿਆ, ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਇਕ ਹੈ, ਇਸ ਜਗ ਮੈਂ ਆਇਕ ਹੈ, ਕਿਆ ਤੂੰ ਕਰਮ ਕਮਾਇਆ, ਕਿ ਕਰਮ ਕਮਾਇਆ ਤੋ ਸਰੀਰ, ਜਾਂ ਤੂੰ ਜਗਮੇ ਆਇਆ, ਜਿੰਨਾ ਤੇਰਾ ਰਚਨ ਰਚਿਆ, ਸੋ ਹਰ ਮਨ ਨਾਮ ਸਾਇਆ, ਗੁਰਪ੍ਰਸਾਦ ਹਰ ਮਨ ਵਸਿਆ, ਹੋਰ ਲਿਖਿਆ ਪਾਇਆ, ਭਏ ਨਾਨਕ ਸਰੀਰ ਪ੍ਰਮਾਣ ਹੋਆ, ਜਿਨ ਸਾਧ ਗੁਰ ਸਿਉ ਚਿਤ ਲਾਇਆ, ਇਹ ਨਿਤ ਨੂੰ ਮੇਰੇ ਹੋ, ਹਰ ਤੁਮੇ ਜੋਤਰੀ, ਹਰ ਬਿਨ ਵਰਨ ਦੇਖੋ ਕੋਈ, ਹਰ ਬਿਨ ਵਰਨ ਦੇਖੋ ਕੋਈ, ਨਦੀ ਹਰ ਨਾ ਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਘਰ ਰੂਪ ਹਰ ਰੂਪ ਨਜ਼ਰੀ ਆਇਆ, ਗੁਰਪ੍ਰਸਾਦੀ ਪੂਜਾ ਦਾ ਵਿਖਾਰ ਕਹਿ, ਹਰ ਬਿਨ ਵਰਨ ਕੋਈ, ਕਹੇ ਨਾਨਕ ਇਹ ਨੇਤਰ ਆਂਧ ਸੀ, ਸਤਿਗੁਰ ਮਿਲਿਆ ਦੇਵ ਦੇ ਟੋਈ, ਇਹ ਸਰਨ ਮੇਰੇ ਹੋ, ਸਾਚੇ ਸੁਣਨੇ ਨੂੰ ਬਿਠਾਏ, ਸਾਚੇ ਸੁਣਨੇ ਨੂੰ ਬਿਠਾਏ, ਸ੍ਰੀ ਲਾਏ ਸੁਣਹੋ ਸਤ ਬਾਣ, ਜੇ ਸੁਣੀ ਮਨ ਤੁਨ ਹਰਿਆ ਹੋਆ, ਕ੍ਰਿਸ਼ਨਾ ਰਸ ਮਾਨ, ਸਤ ਲਾਖੋ ਡਾਣੀ ਤਾਂ ਗਤ ਕਈ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣਹੋ, ਪਵਿੱਤਰ ਹੋ ਸਾਚੇ ਸੁਣਨੇ ਨੂੰ ਬਿਠਾਏ, ਹਰ ਜੀਵ ਗੁਫਾਂਦ ਰੱਖ ਕੈ, ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲੈ ਪਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੇ ਅਨੇਕ ਰੂਪ ਨਾਉ ਨਵ ਨਿਧ, ਇਹਦਾ ਅੰਤਰ ਜਾਈ ਪਾਇਆ, ਕਹੇ ਨਾਨਕ ਪਿਆਰੇ ਜੀਓ, ਗੁਫਾਂਦ ਰੱਖ ਵਾਜਾ ਪਾਉਣ ਵਜਾਇਆ, ਇਹ ਸੱਚਾ ਸੋਲਾ ਸੱਚ ਕਰ ਗਾਓ, ਗਾਓ ਦਾ ਸੋਲਾ
1: ਸੱਚ, ਜਿੱਥੇ ਸਦਾ ਸੱਚ ਧਿਆਵੇ ਸੱਚ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Why,

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru

Why,

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ। ਕਿਰਪਾ ਕਰਨੀ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਬੇਨਤੀ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਠੀਕ 8 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜਪਜੀ ਸਾਹਿਬ ਸਮੇਤ ਆਰੰਭ ਹੋਣਗੇ। ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਆਰੰਭਤਾ ਦੀ ਅਰਦਾਸ ਦੇ ਵਿੱਚ ਸਾਰਿਆਂ ਨੇ ਜ਼ਰੂਰ ਸ਼ਾਮਿਲ ਹੋਣਾ ਹੈ। 5 ਸਿੰਘ ਸਾਹਿਬਾਨ ਅਰਦਾਸ ਕਰਨਗੇ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 3 ਦਿਨ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਚੌਰ ਸਾਹਿਬ ਜੀ ਦੀ ਸੇਵਾ ਹੈ, ਧੂਫ ਪਾਉਣ ਦੀ ਸੇਵਾ ਹੈ, ਪਹਿਰੇਦਾਰ ਦੀ ਸੇਵਾ ਹੈ, ਲੰਗਰ ਹਾਲ ਦੇ ਵਿੱਚ ਸੇਵਾਵਾਂ ਹਨ। ਸਭ ਤੋਂ ਵੱਡੀ ਸੇਵਾ ਪਤਾ ਕਿਹੜੀ ਹੈ? ਪੁੰਨ ਦਾਨ ਪੂਜਾ ਪਰਮੇਸ਼ਰ, ਸਭ ਤੋਂ ਵੱਡੀ ਸੇਵਾ ਹੈ ਬੈਠ ਕੇ ਬਾਣੀ ਸੁਣਨੀ। ਅਤੇ ਆਪ ਜੀ ਗੁਰੂ ਘਰ ਵਿਖੇ ਪਹੁੰਚ ਕੇ ਇਹੀ ਸਮਾਂ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦਾ। ਸਾਧ ਸੰਗਤ ਆਪ ਜੀ ਨੇ ਜ਼ਰੂਰ ਲਾਹੇ ਪ੍ਰਾਪਤ ਕਰਨੇ ਜੀ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਹਿ ਕੁਦਰਤ ਸੁਣੀਐ ਕੁਦਰਤ ਪਾ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾਂ ਕੁਦਰਤ ਸਰਵੀਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਯਾਰ ਕੁਦਰਤ ਜਾਤੀ ਜੁਨਸੀ ਰੰਗ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ

ਗੁਰੂ ਜੀ, ਹੇ ਅਕਾਲ ਪੁਰਖ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ

ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਹਿਗੇ, ਵਾਹਿਗੁਰੂ ਨਾਮ ਜਹਾਜ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੰਜ ਪਿਆਲੇ ਪੰਜ ਪੀਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਸ ਬੇਨਤੀ ਚਾਉ ਪਈ, ਹਮਰੀ ਕਰੋ ਹਰ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪਤਪਾਰਾ, ਹਮਰੇ ਦੁਸਬੈ ਤੁਮ ਕਾਬੋ ਆਪਾ ਦੇ ਮਹਿ ਬਚਾਓ, ਸੁਖੀ ਬਸੈ ਮੋਰੋ ਪਰਿਵਾਰ, ਰਾਤ ਨੇ ਉਮਰ ਰਾਖ ਨਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਧੁ ਸ਼੍ਰੀ ਕੇ ਹੰਤਾ ਤੁਮ ਹੋ ਪੂਰੀ ਕਿਰਪਾ ਦਸੰਤਾ, ਕਾਲ ਪਾਇ ਬ੍ਰਹਮਾ ਬਪ ਧਰਾ, ਕਾਲ ਪਾਇ ਸਿਵ ਜੂ ਅਵਤਰਾ, ਕਾਲ ਪਾਇ ਕਰ ਦਸਨ ਪ੍ਰਕਾਸ਼ਾ, ਸਗਲ ਕਾਲ ਕਾ ਕੀ ਆਤਮਾ ਸਾ, ਜਮ ਕਾਲ ਜੋ ਕੀ ਸਭ ਕੀਓ ਵੇਦ ਰਾਜ, ਬ੍ਰਹਮਾ ਜੀ ਜੀਓ ਜਮ ਕਾਲ, ਸਭ ਲੋਕ ਸਵਾਰਾ ਨਮਸਕਾਰ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈ ਦਛਣ ਜਾਇਓ, ਆਦਮ ਤੇ ਅਵਤਾਰਾ, ਸੋਈ ਗੁਰੂ ਸੁਣਜੋ ਹਮਾਰਾ, ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਤੇ ਸੁਖੀ ਏ ਕੀਤੀ ਤੀਰਥ ਜਾਣੇ, ਤੱਕ ਤੱਕ ਤੇ ਜਾਣੇ ਜਾਗ ਏਦੇ ਕਰ ਕਰਾ ਸਰਕਾਰਾ, ਪ੍ਰਜਾ ਕਰ ਸਭ ਦੁਖਿਆ ਪਾਰਾ, ਜਬ ਆਪ ਸਭ ਹੂੰ ਤਬ ਹੂੰ ਤੁਮ ਮੈਂ ਮੇਰੇ ਦੁਖ ਕਰ ਸਭ ਹੂੰ, ਦੂਤੇ ਬਦਨ ਕ੍ਰਿਸ਼ਨ ਪਦ ਧਾਰੇ, ਆਪ ਆਪ ਹੂੰ ਦੋ ਵਿਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨ ਭੇਦ ਭੇਦ ਹਰ ਆਲਮ, ਨਿਰੰਕਾਰ ਨਿਰਵਿਕਾਰ ਨਿਰਲੰਭ, ਆਵਾ ਨੀ ਲੈਣਾ ਜੇ ਸੰਗ, ਤਾਤਾ ਮੂਲ ਵਿਚਾਰ ਭੇਦਾ ਜਾਤੋ, ਭੇਦ ਕਾ ਪਾਸ ਭੇਦਾ ਤਾ, ਕੋ ਕਰ ਮਹਾਨ ਮਾਨਤ ਮਹਾ ਮੂਲ ਹਿਤਕ ਭੇਦ ਨਾ ਜਾਣਤ, ਮਹਾਦੇਵ ਕੋ ਕਰਿਤ ਰਾਜ ਕੋ ਨਿਰਵਿਕਾਰ ਦਾ ਸੰਗਤ ਨਹੀਂ ਭੇਦ, ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਕਹਿ ਕੋਟੀ, ਗੁੰਮਰਾ ਲੱਗਾ ਨਾ ਜਾਇ ਪਸਾਰਾ, ਫਿਰ ਦੁਖ ਜਾਤ ਤੁਮ ਸੰਸਾਰਾ, ਏਕੈ ਰੂਪੰ ਸਰੂਪਾ ਸੰਤ ਕੋਈ ਰਾਗ ਕਹਿ ਕੋਪਾ, ਜੋ ਕਲ ਕੁਲ ਤਬਾਰ ਧਿਆ ਹੈ ਤਾ ਤੂ ਕਾਲ ਨਿਕਟ ਮਹਿ ਹੈ, ਹੈ ਰੁਕਦਾ ਹੋਇ ਕਾਹੇ ਸਭ ਕਾਲਾ, ਦੁਖਿ ਅਨਿਤ ਕਰੈ ਤਤ ਕਾਲਾ, ਵਿਪਾਦ ਉਤਪੰਨ ਜੈ ਨ ਹਰਿ ਜੋ ਪਾਤੀ ਤਾ ਫਲਿਤ ਮਹਿ ਹਰਿ, ਰਿੱਧ ਸਿੱਧ ਧਰਮ ਸਭ ਹੋਈ, ਦੁਸ਼ਟ ਕਾ ਕਹਿ ਸਕੂ ਨਾ ਕੋਈ, ਇਕ ਬਾਰ ਦਿਨ ਤੁਮੈ ਸੰਭਾਰਾ, ਕਾਲ ਪਾਸ ਤੇ ਕਾਹੇ ਉਭਾਰਾ, ਜਿਨ ਨਿਰ ਨਾਮ ਤਿਹਾਰਿ ਕਹਾ ਦਾਰ, ਦੁਖ ਦੁਖ ਤੇ ਰਹਾ, ਖੜਗ ਕੇਤ ਮੈਂ ਸਰਨ ਤਿਹਾਰੀ, ਆਪਾ ਦੇ ਲਗ ਉਭਾਰੀ, ਸਭ ਠੌਰ ਸੁਣੈ ਗੁੰਗ ਜੋ ਜਾਸਰ ਸੁਨਾ ਪਾਵੇ, ਭੂਖ ਦਰਦ ਭਾਉ ਆਪਣਾ ਕਿਵੇਂ ਫਿਰੇ, ਹਉ ਜੋ ਜਾਤੀ ਏਕ ਵਾਰ ਪਰ ਕਈ ਕੋ ਕਹੈ ਚਉ ਪਈ, ਸੁਖ ਸੁਤਰੈ ਸਹਿ ਸਪੰਜ ਜੈ, ਅਰਧ ਸਾਖ ਕੀ ਤੁਮ ਕਹਿ ਜੈ, ਭਾਦਰਵ ਸੁਵੀ ਅਸਮੀ ਰੰਗਾਰਾ, ਸੁਮਿਰ ਸਦਰੋ ਗੁਣ ਸੁਧਾਰਾ, ਸੋਈਆ ਪਾਏ ਗਹਿ ਜਬ ਕੇ ਕੁਮਰੇ, ਤਬ ਕੇ ਤੂੰ ਆਸਰੇ,

ಮಾಡಿದರು.

ਤਰੀ ਆਓ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਾਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੇ ਉਦਾਸ। ਅਸੰਖ

ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੇ ਮਾਹੁ ਕਵਣ ਜਿਤ ਹੋਆ ਆਕਾਰ ਬੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ।

ਅਨੇਕ ਪਦ ਗੰਧ ਬਿੰਦ ਸਹਿਜ ਤਵ ਗੰਧ ਵਿਚਲਿਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨਵੰਦਨ।

ਵੱਡਾ ਹੀ ਰਹਾ।

ਅਵਿਨਾਸ਼ੀ ਪੁਰਖਾਇ ਪਰਮੇਸ਼ਰ ਗੋ ਸੋ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗਾਉੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਰਹੁ ਹਰ ਲਾਹਾ ਆਗੈ ਵਸਨ ਸੁਹੇਲਾ। ਆਦ ਘਟੈ ਗੁਰ ਸਰਹਿ ਨਾਰੇ ਮਨ ਗੁਰਮੁਰ ਕਾਰ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪੀਆ ਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਇ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਬਹਿਲ ਪਾਵੋ ਸੁਖ ਸਹਿਜੇ ਬਾਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ

ਪਰਮਲ ਕੀ ਵਾਸ, ਰਸ ਘੂੜੇ ਰਸ ਜਾ ਮੰਦਰ, ਰਸ ਮਿੱਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸਨ। ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਣ, ਫਿੱਕਾ ਬੋਲਵੇ ਗੁਚਣਾ, ਸੁਣ ਮੂਰਖ ਮਨ ਆ ਜਾਣ, ਜੋਤਿ ਸੁਭਾਵੈ ਸੇ।

ਦਿਆਲ ਤੇਤਰੇ ਭਵਨ ਸਾਜਿਆ, ਘੜ ਘੜ ਜੋਤ ਸਮ ਹੋਏ, ਨਿਰਮਲ ਮੈਲਾ ਨਾ ਥੀਐ, ਸਵਰਤੇ ਪਤ ਹੋਏ, ਇਹੋ ਮਨ ਸਾਰ ਸੰਤੋਖਿਆ, ਨਦਰ ਕਰੇ ਤਿਸ ਮਾਹੇ, ਪੰਜ ਭੂਤ ਸਜ ਭੈਰ।

ਮੈਂ ਕੂਕਰ ਕੂੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਭਰਮੇ ਭੂਲਾ ਦੁਖ ਘਣੋ ਜਮ ਮਾਰ ਕਰੈ ਖੁਲਹਾਣ ਮਨ ਮੁਖ ਸੁਖ ਨ ਪਾਈਐ ਗੁਰਮੁਖ ਸੁਖ ਸੁਭਾਨ।

ਸੱਚ ਵਖਰ ਧਨ ਰਾਸ ਲਹਿ ਪਾਈਐ ਗੁਰ ਪ੍ਰਗਾਸ, ਜਿਵ ਅਗਨ ਮਰੈ ਜਲ ਪਾਇਐ, ਜਿਵ ਤ੍ਰਿਸ਼ਨਾ ਦਾਸ ਦਾਸ, ਜਮ ਜੰਦਾਰ ਨ ਲਗਈ ਉਹ ਭੋਜਲ ਤਰੈ ਤਰਾ।

ਸਲ ਲੈ ਸਲ ਸਮਾਏ। ਜਿਨ ਹਰਿ ਹਰਿ ਨਾਮ ਨਾ ਚੇਤਿਓ ਸੋ ਔਗੁਣ ਆਵੈ ਜਾਏ। ਜੇ ਸਤਿਗੁਰ ਪੁਰਖ ਨਾ ਭੇਟਿਓ ਸੋ ਭਉਜਲ ਪਚੈ ਪਚਾਏ। ਹੁ ਮਾਨਕ ਜੀਉ ਨਿਰਮੋਲ ਹੈ ਇਉ ਕੌਡੀ ਬਦਲੈ ਜਹਾਏ। ਜਿਨ੍ਹਾਂ ਸਤਿਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ। ਗੁਰਮਿਲ ਭੋਜਨ ਲੰਘੀਐ ਦਰਗਹਿ ਪਤ ਪਰਮਾਨ। ਨਾਨਕ ਤੇ ਮੁਖ ਉਜਲੇ ਧੁਨ ਉਪਜੈ ਸ਼ਬਦ ਨਿਸ਼ਾਨ। ਸ੍ਰੀ ਰਾਗ ਮਹੱਲਾ ਪਹਿਲਾ। ਵਣਜ ਕਰੋ ਵਣ ਜਾ ਰਿਹੋ ਵੱਖਰ ਲਿਓ ਸੰਭਾਲ।

ਹੇਮ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਦਰੀ ਅੰਦਰ ਤੁਲ ਹੈ ਤੋਲ ਜੈ ਕਰਨੀ ਤੈ ਪੂਰੀ ਮਤ ਕਰਨੀ ਬਾਜੋਂ ਘਟੇ ਘੱਟ।

ਇਹ ਬੁਝਾਏ ਮਨ ਚਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਿਜ ਸਮਾਏ ਮਨ ਮੇਰੇ ਹਰ ਰਾਸ ਚ ਹਰ ਰਸ ਚਾਕ ਤਿਖ ਜਾਏ ਜਿਨ ਗੁਰਮੁਖ ਚਾਖਿਆ ਸਹਿਜੇ ਰੇ ਸਮਾਏ ਰਹਾਵਨ।

ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਗਤ ਘਰੈ ਮਹਿ ਪਾਏ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਨ ਮਿਲਾਏ ਜੇ ਲਖ ਇਸਤਰੀਆਂ ਭੂਗ ਕਰੈ ਨਵ ਖੰਡ ਰਾਜ ਕਮਾਹਿ ਬਿਨੁ

ਉਧਾਰੇ ਆਪਣਾ ਧਨ ਦਿਨੇ ਦੀ ਮਹਾਏ ਹਰ ਹਰ ਨਾਮ ਤੇ ਆਈਆ ਜਿਸਨੂੰ ਕਿਰਪਾ ਕਰੇ ਰਜਾਏ ਜਿਨੀ ਗੁਰਮੁਖ ਨਾਮ ਤੇ ਆਇਆ ਵਿੱਚੋਂ ਆਪ ਗਵਾਏ ਉਹ ਅੰਦਰ ਹੋ ਬਾਰਹੋਂ ਨਿਰਮਲੇ ਸੱਚੇ ਸਰ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹਲਾ ਤੀਜਾ ਹਰ ਭਗਤਾਂ ਹਰ ਧੰਨ

ਸਦਾ ਹਰਿ ਨਾਮ ਸਮਾਏ। ਸ੍ਰੀ ਰਾਗ ਮਹਲਾ ਤੀਜਾ। ਸੁਖ ਸਾਗਰ ਹਰਿ ਨਾਮ ਹੈ, ਗੁਰਮੁਖ ਪਾਇਆ ਜਾਏ। ਅੰਦਰ ਨਾਮ ਧਿਆਈਐ, ਸਹਿਜੇ ਨਾਮ ਸਮਾਏ। ਅੰਦਰ ਰਚਾ ਹਰਿ ਸੱਚ ਸਿਉ, ਰਸਨਾ ਹਰਿ ਗੁਣ ਗਾਏ। ਭਾਈ ਰੇ ਜਗ ਦੁਖੀਆ ਦੂਜੈ ਪਾਏ, ਗੁਰ ਸਰਨਾਈ ਸੁਖ ਲਹਿ। ਅੰਦਰ ਨਾਮ ਧਿਆਏ ਰਹਾਉ, ਸਾਚੇ ਮੈਲ ਨ ਲਾਗਏ। ਮਨ ਨਿਰਮਲ ਹਰਿ ਧਿਆਏ, ਗੁਰਮੁਖ ਸਬਦ ਪਛਾਣੀਐ। ਹਰਿ ਅੰਮ੍ਰਿਤ ਨਾਮ ਸਮਾਏ।

ਸੱਚਾ ਸਾਹਿਬ ਸੇਵੀਐ ਸਜ ਵਡਿਆਈ ਦੇ ਗੁਰਪ੍ਰਸਾਦੀ ਮਨ ਵਸੈ ਹੋ ਮੈਂ ਦੂਰ ਕਰੇ ਇਹੋ ਮਨ ਧਾਵਤ ਤਾਂ ਰਹਿ ਜਾ ਆਪੇ ਨਦਰ ਕਰੇ ਭਾਈ ਰੇ ਗੁਰਮੁਖ ਹਰਿ ਨਾਮ ਧਿਆਏ।

ਜਿਹਨਾਂ ਸਤਿਨਾਮ ਦਾ ਗੁਰ ਸ਼ਬਦ ਦੀ ਸੱਚ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੇ ਸੱਚੇ ਨਾਮ ਪਿਆਰ ਕਿਰਪਾ ਕਰਕੇ ਆਪਣੀ ਤੇ ਤੁਨ ਭਗਤ ਭੰਡਾਰ ਮਾਨ ਰੇ ਸਦਾ ਆਨੰਦ ਗੁਣ ਗਾਵੇ ਸੱਚੀ ਬਾਣੀ ਹਰ ਪਾਈਐ ਹਰ ਸੁਰ ਰਹੇ ਸੁਮਾਰ ਹਾਵ ਸੱਚੀ ਭਗਤੀ ਮਨ ਲਾਲ ਸੀ ਅਰਥ ਸਹਿ ਸਬਾਏ ਗੁਰ ਸ਼ਬਦ ਦੀ ਮਨ ਮੋਹਿਆ ਕਹਿਣਾ ਕੁਛ ਨਾ ਜਾਇਆ ਜਿਹ ਰਤੀ ਸ਼ਬਦੀ ਅੰਮ੍ਰਿਤ ਪੀਵੀ ਰਸ ਗੁਣ ਗਾਇਓ ਗੁਰਮੁਖੇ ਰੰਗ ਪਾਈ ਜਿਸਨੂੰ ਕਿਰਪਾ ਕਰ ਜਾਏ ਸੰਸਾਰ ਸੰਸਾਰ ਸੁੱਚਾ ਰਹਿਣ ਪਾਏ ਇੱਕ ਆਪਣੇ ਬਾਣੇ ਕੱਢ ਲਏ ਹਨ ਆਪੇ ਰੰਗ ਮਿਲਾਏ ਆਪੇ ਆਪ ਮਨ ਮਨ ਮਨੁਸਿਆ ਮਾਇਆ ਮੋਹ ਚੁਕਾਏ ਉਡਾਏ ਦਿੱਤੀ ਹਨ ਗੁਰਮੁਖ ਦੇ ਬਜਾਏ ਸਭਨਾ ਕਰਤਾ ਏਕ ਭੁੱਲਿਆ ਲੈ ਸਮਝਾਏ ਕਿ ਆਪੇ ਆਪ ਖੁਆਏ ਹਨ ਦੂਜੇ ਛੱਡਣ ਲਾਏ ਗੁਰਮਤੀ ਹਰ ਪਾਈਏ ਜੋਤੀ ਜੋਤ ਮਿਲਾਏ ਅੰਦਰ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸਚ ਪਾਇਆ ਤ੍ਰਿਣਤਾ ਜੋਕਾਰ ਗੁਰਸ਼ੋ ਦੀ ਮਨ ਰੰਗੇ ਅਰਸ ਨਾ ਪ੍ਰੇਮ ਪਿਆ ਬਿਨ ਸਤਿਗੁਰ ਕਰੇ ਨਾ ਪਾਇਓ ਕਰ ਕਰ ਕਰਦ ਵੇਖੋ ਮਨ ਚਾਰ ਮਨ ਮੈਲ ਨਾ ਉਤਰੇ ਜਿਚਰ ਗੁਰ ਸ਼ਬਦ ਨ ਕਰੇ ਪਿਆਰ ਮਨ ਮੇਰੇ ਸੁਖ ਕੇ ਭਾਣੇ ਚਾਲ ਨਿਜਕਾਰ ਵਸੇ ਅੰਮ੍ਰਿਤ ਪੀਵੈ ਤਾਂ ਸੁਖ ਲਏ ਮੰਗਲ ਰਖਾਓ ਆਓ ਗੁਣਵੰਤੀ ਗੁਣ ਕੋ ਨਹੀਂ ਬੈਣ ਮਰੇ ਦੂਰ

ਐ ਸੱਚੇ ਸੋ ਸਮਾਵੇ ਮਤਕ ਨੇੜੇ ਕਰਤਾ ਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕਟਿਆ ਸ਼ਬਦ ਮੁਲਾਵਾ ਹੋਏ ਸਤਿਗੁਰਾਂ ਸਜਰਾਸ ਹੈ ਸੱਚੇ ਸੱਚੀ ਸੋਏ ਸੱਚ ਮੇਰੇ ਸਿੱਧਾਂ ਵਿਛੜੇ ਨਾਨਕ ਗੁਰਮੁਖ ਹੋਏ।

ਧੰਨ ਧੰਨ ਸੀਤਲ ਸਾਹਿਬ ਥੀ ਆਇਓ ਨਾਮ ਵਸੀ ਮਾਨਿਆ ਜਿਸ ਕਾਰਨ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ ਕੇ ਸ਼ਬਦ ਪਛਾਣੀਐ ਜਾਪੇ ਨਦਰ ਕਰੇ ਜਿਸ ਨੂੰ ਸ਼ਬਦ ਜਿਸ ਸੋ ਜਾਣ ਸ਼ਬਦ ਸੁਣੇ ਤੂੰ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ

ਸੱਚੇ ਨੈਣ ਤ੍ਰਿਪਤ ਹੋਏ। ਗੁਣ ਵਿਚਾਰੀ ਗੁਣ ਸੰਗਰਾ ਆਪਣ ਕੱਢਾ ਧੋਏ, ਆਪੇ ਮੇਲ ਮਿਲਾਇਣ ਦਾ ਪ੍ਰਭ ਛੋੜਾ ਨਾ ਹੋਏ। ਨਾਨਕ ਗੁਰ ਸਲਾਹੇ ਆਪਣਾ ਜਿੰਦੂ ਭਾਈ ਪ੍ਰਭ ਸੋਏ। ਸ੍ਰੀ ਰਾਗ ਮਹੱਲਾ ਤੀਜਾ, ਸੁਣ ਸੁਣ ਕੰਮ ਖੇਲੀ ਕੱਚੱਲੇ ਬਾਣ ਲਟਾਏ, ਆਪਣਾ ਪਿਰ ਨਾ ਪਛਾਣ ਕਿਆਵਾਂ ਦੂਸੇ ਜਾਏ, ਜਿਨੀ ਸਖੀ ਕੰਤ ਪਛਾਣ ਤਿਨਕੇ ਲਾਗੋ ਪਾਏ। ਤਿੰਨੇ ਹੀ ਜੈਸੀ ਫੇਰ ਹਾਂ, ਸਤਸੰਗਤ ਮੇਲ ਮਿਲਾਏ, ਮੰਦੇ ਕੋਲ ਮੁੱਠੀ ਕੁੜਿਆ, ਪ੍ਰਭ ਸੱਚਾ ਸੁਣਾ ਪਾਈਏ ਮੋ। ਗੁਰ ਵਿਚਾਰ ਖਾਓ ਮਨ ਕੰਤਰ ਪਛਾਣੀ, ਤਿਨਕੂ ਰਹਿਣ ਗਾਏ, ਗਰਬਟੀਆਂ ਤਿਸਨਾ ਜਲੇ, ਦੁੱਖ ਪਾਵੇ ਦੂਜੇ ਪਾਏ, ਸ਼ਿਵਰਤੀਆਂ ਸੁਹਾਗਣੀ ਤਿਨ ਵਿੱਚੋਂ ਹਮੇ ਜਾਏ। ਸਦਾ ਫਿਰ ਆਵੇ ਆਪਣਾ ਤਿਨ ਸੁਖੀ ਸੁਖ ਵਾਏ, ਗਿਆਨ ਹੋਣੀ ਪ੍ਰਮੁਤੀਆਂ ਪ੍ਰਮੁਣ ਪਾਇਆ ਜਾਏ। ਗਿਆਨ ਮਤੀ ਅੰਧੇਰ ਹੈ, ਬਿਲ ਪਰ ਦੇਖੇ ਭੁੱਖ ਨਾ ਜਾਏ, ਆਵ ਮਿਲੋ ਸਹੇਲੀਓ ਮੈਂ ਪਰ ਦੇ ਮਿਲਾਏ। ਉਰੇ ਭਾਗ ਸਤਿਗੁਰ ਮਿਲੇ ਪ੍ਰਪਾਇਆ, ਸੱਚ ਸੁਮਾਏ, ਸਈਆਂ ਸਈਆਂ ਸੁਹਾਗਣੀ, ਜਿਨ ਕੋ ਨਦਰ ਕਰੇ, ਖਸਮ ਪਛਾਣੇ ਆਪਣਾ, ਤਨ ਮਨ ਆਗੇ ਦੇ, ਘਰ ਵਾਰ ਪਾਇਆ ਆਪਣਾ, ਹਮੇ ਦੂਰ ਕਰੇ। ਨਾਨਕ ਸੂਬਾ ਬੰਤੀਆਂ ਸੁਹਾਗਣੀ, ਅਣ ਦਿਨ ਭਗਤ ਕਰੇ, ਸੀਰਾ ਮਹਲਾ ਤੀਜਾ, ਇੱਕ ਪਿਰ ਰਾਵੇ ਆਪਣਾ, ਹੋਕੇ ਦਰ ਕੁਛ ਸੁਝਾਏ, ਸਤਿਗੁਰ ਸੇਵੀ ਭਾਓ ਕਰ ਮੈਂ ਪਿਰ ਦੇ ਮਿਲਾਏ।

ਗੁਰਤੀਆਂ ਸੁਹਾਗਣੀ ਸੱਚੀ ਸੁਧ ਸ਼ਿੰਗਾਰ ਵਰ ਵਰ ਪਾਨੂੰ ਕਰ ਆਪਣੇ ਗੁਰ ਕਿਰਪਿਆ ਸੇ ਸਦਾਵੀ ਹਰ ਰੰਗ ਰਵੇ ਭਗਤ ਪ੍ਰਿਪੁੰਡਾਰ ਸੁਪ੍ਰਪ੍ਰੀਤ ਮਨ ਮੁਸੇ ਜਿਸ ਜਿਸ ਸੀ ਦੇਵਦਾਰ ਫਿਰ ਸਲਾਹਣ ਆਪਣਾ ਤਿੰਨ ਕੇ ਹੋ ਸਤਬਲਵਾਰ ਜਾਓ ਤਨ ਮਨ ਰੱਪੀ ਸਿਰ ਦੇਈ ਤਿੰਨ ਕੇ ਲਾਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਵ ਸਕਾਏ ਗੁਰਮੁਖ ਨਾਮ ਪਛਾਣੀਏ ਨਾਨਕ ਸਾਹਿਬ ਸਮਾਏ ਸਿਰਾ ਮਹਲਾ ਤੀਜਾ ਹਰ ਜੀ ਸੱਚਾ ਸਾਚ ਤੂੰ ਸਭ ਤੇਰੀ ਤੀਰੀ ਲਖਤ ਰਾਸੀ ਤਰਸਦੇ ਫਿਰੇ ਬਿਨ ਗੁਰ ਪੇਟੇ ਪੀਰੇ।

ਸਹਿਜ ਸਹਿ ਸਮਾਨ ਬਿਨ ਸਤਿਗੁਰ ਮੁਕਤ ਨ ਪਾਈਏ ਮਨ ਬਿਰਧਮਾਨ ਸ਼ਬਦ ਨਾ ਚਿਨੇ ਕਥਨੀ ਬਨੀ ਕਰੇ ਵਿਖਿਆ ਮੈਂ ਸਮਾਨ ਸਭ ਕੁਛ ਆਪੇ ਆਪੈ ਦੂਜੀ ਜਬਰ ਦੂਜਾ ਵਰਨ ਕੂਏ ਜਿਉਂ ਤਲਾ ਤਿਉਂ ਚੱਲੀਏ ਜਾਂ ਆਪ ਲਾਏ ਸਭ ਲਾਏ ਸੋਏ ਗੁਰਮੁਖ ਬਾਣੀ ਬ੍ਰਹਮੈ ਸ਼ਬਦ ਲਾਵਾ ਕੂਏ ਨਾਨਕ ਨਾਮ ਸੁਮਾਏ ਤੂੰ ਜਿਸ ਵਿਆਂ ਸੁਖ ਹੋਏ ਸ੍ਰੀ ਰਾਗ ਮਹਲ ਤੀਜਾ ਜਗਹੋਮੇ ਮੈਲ ਦੁੱਖ ਪਾਇਆ ਮਨ ਲਾਗੀ ਦੂਜੇ ਪਾਏ ਮਲਹੋਮੇ ਸੁਤੀ ਕਿਵੇਂ ਨਾ ਉਤਰੇ ਜਿਸੁ ਤੀਰਥ ਨਾਇ ਬਹੁ ਬੇਦ ਕਰਮ ਘੁਮਾਵੇ ਦੂਣੀ ਮਨ ਲਾਗੀ ਆਏ ਪੜਿਆ ਮੈਲ ਉਤਰੇ ਪੁਸ਼ੁ ਗਿਆਨੀ ਜਾਏ ਮਨ ਮੇਰੀ ਗੁਰਸਰਣਾ ਵੇ ਤਾਂ ਨਿਰਮਲ ਹੂਏ ਮਨ ਮੁਖ ਹਰ ਹਰ ਕਰ ਮੈਲ ਸੱਚੀ ਧੋਏ ਰਹਾਉ ਮਨ ਮੈਲੇ ਭਗਤ ਨ ਹੋਵੀ ਨਾਨ ਪਾਇਆ ਜਾਏ ਮਾਨਮੁਖ ਮੈਲੇ ਮੈਲੇ ਮੁਗੇ ਜਸ ਭਗਤ ਗਵਾਏ ਗੁਰਪ੍ਰਸਾਦੀ ਮਨ ਮਸੀ ਮਲ ਹੁਮੈ ਜਾਏ ਸਮਾਏ ਜਿਉਂ ਦੇਰੇ ਦੀਪ ਬਾਲੀ ਤਿਉਂ ਗੁਰ ਗਿਆਨ ਗਿਆਂਤ ਜਾਏ ਅਮ ਕੀ ਅਮ ਕਰੇਂਗੇ ਅਮੂਰ ਗੁਬਾਰ ਕਰਨੇ ਵਾਲਾ ਵਿਸਰਿਆ ਦੂਜੇ ਭਾਇ ਪਿਆਰ ਮਾਇਆ ਜੀਵੜ ਦੁੱਖ ਨੀ ਸਭ ਸਕੇ ਸੰਸਾਰ ਗੁਰਮਤੀ ਸੁਖ ਭਾਗੀ ਸਤਨਾਮ ਧਾਰ ਜਿਸ ਨੂੰ ਮਿਲੇ ਸੋ ਮਿਲੇ ਹੋ ਤਿਸ ਬਲਹਾਰੇ।

ਦਾ ਮਿਲੀ ਪ੍ਰਸੂਈ ਮਨ ਖੰਨੇ ਨਾ ਪਾਇਆ ਕਰ ਪਾਪ ਸੱਖੇ ਸੁਖ ਹੋਈ ਸਿਆਸਣ ਬੰਗ ਕਰ ਰਹੇ ਮਨ ਕੋਰੇ ਰੰਗ ਨੰਗੋਈ ਕੂੜ ਕੂੜ ਕਿੰਨ ਨਾ ਪਾਇਓ ਜੋ ਬੀਜੇ ਖਾਵੇ ਸੋਏ ਸਭਨਾ ਤੇਰੀ ਆਪ ਪ੍ਰਭ ਸਭ ਜੀਤੇ ਤੂੰ ਰਾਸ ਸਤਿਗੁਰ ਕਾਲੀ ਕੋ ਨਹੀਂ ਇੰਦਰ ਗੁਰਮੁਖਾਂ ਨੂੰ ਸੁਭਾਸ ਬਿਖਭਾਉ ਜੋ ਟੂਦੇ ਕੱਢ ਲਏ ਜਿਨ ਨਾਨਕ ਕੀਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੇ ਮੈਂ ਤ੍ਰਿਪਤੀ ਬਿਨ ਨਾਮ ਤ੍ਰਿਕ ਦੀਵਾ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦਸੇ ਪ੍ਰਭ ਗੁਣਤਾਸ ਹੋ ਤਿਸ ਵਿੱਚੋਂ ਚੋਖਾ ਨਹੀਂ ਮੈਂ ਨਾਮ ਕਰੀ ਪ੍ਰਗਾਸ

ਧੰਨ ਵਡਭਾਗੀ ਵਡਭਾਗੀ ਹੈ ਜੋ ਆਏ ਮਿਲਿਆ ਗੁਰਭਾਗ ਸੱਜਣ ਸਤਿਗੁਰ ਪੁਰਖ ਨਾ ਪੇਟੋ ਜੀ ਭਾਗ ਨਮਸਕਾਰ ਕੋਈ ਫਿਰ ਜੋਨ ਭਵਾਈ ਵਿੱਚ ਵਿਸ਼ਟਾ ਕਰਾਲ ਉਹਨਾਂ ਪਾਸ ਤੋਂ ਦੁਆਸ ਨੂੰ ਭੇਟੀ ਹੈ।

ਹੀਰੇ ਹਿਰਮਲ ਵੇਦਿਆ ਰੰਗ ਤੁਲੂਲੇ ਨਾਇਮ ਮੇਰੇ ਗੋਬਿੰਦ ਦਾ ਗੁਣ ਗਾਵਾਂ ਤ੍ਰਿਪਤ ਪਾਨ ਹੋਏ ਅੰਤਰ ਪਿਆ ਸਰ ਨਾਮ ਕੀ ਗੁਰਤੁਸ ਮਿਲਾਵੇ ਸੁਰਹਾ ਮਨ ਰੰਗੋ ਵਿਭਾਗ ਯੋਗ।

ਤੇਰੇ ਨੂੰ ਸਦਾ ਨਾ ਲਿਆ ਹਰ ਖਰਚ ਲੀਆ ਪਾਤ ਬਾਏ ਗੁਰਮੁਖ ਦਰਗੇ ਮਨ ਆਪ ਲੈ ਗੱਲਾ ਗੁਰਮੁਖਾਂ ਨੂੰ ਦਾ ਪੰ ਪ੍ਰਗਟਾ ਦਰ ਠਾਗਨ ਕੋਈ ਪਾਏ ਹਰ ਨਾਮ ਸਦਾ ਨਾਮ ਹਰ ਨਾਮ ਰਾਮ ਨੂੰ ਲਾਏ ਆਨਹ ਧੁਨੀ ਦਰਵਾਜ਼ੇ ਦਰ ਸੱਚੇ ਸੁਭਾ ਪਾਇਆ ਜਿਨੀ ਗੁਰਮੁਖ ਨਾਮ ਸਲਾਹ ਤਨ ਸਭ ਕੇ ਸੁਭਾ ਤਨ ਕੀ ਸੰਗ ਦੇ ਪ੍ਰਭ ਮੈਂ ਜਾਜ ਕੀਰਤਾ ਨਾਨ ਭਾਗ ਵੱਡੇ ਤਿੰਨਾ ਗੁਰਮੁਖਾ ਜਿੰਨਾ ਅੰਤਰ ਨਾਮ ਪ੍ਰਗਾ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੁਰਤਾ ਦੇਖ ਕੇ ਪੁੱਤਰ ਗਲਤ ਸੰਘਾਰ ਰਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਪਾਰ ਬਹੁਤ ਬਹੁਤ

ਨਾਦ ਜਨ ਪਾਵੇ ਸੁਖਰੀ ਦਰ ਫੇਰ ਨਾ ਪਾਵੇ ਕੋਈ ਨਾਨਕ ਰਤਾ ਹਰ ਰੰਗ ਸਭ ਜਗ ਮੈਂ ਚਾਨਣ ਹੋਈ ਸਿਰਾ ਮਹਲ ਪੰਜਾਂ ਮਾਂ ਬਲਾ ਦੋ ਰੰਗ ਕਣਾ ਦ੍ਰਿਟਪੂਰ ਖੁਸ਼ੀਆਂ ਛਤਰ ਸ਼ਾਹ ਧਾਰ ਬਾਸ ਸੰਸੇ ਭਰੀਆਂ ਭਾਈ ਜੇ ਸਿੱਖ ਸਾਹ ਸੰ ਪਾਇਆ ਲਿਖਾ ਲੇਖਨ ਗੁਰਗੁਦਾ ਤੇ ਦੁੱਖ ਸੰਸਾ ਮਿੜ ਗਿਆ ਰਹੋ ਜੇਤੇ ਥਾਂ ਨਿਰੰਤਰਾ ਤੇਤੇ ਭਾਵਿਆ ਤਨਪਾਤੀ ਵਿੜ ਭੂਮੀਆਂ ਮੇਰੀ ਮੇਰੀ ਕਰ ਭਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੇ ਭਰਿਆ ਸਭ ਕੋ ਬਸ ਗੱਲ ਕਰ ਲਾਇਨ ਬਿਰਨਾਵੇਂ ਕਾ ਕਰ ਲਿਆ ਹੋਰ ਤੇਤੀ ਸੇਵਕਾ ਸੁਸਾਸ ਦਰ ਕਰਿਆ ਕਰਮ ਬਾਰੀ ਵਿੜ ਸਾਹਿਬ ਜੀ ਸਭ ਨਾਮ ਸੁਖਮ ਸੀਗਾ।

ਉਤੇ ਸਹੀ ਪਾਲੀਏ ਜਿਸ ਤਾਂ ਨਾਮ ਸੰਭਾਲ ਜੋ ਕਿ ਛੱਟ ਗਵਾਉਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਦ ਵਤਨਾ ਤਿਸ ਕੀ ਚਿੰਤਾ ਨਾ ਆਏ ਫਤਿਹ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਏ ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾਂ ਭਾਰ ਕੇ ਆਏ ਪਿਆ ਸ਼ਰਨ ਆਏ ਨਾਮ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਮ ਮਹੱਲਾ ਪੰਜਵਾਂ ਕੜੀ ਮੋਰਕਾ ਪਾਉਣਾ ਕਾ ਸੁਵਰਨ ਆਇਆ ਮਾਇਆ ਕਾਮ ਵਿਆਪਿਆ ਸਮਝੇ ਨਾ ਗਵਾਰ ਉੱਠ ਚੱਲਿਆ ਪਿਤਾ ਆਇਆ ਪਰਿਆ ਵਜਨਦਾਰ ਬੰਦੇ ਤੂੰ ਬੈਠਾ ਕੰਧੀ ਬਾਏ ਇਹ

ਲਾਇਆ ਆਪਣੀ ਸੇਵ ਸਾਧੂ ਸੰਤ ਮਸਤਕਿਤ ਉੱਠੇ ਪਾਵਾ ਦੇਵ ਸਾਹਿਬ ਗਈ ਸਵਦਗਤ ਸਾਹਿਬ ਆਪਣੀ ਕਰਮ ਕਰੀਬ ਸਤਿਗੁਰ ਕੇ ਬਲਹਾਰ ਨੇ ਮਨਸਾ ਸਭ ਕਰੀਬ ਇੱਕੋ ਦਿਸੇ ਸੱਜਣੋ ਇੱਕ ਉਪਾਏ ਮੇਤ ਇੱਕ ਸੇ ਦੀ ਸਮਗਰੀ ਇਸ ਦੀ ਹੈਰੀ ਇੱਕ ਸੁਮਨ ਮਾਨਾ।

ਲੈ ਲਾ ਖੁਸ਼ੀਆਂ ਪਾਸ਼ਾਹ ਸਗੁਰ ਨੰਦ ਕਰੇ ਨਿਮਕੀ ਕਰਨਾਮ ਦੇ ਮੇਰਾ ਮਨ ਤੁਨ ਫੀਕਰ ਹੋਏ ਜੋ ਕਪੂਰ ਲਿਖਿਆ ਤਨ ਸਗੁਰ ਚਰਨ ਗਏ ਸਫਲ ਮੂਰਤ ਸਬਲਾ ਕਰੀ ਸੱਚੇ ਨਾਲ ਪਿਆਰ ਦੂਸਰ ਤਾਰਨ ਲੱਗੀ ਸਰਕਾ ਨਾਮ ਦਾਰ ਬਾਂ ਪ੍ਰਗੁਰ ਕਾਢਿਆ।

ਸਦਾ ਸੁਖ ਪਾਰ ਮੰਗ ਕਰਤਾਰ ਮਨ ਮੇਰੇ ਸਗਲੂ ਭਾਵ ਤਿਆਗ ਗੁਰਪੁਰ ਅਰਾ ਨਿਤ ਇੱਕ ਕੀ ਲਿਵਲਾਰਾ ਇੱਕ ਭਾਈ ਮਿੱਤ ਇੱਕ

ਬਾਹਰ ਇੱਕੋ ਥਾਂ ਦਿਨੰਦਰ ਆਵ ਜੀ ਜੰਤ ਸਾਬ ਜਿਨ ਕੀਏ ਅੜਤ ਦਾਪ ਇੱਕ ਸਿੱਧੀ ਰਤਿਆ ਨਵੀਂ ਸੁਸੰਤਾਪ ਪਾਰ ਬ੍ਰਹਮ ਰੱਬ ਏਕ ਹੈ ਦੂਜਾ ਨਾ ਕੋਈ ਜੀਵ ਪਿੰਡ ਸਭ ਤਿਸਦਾ ਜੋ ਤਿਸ ਭਾਵੇ ਸੋਏ ਗੁਰਪੂਰਾ ਪੂਰਾ ਪੈ ਜਪਨਾ ਨੂੰ ਸੱਚਾ ਸੋਏ

ਮੇਰੇ ਸਤਿਗੁਰ ਸਾਹਿਬ ਦੁੱਖ ਗਿਆ ਹਰ ਸੁਖ ਵਸਿਆ ਮਾਨ ਆਵੇ ਅੰਤਰ ਜੋ ਪ੍ਰਗਾਸੀਆ ਏਕ ਸੁਣ ਲਾਇ ਮੇਰੇ ਸਾਧੂ ਮੁਖ ਉਜਲਾ ਪੂਰ ਮਿਲਣ ਲਿਖਿਆ ਪਾਏ ਗੁਣ ਗੁਣਤ ਗਾਵਣੇ ਨਿਰਮਲ ਸਚੇ ਨਾਏ ਮੇਰੇ ਮਨ ਗੁਰ ਸ਼ਬਦ ਦੀ ਸੁਖ ਹੋਏ ਗੁਰਪੁਰੀ ਕੀ ਚਾਕਰੀ ਬਿਰਤਾ ਜਨ ਗੁਰਾਵ ਮਨ ਕੀ ਇੱਛਾ ਪੂਰੀਆਂ ਪਾਇਆ ਨਾਮ ਦਾਨ ਅੰਤਰ ਜਮੀ ਸਦਾ ਸੰਕਰਣ ਪਛਾਣ ਗੁਰ ਸਦੀ ਮੁਖ ਉਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਕ੍ਰੋਧ

ਰਸਮਾਇ ਦੀਨ ਦਰਦ ਭੰਜਨਾ ਸਿਵ ਕੈ ਸੁਭਾਇ ਚਰਜ ਰੂਪ ਨਿਰੰਜਨ ਗੁਰਮਿਲਾਇ ਮਾਇ ਭਾਈ ਜੀ ਮੀਤ ਕਰੋ ਪ੍ਰਾਪਤ ਹੋਈ ਮਾਇਆ ਮੋਹ ਪ੍ਰੀਤ ਰਹਿ ਗਏ ਸੁਖ।

ਮਨ। ਸਤਿਗੁਰ ਕਿਸੇ ਵੈ ਲਾਗ ਜੋਤੀ ਸਿੰਘ ਸੁਬਿਣਸਨਾ ਮਨ ਕੀ ਮਾਤ ਆਗ ਰਹਾਉ। ਜਿਉਂ ਕੁੱਕਰ ਹਰਕਾਇਆ ਧਾਵੇ ਦਿਲ ਦਾਏ, ਡੋਬੀ ਜੰਤਰਾਂ ਜਾਣੀ ਅਪਾਕ ਸੁਖਾਏ।

ਜੀਵ ਜੀਵ ਸਭ ਕੋ ਆਤ ਉੱਠ ਚਲ ਸੀ ਕੰਤੜਾ ਤੋਂ ਕੋਈ ਨਾ ਪੁੱਛੇ ਤੇਰੀ ਬਾਤ ਕਹੀੜੇ ਸੋ ਸੇਵ ਤੂੰ ਸੋਰੇ ਸੁੱਖ ਵਸ ਗੁਰਮਤਾ ਜੋ ਚਾਰ ਸਿੱਖ ਦੇ ਨਾ ਲੱਗੇ ਦੁੱਖ ਸਭਨਾ ਸੋਰੇ ਵੰਜਨਾ ਸਮਕਲਾਮ ਹਾਰੂ ਨਾਮ ਧੰਨ ਸਮਾਗਣੀ ਜਿਨਸੇ ਨਾਮ ਪਿਆਰ।

ਮਹੱਲਾ ਪਹਿਲਾ ਸਭੇ ਕੰਤ ਮਹਿਲੀਆਂ ਸਗਰੀਆਂ ਕਰੀ ਸ਼ਿੰਗਾਰ ਗੰਤ ਗਣਾਉਣ ਆਈਆਂ ਸੂਆ ਵੇ ਸੁਕਾਰ ਅਖੰਡ ਪ੍ਰੇਰਨਾ ਪਾਈ ਖੋਟਾ ਪਾਗ ਪੁਆਰ ਹਰਦੀ ਪ੍ਰਣਾਵੇ ਨਾਲ ਤੁਧ ਭਾਵਨ ਸੁਆ।

ਸੁਖਮਣੀ ਪਿਆ ਸੋਭਾ ਸੁਰ ਸੁਮਾਵਣੀ ਸੱਚ ਪ੍ਰੇਮ ਅਪਾਰ ਬਿਨ ਬਿਨ ਪੇਰ ਪੁਰਖ ਨਾ ਜਾਣੀ ਸੱਚ ਗੁਰ ਕੇ ਪਿਆਰ।

ਜਦ ਦੇਖਾ ਤੇ ਸਤਿਗੁਰ ਦੀ ਅਧਿਕਾਰ ਜੋ ਨਿਰੰਤਰ ਜਾਣੀਏ ਨਾਨਕ ਸਹਿ ਸੁਭਾਏ। ਸ੍ਰੀ ਰਾਮ ਮਹੱਲਾ ਪਹਿਲਾ ਬਸਰੀ ਜਲ ਜਾਣਿਆ ਸਰਕਾਰ ਅਧਿਕਾਰ ਆਤ ਜਾਣੀ ਸੋਹਣੀ ਕਿਉਂਕਿ

ਸਾਬਤ ਹੋਈ। ਨਾਨ ਸ਼ਬਦ ਮਿਲਾਵੜਾ ਨਾ ਮਸੂੜਾ ਹੋਏ ਸੀ ਰਾਹ ਮਹੱਲਾ ਪਹਿਲਾ। ਜਦ ਤਾਂ ਸੰਜਮ ਸਾਸ ਪੂਨਤਾਂ ਚੰਗਾਈਆਂ ਬਿਨ ਸੱਚ ਕਹਿਤਾ ਜਿਆ ਰਾਧੇ ਤਿਆ ਲੂਣੇ ਬਿਨ ਗੁਣ ਜਨਮ ਬਣਾ ਹੁੰਦੇ ਗੁਣ ਦਾਸੀ ਸੁਖ ਹੋਏ ਆਵ ਗੁਣ ਤਿਆਗ ਸਮਾਈਏ।

ਸਮਾ ਸੁੱਖ ਮੰਗ ਸਭ ਕੋ ਦੁੱਖ ਨ ਮੰਗ ਕੋ ਹੋਏ ਸੁਖੀ ਕੋ ਦੁੱਖ ਅਗਲਾ ਮਨ ਬੂਝ ਨਾ ਹੋਏ ਸੁੱਖ ਦੁੱਖ ਸਮਕਤ ਜਾਣੀਐ ਸ਼ਬਦ ਭੇ ਸੁਖ ਹੋਏ ਬੇਦੁਕਾਰੇ ਵਾਤੀ ਬਾਣੀ ਬ੍ਰਹਮ ਵਿਆਸ ਮੁਨ ਜਨ ਸਿਵਕ ਸਾਧਕਾ ਨਾਰਤੀ ਗੁਣਤਾਸ ਸਤਿ ਤਿਸ ਦਿਨ ਗਏ।

ਜਮ ਡਰਪੇ ਦੁਖ ਭਾਗ, ਦੁਖਨੂੰ ਦੁਹਾਗਣੀ ਕਿਉਂ ਤੇਰ ਰਹਿ ਸੁਹਾਗ। ਭਾਈ ਰੇ ਅਵਰ ਨਹੀਂ ਮੈਂ ਤਾਂ, ਮੈਂ ਤਾਂ ਨਾਮ ਨੂੰ ਦਾਨ ਹੈ ਗੁਰ ਦੀ ਆ ਬਲ ਜਾਓ ਰਹਾਓ ਗੁਰਮ

ਨਾਮੇ ਲੱਗੇ ਪਿਆਰ। ਬਿਨ ਸ਼ਬਦੇ ਜਗ ਭੁੱਲਦਾ ਫਿਰਦਾ, ਬਿਨ ਸ਼ਬਦੇ ਜਗ ਭੁੱਲਾ ਫਿਰੇ, ਮਰ ਜਨਮੇ ਵਾਰੂ ਵਾਰ, ਸਭ ਸਲਾਹੇ ਆਪ ਕੋ ਵਡੋਡੇ, ਕੋਈ ਗੁਰ ਬਿਨ ਆਪ ਨ ਚੀਨੀ, ਕਹਿ ਸੁਣੀ ਕਿਆ ਹੋਏ, ਨਾਨ ਸਦ ਪਛਾਣੀਐ ਹੁਣ ਕਿੰਨਾ ਕੋਈ, ਸਿਰਾ ਮਹਲਾ ਪਹਿਲਾ।

ਗਾਇਤ ਪਿਆ ਗੁਰਮੁਖ ਜਾਂ ਸੁਣਾਣੀਏ ਗੁਰਦ ਗੁਰ ਮੇਰੀ ਮੇਲਣਾ ਸੱਚ ਮਿਲੋ ਵਰਕਾਮਣੀ ਗੁਰਮੋਹੀ ਰੰਗ ਲਾਏ ਮਨ ਤਨ ਸਾਜ ਵਿਕਸਿਆ।

ਸੰਤ ਸੁਭਾਸ ਗੁਰੂ ਜੀ ਗੁਰਮੁਖ ਨਾਮ ਉਧਾਰ ਉਜੇ ਕਿਨ ਖਪੇ ਖਨਿਆ ਵਿਖਣ ਜਾਏ ਆਪ ਸਣ ਰਵੇ ਨਾ ਤਿਸ ਕਾਲ ਸੰਤਾਏ ਸਾਹਿਬ।

ਗੁਰ ਠੱਗ ਸਾਧ ਬਹੁ ਆਪ ਤਲਾ ਤੋਲ ਸੀ ਗੁਰਪੁਰੀ ਪੂਰਾ ਤੋਲ ਕਹਿਣੇ ਕਥਨ ਨਾ ਛੁੱਟੀਏ ਨਾ ਪੜਪੁਤ ਭਾਰ ਕਾਇਆ ਸੋਜਨ ਪਾਈਏ ਬਿਨ ਹਾਰ ਭਗਤ ਪਿਆਰ ਨਾਨਕ ਨਾਮ ਵਿਸਰੇ ਮਿਲੇ ਗੁਰ ਕਰਤਾਰ ਸ਼੍ਰੀ ਰਾਮ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀ ਜੇ ਗੁਰ ਆਪਣੇ ਪਾਈ ਸਰਬ ਪਿਆਰ ਮੁਕਤ ਪਦਾਰਥ ਪਾਈ ਅਵਗੁਣ ਕੱਟਣ ਹਾਰ ਭਾਈ ਰੇ ਗੁਰ ਬਿਨ ਗਿਆਨ ਹੋਏ ਉਸ ਬ੍ਰਹਮੇ ਨਾਰ ਦੀ ਵੇਦ ਵਿਆਸ ਪੂਰਾ ਗਿਆਨ ਧਿਆਨ ਧੁਨ ਜਾਣੀ ਹੈ।

ਰਿਮਨ ਐਸੀ ਹਰ ਸਿੰਘ ਪ੍ਰੀਤ ਕਰ ਜੈਸੀ ਜਲ ਕਮਲੀ ਲਹਿਰੀ ਨਾਲ ਪਛਾੜੀ ਪੀ ਵਿਕਸੀ ਇਸਨੇ ਜਲ ਮੈਂ ਜੀਉ ਪਾਇ ਕਹਿ ਬਿਨ ਜਲ ਮਰਨ ਤਰੇ ਬਿਨ ਮਨ ਰੇਖ ਸੂਟੋ ਬਿਨ ਪਿਆਰ ਗੁਰਮੁਖ ਅੰਤਰ ਰਵ ਰਿਆ ਬਖਸ਼ੇ ਭਗਤ ਭੰਡਾਰ ਰਿਮਨ ਐਸੀ

ਸਭ ਰਸ ਸਾਰ ਭਰ ਸਲ ਹੁਰਿਆ ਵਾਲਾ ਇੱਕ ਬੂੰਦ ਪਵੀ ਕੇ ਕਰਮ ਮਿਲੇ ਸੋ ਪਾਈਏ ਕਿਰਪਾਇਆ ਸਿਰ ਦੇ ਜਿਮਨ ਐਸੀ ਅਰਸੋ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਵਟਣ ਆਪੇ ਕਵੇ ਦੁੱਧ ਕੁੱਖ ਬਣਾ ਦੇ ਆਪੇ ਮੇਲ ਸੁਣਿਆ ਸੱਚ ਵਡਿਆਈ ਦੇ ਰੇਮਨ ਐਸੀ ਅਰਸ ਪ੍ਰੀਤ ਕਰ ਜੈਸੀ ਚਕਵੀ ਸੂਰ ਕਿੰਨ ਪਲ ਨੀਂਦ ਨਾ ਸੂਵੀ ਜਾਣੇ ਦੂਰ ਹਜੂਰ ਮਨਮੁਖ ਸੂਜੀ ਨਾ ਪਵੇ ਗੁਰਮੁਖ ਸਦਾ ਹਜੂਰ ਮਨ ਗੰਤ ਗੁਨਾਵਣੀ ਕਰਤਾ ਗ੍ਰਸ ਹੋਏ ਤਾਂ ਕਿ ਕੀਮਤ ਨਾ ਪਵੈ ਜੇ ਲੋਚੀ ਸਭ ਕੋਈ ਗੁਰਮੁਖ ਤਪਾਈ ਸਤ ਮਿਲੇ ਸੁਖ ਹੋਈ ਸੱਚ ਨੇ ਸੁੱਤਾ ਨੇ ਉਹਨੂੰ ਟੁੱਟੇ ਜੇ ਸਤਿਗੁਰ ਭੇਟੇ ਸੋਏ ਗਿਆਨ ਪਦਾਰਥ ਪਾਈਏ ਤ੍ਰਿਪਨ ਸੂਜੀ

ਦੂਜੀ ਜਾਇ ਸਿਰਾ ਮਹਲਾ ਪਹਿਲਾ। ਮਨ ਭੁਲੀ ਭੁਲਾਈਏ ਭੋਲੀ ਟੁਰਨਾ ਕਾਵੇ ਗੁਰ ਬਿਨ ਕੋਨਦ ਕਾਵੀ ਹੁੰਦੀ ਅਵੇ ਜਾਏ ਗਿਆਨ ਪਦਾਰਥ ਪਾਇਆ ਠੱਗੇ ਮੁੱਟਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁਲੀ ਡੁਆ ਗਣੀ ਨਾਮ ਫੇਰ ਅੰਗ ਸਮਾਇ ਰਾਵ ਭੁਲੀ ਫਿਰਦ ਸੰਤਰੀ ਭੁਲੀ ਕਰਦ ਜਾਵੇ ਭੁਲੀ ਡੂਗਰ ਤਲ ਚੜੇ।

ਸਿਰ ਸਭ ਗੋ ਭੁੱਲ ਗੁਰੂ ਕਰਤਾਰ। ਗੁਰਮਤਿ ਮਨ ਸਮਝਾਇਆ ਲਾਗਤ ਪਿਆਰ, ਨਾਮ ਸਤ ਨਾ ਵਿਸਰੈ, ਮੇਰੇ ਸ਼ਬਦ ਪਾਰ ਸਿਧਾ ਮਹਲਾ ਪਹਿਲਾ।

ਸਭ ਰਾਤ ਤੂੰ ਸੁਖਸਾਰ, ਜੋ ਭਾਵੇ ਤੂੰ ਰਾਗ ਤੂੰ ਮੈਂ ਹਰਨਾਮ ਦਾ, ਮਨ ਰੇ ਸਾਚੀ ਸੁਮਰਦਾ, ਜਿਨ ਤਨ ਮਨ ਸਾ ਸ਼ਿੰਗਾਰਿਆ, ਇਸੇ ਤੀਲ ਬੁਲਾ ਰਹਾਉ, ਅੰਨ ਬਸੰਤ ਰਹੁਮ ਇੱਕ ਰੱਤੀ ਤੋਰ ਕਟਾ, ਤਨ ਮਨ ਸੁਮਦਾ ਜੇ ਕਰੀ ਦਿਨ ਅਗਨ ਦੁਲਾ, ਹਰ ਨਾਮ ਮੈਂ ਤੁਰਨ ਪੂਜੀ, ਜੇਲਾ ਕੋਟੀ ਕਰਮ ਕੁਮਾਰ, ਅਰਧ ਸਰੀਰ ਕਟਾਈ।

ਸਭ ਉਜਾ ਕੀ ਨੀਚਨ ਦਿਸੇ ਕੋਈ, ਇੱਕ ਨੇ ਭਾਂਡੇ ਸਾਚ ਹੈ ਇੱਕ ਚਾਨਣ ਤੇ ਰੋਏ, ਕਰਮ ਮਿਲੇ ਸਾਚ ਭਾਈ ਤੁਰ ਬਖਸ਼ਣ ਬੇਟੇ ਕੋਈ, ਸਾਧ ਮਿਲੇ ਸਾਧੂ ਜਾਣੇ ਸੰਤੋਸ਼ੇ ਗੋਲ ਭਾਏ, ਅਕਾਦ ਕਥਾ ਵਿਚਾਰੀ ਜੇ ਸਤਿਗੁਰੂ ਮੈਂ ਸਮਾਏ, ਪੀ ਅਮਰ ਸੰਤੋਖ ਆਦਰ ਕੇ ਪੈਂਦਾ ਜਾਏ, ਪ੍ਰਗਟ ਬਾਜੀ ਕੰਗਰੀ ਅੰਦਰ ਸ਼ਬਦ ਸੁਭਾਏ, ਵਿਰਲੇ ਕੋ ਸੋਝੀ ਪਈ ਗੁਰਮੁਖ ਮਨ ਸਮਝਾਏ, ਨਾਨਕ ਨਾਨਕ ਵਿਸਰੇ ਛੂਟੇ ਸ਼ਬਦ ਕੁਮਾਏ, ਸ੍ਰੀ ਰਾਮ ਮਹੱਲਾ ਪਹਿਲਾ ਜਿੱਥੇ ਦਿਸ ਤੌਲ ਬੰਕੇ ਬਾਗ ਦੁਆਰ, ਕਰਮ ਖੁਸ਼ੀ ਉਸਾਰਿਆ ਦੂਜੇ ਪਿਆਰ ਅੰਦਰ ਖਾਲੀ ਪ੍ਰੇਮ ਬਿਨ,

ਸੁਖ ਜੀਵਨ ਦਿਸ ਆਖੀ ਤਿਸ ਗੁਰਮੁਖ ਵਸਿਆ ਸੋਇ ਨਾਮ ਹੁਣ ਕਿਆ ਗਣੀ ਜਿਸ ਹਰ ਗੁਰਦਰਸ਼ਨ ਨਾ ਹੋਈ ਜੋ ਸੁਪਨੇ ਭੁੱਲੀ ਹੈ ਜਗ ਨਿੰਦਰਾ ਹੋਈ ਇਉਂ ਸਤ

ਨਾਨਕ ਗੁਰਮੁਖ ਹਰ ਰਸ ਮਿਲੇ, ਜੀਵਾ ਹਰ ਗੁੰਗਾ ਸੀ ਰਾਮ ਹੱਲਾ ਪਹਿਲਾ। ਡੂੰਗਰ ਦੇਖ ਡਰਾਮ ਨੂੰ ਭੀੜ ਡਰਿਆਸ, ਉੱਚ ਉੱਪਰ ਗਾਖੜੋ ਨਾ ਪੌੜੀ ਦਿੱਤਾ। ਗੁਰਮੁਖ ਅੰਤਰ ਜਾਣਿਆ ਗੁਰ ਮੇਰੀ ਤਰੀਆ, ਆਰੀ ਤੂੰ ਭਵਜਲ ਵਿਖੁੰਡ ਰਾਵ, ਪੂਰਾ ਸਾਧ ਗੁਰ ਰਸ ਮਿਲੀ। ਗੁਰ ਤਾਰੇ ਹਰਨਾਮ ਰਾਵ, ਚੱਲਾ ਚੱਲਾ ਜੇ ਕਰੀ ਟਾਣਾ।

ਜਗ ਸਭ ਜਗ ਕਾਜਲ ਕੋਠੜੀ ਮਨ ਧਨ ਦੇ ਸੁਭਾਅ ਗੁਰ ਰਾਖੇ ਸੇ ਨਿਰਮਲੇ ਛਦਨ ਵਾਰੀ ਭਾਏ ਨਾਨਕ ਤਰੀਏ ਸਤਨਾਮ ਤ੍ਰਿਸ਼ਾਹ ਪਾਤਸ਼ਾਹ ਮੈਂ ਹਰਨਾਮ ਨਵੀਰ ਸ੍ਰੀ ਹਰਨਾਮ ਰਤਨ ਨਵੀ ਸਾਹਿਬ ਮਨਕ ਭੋਜਲ ਪਦਮੇ ਗੁਰਮੁਖ ਰਿਤੂ ਸਾਹਿਬ ਸ੍ਰੀ ਰਾਮ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਕਰ ਬੈਸਨ ਨਿਤਰਣੇ ਕੀ ਧੂਕ ਮੁਕਾਮ ਤਾਂ ਪਰ ਜਾਣੇ ਜਾ ਰਹੇ ਨਿਤ ਲੋਕ

0: ਮੁੱਲਾਂ ਬੇ ਮਕਾਮ ਪੜਤ ਬਖਾਣੇ ਪੋਥੀਆਂ ਸਿੱਧ ਕਵੇ ਦੇ ਸੁਥਾਨ
1: ਮਲੂਕ ਉਮਰੇ ਗਏ ਕਰ ਕਰ ਕੂਜ ਘੜੀ ਮੋਤੀ ਚੱਲਣਾ ਦਿਲ ਸਮਝ ਤੂੰ ਤੇ ਪਹੁੰਚ ਸਬਦਾਹਾ ਮਾਹੇ ਵਖਾਣੀਏ ਵਿਰਲਾ ਤਾਂ ਬੂਝਾ ਕੋਏ ਨਾਨਕ ਵਖਾਣੇ ਬੇਨਤੀ ਜਲ ਥਲ ਮਹੀਲ ਸੋਏ ਅਲਾਹੋ ਅਲੱਖ ਅਗੰਮ ਪਾਦਰ ਕਰਨ ਹਾਰ ਕਰੀਮ ਸਭ ਦੁਨੀਆ ਆਵਣ ਜਾਵਣੀ ਮੁਕਾਮੇ ਕਰਹੀ ਮੁਕਾਮ ਤਿਸ ਨੂੰ ਆਖੀਏ ਜਿਸ ਸਿਸ ਨਾ ਹੋਵੀ ਦੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰੱਬ ਚੱਲੈ ਨਿਸ ਸੱਸ ਚੱਲੈ ਤਾਰਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕ ਸੱਚ ਪਗੋਏ ਮਹੱਲੇ ਪਹਿਲੇ ਸਤਾਰਾ ਅਸ਼ਟਪਦੀਆ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨਾ ਹੋਏ ਆਪੈ ਆਪ ਮਿਲਾਏ ਪੂਜੇ ਤਾਂ ਨਿਰਮਲ ਹੋਵੇ ਕੋਏ ਹਰ ਜੀਉ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਰਹਾਉ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜਨਤੇ ਕਿਆ ਵਿਚਾਰੀ ਕਿਆ ਕਵਾਕ ਸੁਣਾਏ ਗੁਰਮੁਖ ਆਪੇ ਦੇਵ ਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹੇ ਲੁਭਾਣਾ ਚੱਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਰ ਨਿਧਾਨ ਪਾਇਆ ਤਿਸ ਕੀ ਕੀਮਨਾ ਪਾਈ ਪ੍ਰਭ ਸਖਾ ਹਰ ਜੀਓ ਮੇਰਾ ਅੰਤੇ ਹੋਏ ਸਖਾਈ ਪੇੜਿਆ ਜਗ ਜੀਵਨ ਦਾਤਾ ਮਾਨੂੰ ਹੱਥ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣਾ ਅੰਧੇ ਠੌਰ ਨਾ ਕਾਈ ਹਰ ਸੁਖਦਾਤਾ ਮਨ ਨਹੀਂ ਵਸਿਆ ਅੰਤ ਗਿਆ ਪੁਸ਼ਕਾਈ ਪੇੜੇ ਜਗ ਜੀਵਨ ਦਾਤਾ ਗੁਰਮੁਖ ਮਾਨੋ ਸਾਇਆ ਅੰਦਰ ਭਗਤ ਕਰੇ ਦਿਨ ਰਾਤੀ ਹਉ ਮੈਂ ਮੋਹ ਚੁਕਾਇਆ ਜਿਸੋ ਰਾਤਾ ਤੈਸੋ ਹੋਵੈ ਸੱਚੇ ਸੱਸ ਮਾਇਆ ਪੇਨਦ ਕਰੀ ਭਾਉ ਲਾਏ ਗੁਰਸਬ ਦੀ ਵਿਚਾਰ ਸਤਿਗੁਰ ਸੇਵਿਆ ਸਹਿਜ ਉਪਜੈ ਹਉ ਮੈਂ ਤ੍ਰਿਸ਼ਨਾ ਮਾਰ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰੱਖਿਆ ਉਰਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹਉ ਮੈਂ ਦੁੱਖ ਸਭ ਜਾਏ ਸਤਿਗੁਰ ਸਭ ਸੁਣਾਇਆ ਹਉ ਸਦ ਬਲਹਾਰੈ ਜਾਓ ਆਪਣੇ ਮਨ ਚਿਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਭਗਤ ਵਸਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਤ ਦੇ ਪ੍ਰਭ ਆਪੇ ਗੁਰਮੁਖ ਤੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹਉ ਮੈਂ ਕਰਮ ਕੁਮਾਮ ਦੇ ਜਮ ਡੰਡ ਲੱਗਾ ਤਿਨ ਆਏ ਜੇ ਸਤਿਗੁਰ ਸੇਵਨ ਸੇਵ ਬਰੇ ਹਸੇ ਤੀ ਡਿਵਲਾਏ ਮਾਨ ਰੇ ਗੁਰਮੁਖ ਨਾਮ ਧਿਆਏ ਤੁਰ ਪੂਰਬ ਕਰਤਾ ਲਿਖਿਆ ਤਿੰਨਾ ਗੁਰਮੁਖ ਨਾਮ ਸਮਾਏ ਰਹਾਓ ਬਿਨ ਸਤਿਗੁਰ ਪ੍ਰਤੀ ਦਨਾ ਵਈ ਨਾਮ ਨਾ ਲਾਗੋ ਭਾਓ ਸੁਪਨਾ ਸੁਖ ਨਾ ਪਾਵੇ ਦੁੱਖ ਮੈਂ ਸਵਾ ਸਮਾਏ ਜੇ ਹਰ ਹਰ ਕੀਚਾ ਬਹੁਤ ਲੋਚੀਆ ਕੀਰਤਨਾ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੋ ਸਬਦ ਲਾਏ ਰੰਗ ਸਿਓ ਹਰ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਐ ਪੀ ਭਿਖ ਫਲ ਲਾਗੈ ਧਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਵ ਦੇ ਬਿਖ ਹਮੈ ਤਜ ਗੋਵੈਕਾਰ ਮਨ ਹਰ ਕਿਤੇ ਪਾਏ ਨਾ ਛੁੱਟੀਐ ਸਿਮਰਤ ਸ਼ਾਸਤਰ ਸੋਧ ਹੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾ ਵਾਰ ਗੁਰਮ ਸਹੀ ਸੋਧੇ ਜਿਨ ਕਿਰਪਾ ਕਰੀ ਕਰਤਾਰ ਨਾਨਕ ਦਾਤਾ ਇੱਕ ਹੈ ਦੂਜਾ ਔਰ ਨਾ ਕੋਏ ਗੁਰਪ੍ਰਸਾਦੀ ਪਾਈਆ ਧਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਖਸ਼ੋ ਹਾਵੜਾ ਸੱਚ ਚੁਗੈ ਗੁਰ ਭਾਏ ਹਰ ਰਸ ਪੀਵੇ ਸਹਿਜ ਰਹੈ ਉੱਡੈ ਨਾ ਆਵੈ ਜਾਏ ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸੁਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕਾ ਭਾਣਾ ਜੀ ਚੱਲੈ ਤਾਂ ਅਣ ਰਾਚੈ ਹਰ ਨਾਏ ਰਹਾਓ ਪੰਖੀ ਬਖਸ਼ੋ ਹਾਵੜੇ ਉੱਡਹਿ ਚਉ ਦਿਸ ਜਾਏ ਜੇਤਾ ਉਡੇ ਦੁੱਖ ਘੜੇ ਨਿਤ ਦਾ ਜੇ ਤੈ ਬਿਲ ਲਾਏ ਬਿਨ ਗੁਰ ਮਹਿਲ ਨਾ ਜਾ ਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰਿਆਵਲਾ ਸਾਚਾ ਸਹਿ ਸੁਭਾਏ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵ ਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇ ਸਵਾਏ ਮਾਨਮੁਖ ਖੂਬੇ ਸੁੱਕ ਗਏ ਨਾ ਫਲ ਤਿੰਨਾ ਛਾਓ ਤਿੰਨਾ ਪਾਸ ਨਾ ਬੈਸੀਏ ਉਹਨਾਂ ਘਰ ਨਾ ਗਿਰਾਓ ਕੱਟੀ ਹੈ ਤੈਨਿਤ ਜਾਲੀ ਹੈ

ਸੱਚ ਨਾ ਜਾਣਨੀ। ਤਿੰਨ ਠੌਰ ਨ ਕਤੂ ਥਾਓ, ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿਚਵਾਸ, ਸਦਾ ਸੱਚਾ ਸਲਾਹਣਾ, ਸੱਚਾ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ, ਗੁਰਮਤੀ ਨਿਜ ਘਰ ਵਾਸ, ਸੱਚ ਵੇਖਣ ਸੱਚ ਬੋਲਣਾ, ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼ ਸੱਚ, ਸੱਚੇ ਸੱਚੀ ਸੋਏ, ਜਿਨੀ ਸੱਚ ਸੁਵਸਾਰਿਆ, ਸੇ ਦੁਖੀਏ ਚੱਲੇ ਰੋਏ, ਸਤਿਗੁਰ ਜਿਨੀ ਨਾ ਸੇਵਿਓ, ਸੇ ਕਿਤੇ ਆਏ ਸੰਸਾਰ, ਜਮ ਦਰਬਦੇ ਮਾਰੀਆ, ਕੂਕਣਾ ਸੁਣੈ ਪੁਕਾਰ, ਬਿਰਥਾ ਜਨਮ ਗਵਾਇਆ, ਮਰ ਜਮੇ ਵਾਰੋ ਵਾਰ, ਇਹੋ ਜਗ ਜਲਤਾ ਦੇਖ ਕੈ ਭੱਜ ਪਏ, ਸਤਿਗੁਰ ਸਰਨਾ, ਸਤਿਗੁਰ ਸੱਚ ਜਲਾਇਆ, ਸਦਾ ਸੱਚ ਸੰਜਮ ਰਹਿਣਾ, ਸਤਿਗੁਰ ਸੱਚਾ ਹੈ ਬੋਹਥਾ, ਸਭਦੇ ਭਵਜਲ ਤਰਨਾ, ਲਖ ਚੌਰਾਸੀ ਫਿਰ ਦੇ ਰਹੇ, ਬਿਨ ਸਤਿਗੁਰ ਮੁਕਤ ਨਾ ਹੋਈ, ਫਟ ਫਟ ਪੰਡਤ ਮੋਨੀ ਥੱਕੈ, ਦੂਜੇ ਭਾਏ ਪਤ ਕੋਈ, ਸਤਿਗੁਰ ਸਭ ਸੁਨਾਇਆ, ਬਿਨ ਸੱਚਾ ਵਰ ਨਾ ਕੋਈ, ਜੋ ਸੱਚਾ ਲਾਏ ਸੇ ਸੱਚ ਲੱਗੇ, ਨਿਤ ਸੱਚੀ ਕਾਰ ਕਰਨ, ਤਿੰਨਾਂ ਨਿਜ ਘਰ ਵਾਸਾ ਪਾਇਆ, ਸੱਚਾ ਮਹਿਲ ਰਹਨ, ਨਾਨਕ ਭਾਉ ਸੁਖੀਏ ਸਦਾ, ਸੱਚਾ ਨਾਮ ਰਚਨ, ਸ੍ਰੀ ਰਾਗ ਮਹੱਲਾ ਪੰਜਵਾ, ਜਾ ਕੋ ਮੁਸ਼ਕਲਤ ਬਣੈ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ, ਤੇ ਭੱਜ ਖਲੇ ਸਭੋ, ਭੱਜਾ ਆਸਰਾ ਚੁੱਕੈ ਸਭ ਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤੱਤੀ ਵਾਓ, ਸਾਹਿਬ ਨੇ ਤਾਰਿਆਂ ਤਾ ਤਾਰ, ਆਏ ਨਾ ਜਾਈ ਫਿਰ ਸਦਾ, ਗੁਰਸ਼ਬਦੀ ਸੱਚ ਜਾਣ ਹਾਓ, ਜੇ ਕੋ ਹੋਵੈ ਦੁਬਲਾ, ਨੰਗ ਭੁੱਖ ਕੀ ਪੀਰ, ਦਮੜਾ ਪੱਲੈ ਨਾ ਪਵੈ, ਨਾ ਕੋ ਦੇਵੈ ਧੀਰ, ਸਵਾਰਥ ਸਵਾਓ ਨਾ ਕੋ ਕਰੈ, ਨਾ ਹੋਵੈ ਕਾਜ, ਚਿੱਤ ਆਵੈ ਉਸ ਪਾਰ ਬ੍ਰਹਮ, ਤਾਂ ਨਿਚਲ ਹੋਵੈ ਰਾਜ, ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ, ਕਦੇ ਹੱਥ ਕਦੇ ਸੋ, ਗਾਉਣ ਕਰੇ ਚੋ ਕੁੰਟਕਾ, ਘੜੀ ਨ ਬੈਸਨ ਸੋਈ, ਚੇਤ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਈ, ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵੇ ਤੁਨ ਅਗ ਕੀਏ, ਹੋਆ ਸੁਰ ਸੁੰਗਾਰ, ਪੋਥੀ ਗੀਤ ਕਵਿਤ ਕਿਸ ਕਦੇ ਨਾ ਕਰਨ ਧਰਿਆ, ਚੇਤ ਆਵੈ ਉਸ ਪਾਰ ਬ੍ਰਹਮ, ਤਾਂ ਨਿਮਖ ਸਿਮਰਤ ਧਰਿਆ, ਸਾਸਤ ਸਿਮਰਤ ਵੇਦ, ਚਾਰ ਮੁਖਾਗਰ ਵਿਚਰੇ, ਤਪੇ ਤਪੀਸਰ ਜੋਗੀਆ, ਤੀਰਥ ਗਵਨ ਕਰੀ, ਖੱਟ ਕਰਮਾਂ ਤੇ ਦੁੱਗਣੇ, ਪੂਜਾ ਕਰਤਾ ਨਾ ਆਏ, ਰੰਗ ਨਾ ਲੱਗੀ ਪਾਰ ਬ੍ਰਹਮ, ਤਾਂ ਸਰਪ ਨਰਕੇ ਜਾਏ, ਰਾਜ ਮਿਲਕ ਸਿਗਤਾਰੀਆ, ਰਸ ਭੋਗਨ ਵਿਸਤਾਰ, ਬਾਗ ਸੁਹਾਵੇ ਸੋਹਣੇ, ਚੱਲੈ ਹੁਕਮ ਪਾਰ, ਰੰਗ ਤਮਾਸੇ ਬਹੁ ਵਿਧੀ, ਚਾਏ ਲੱਗ ਲੱਗ ਰਹਿਆ, ਚਾਏ ਲੱਗ ਰਹਿਆ, ਚੇਤਨਾ ਆਇਓ ਪਾਰ ਬ੍ਰਹਮ, ਤਾਂ ਸਰਪ ਕੀ ਜੋਨ ਗਿਆ, ਬਹੁਤ ਨਾੜ ਚਾਰਵੰਤ, ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਖ ਭਾਈਆ, ਸਾਜਨ ਸੰਗ ਪ੍ਰੀਤ, ਲਸ਼ਕਰ ਤਰਕ ਸੰਬੰਧ ਬੰਦ, ਜੀਓ ਜੀਓ ਸਗਲੀ ਕੀਤ, ਚਿਤਨ ਆਇਓ ਪਾਰ ਬ੍ਰਹਮ, ਤਾਂ ਖਰ ਰਤਲ ਦੀਤ, ਕਾਇਆ ਰੋਗ ਨਾ ਸ਼ਿਦਰ ਕਿਸ਼, ਨਾ ਕੁਛ ਕਾਲਾ ਸੋਗ, ਮਿਰਤਨਾ ਵੀ ਚਿਤ ਤਿਸ, ਐਨਸ ਭੋਗੈ ਭੋਗ, ਸਭ ਕੁਛ ਕੀਤਨ ਆਪਣਾ ਜੀ ਕਾਣਾ, ਸੰਕ ਧਰਿਆ, ਚਿਤਨ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਪਰਿਆ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੈ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਆ, ਤਿਉਂ ਤਿਉਂ ਹਰ ਸਿਉ ਰੰਗ, ਦੁਆਂ ਸਿਰਿਆ ਕਾ ਖਸਮਿਆ, ਪਵਰਨਾ ਦੂਜਾ ਥਾਓ, ਸਾਧੂ ਤੁੱਠੈ ਪਾਇਆ, ਨਾਨਕ ਸੱਚਾ ਨਾਉ, ਸ੍ਰੀ ਰਾਗ ਮਹੱਲਾ ਪੰਜਵਾਂ, ਘਰ ਪੰਜਵਾਂ, ਜਾਨੋ ਨਹੀਂ ਭਾਵੈ ਕਵਨ ਬਾਤਾ, ਮਨ ਖੋਜ ਮਾਰਗ ਰਹਾਓ, ਧਿਆਨੀ ਧਿਆਨ ਲਾਵੈ, ਗਿਆਨੀ ਗਿਆਨ ਕਮਾਵੈ, ਪ੍ਰਭ ਕਿ ਨਹੀਂ ਜਾਤਾ, ਭਗਵਤੀ ਰਹਿਤ ਜੂਤਾ, ਜੋਗੀ ਕਹਿਤ ਮੁਕਤਾ, ਤਪਸੀ ਤਪੇ ਰਾਤਾ, ਮੋਨੀ ਮੋਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਾਤਾ, ਭਗਤ ਨਵੈ ਪ੍ਰਕਾਰਾ, ਪੰਡਿਤ ਵੇਦ ਪੁਕਾਰਾ, ਗ੍ਰਿਸਤੀ ਗ੍ਰਿਸਤ ਧਰਮਾਤਾ, ਸ਼ਬਦੀ ਬਹੁ ਰੂਪ ਅਵਧੂਤਾ, ਕਾਪੜੀ ਕਉ ਤੇਜਾ ਗੂਤਾ, ਕੀਰਤ ਨਾਤਾ, ਨਿਰਹਾਰ ਵਰਤੀਆ ਪ੍ਰਸਾ, ਇੱਕ ਲੂਕ ਨਾ ਦੇਵੇ ਦਰਸਾ, ਇੱਕ ਮਨ ਹੀ ਗਿਆਤਾ, ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਿਤੇ ਹਾਂ ਪਾਇਆ, ਜਿਸ ਮੇਲੇ ਸੋ ਭਗਤਾ ਸਗਲ ਉਤੋਂ ਪਾਵਾ, ਤਿਆਗੀ ਸਰਨ ਪਾਵਾ, ਨਾਨਕ ਗੁਰ ਚੰਨ ਪਰਾਤਾ, ਸ੍ਰੀ ਰਾਗ ਮਹੱਲਾ ਪਹਿਲਾ, ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ, ਸੁਰਗ ਮਛ ਪਿਆ।

ਸੋਹਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾਰਾ ਜਾਪਦਾ ਸਭ ਨਾਵਾਂ ਨੂੰ ਪ੍ਰਤਾਪ ਦਾ ਸਤਿਗੁਰ ਬਾਜ ਨਾ ਪਾਇਓ ਸਾ ਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਬਲ ਜਾਈਆ ਜਿਤ ਮਿਲਿਆ ਪਰਮ ਗਤ ਪਾਈਆ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਇ ਜੀਓ ਸਾ ਸੰਗਤ ਕੈਸੀ ਜਾਣੀਆਂ ਜਿੱਥਾ ਇੱਕੋ ਨਾਮ ਖਾਣੀਆਂ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਇਆ ਜੀਓ ਇਹੋ ਜਗਤ ਭਰਮ ਭੁਲਾਇਆ ਆਪੋ ਤੁਧ ਖਵਾਇਆ ਪ੍ਰਤਾਪ ਲੱਗਾ ਦੁਹਾਗਨੀ ਭਾਗਜਨਾ ਕਹਿ ਨਾਹੇ ਜੀਓ ਦੁਹਾਗਨੀ ਕਿਆ ਨਿਸ਼ਾਨੀਆਂ ਖਸਮੋ ਕੁਥੀਆ ਫਿਰੇ ਨਿਮਾਣੀਆਂ ਮੈਲੇ ਵੇਸ਼ ਤਿੰਨਾ ਕਾਮਨੀ ਦੁਖੀ ਰੈਨ ਵਿਹਾਏ ਜੀਓ ਸੁਹਾਗਨੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਜ਼ਰ ਕਰੇ ਕਹਿ ਆਪਣੀ ਆਪੇ ਲਏ ਮਿਲਾਏ ਜੀਓ ਹੁਕਮ ਜਿਨ੍ਹਾਂ ਨੂੰ ਮਨਾਇਆ ਤਿੰਨ ਅੰਤਰ ਸ਼ਬਦ ਵਸਾਇਆ ਸਹੀਆ ਤੇ ਸੁਹਾਗ ਜਿਨਸਾ ਨਾਲ ਪਿਆਰ ਜੀਓ ਜਿਨ੍ਹਾਂ ਭਾਣੇ ਕਾਰਾ ਸਿਆਇਆ ਤਿੰਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਆਂ ਜੋ ਸਭ ਸੇ ਲਏ ਮਿਲਾ ਜੀਓ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰ ਘਰਮ ਚੁਕਾਇਆ ਦੁਰਮਤ ਕਾ ਦੋ ਕੱਟਿਆ ਭਾਗ ਬੈਠਾ ਮਸਤਕ ਆਏ ਜੀਓ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਦਾ ਸਮਾਨੀਆਂ ਸੁਖ ਸੇਵਾ ਅੰਦਰ ਰੱਖੈ ਆਪਣੀ ਨਜ਼ਰ ਕਰੇ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਆਂ ਜਿਤ ਮਿਲਿਆ ਨਾਮ ਖਾਣੀਆਂ ਸਤਿਗੁਰ ਬਾਜ ਨਾ ਪਾਇਓ ਸਭ ਕੀ ਕਰਮ ਕਮਾਇਆ ਜੀਓ ਹੋ ਸਤਿਗੁਰ ਵਿੱਚੋਂ ਘੁਮਾਇਆ ਜਿਨ ਭਰਮ ਭੁੱਲਾ ਮਾਰਗ ਪਾਇਆ ਨਜ਼ਰ ਕਰੇ ਜੇ ਆਪਣੀ ਆਪੇ ਲੈ ਰਲਾਇ ਜੀਓ ਤੂੰ ਸਭਨਾ ਮਾਏ ਸਮਾਇਆ ਤਿਨ ਕਰਤਾ ਆਪ ਲੁਕਾਇਆ ਨਾਨਕ ਗੁਰਮ ਪ੍ਰਗਟ ਹੋਇਆ ਜਾ ਕੋ ਜੋਤ ਧਰੀ ਕਰਤਾਰ ਜੀਓ ਆਪੇ ਖਸਮ ਨਿਵਾਜਿਆ ਜੀਓ ਪਿੰਨ ਦੇ ਸਾਜਿਆ ਆਪਣੇ ਸੇਵਕ ਹੀ ਪੈ ਰੱਖੀਆ ਦੋਏ ਕਰਮ ਅਸਤਵ ਧਾਰ ਜੀਓ ਸਾ ਸੰਜਾ ਰਹਿ ਸਿਆਨ ਪਾ ਮੇਰਾ ਪ੍ਰਭ ਸਭ ਕੁਛ ਜਾਣਦਾ ਪ੍ਰਗਟ ਪ੍ਰਤਾਪ ਤਾਇਓ ਸਭ ਲੋਕ ਕਰਿਆ ਜਾਕਾਰ ਜੀਓ ਮੇਰੇ ਗੁਣ ਆਵ ਗੁਣ ਨਾ ਵਿਚਾਰਿਆ ਪ੍ਰਭ ਆਪਣਾ ਬਿਰਧ ਸਮਾਰਿਆ ਕੰਠ ਲਾਇ ਕਰ ਰੱਖੇ ਉਹਨ ਲੱਗੇ ਨਾ ਤੱਤੀ ਵਾਵ ਜੀਓ ਮੈਂ ਮਨ ਤਨ ਪ੍ਰਭੂ ਧਿਆਇਆ ਜੀ ਇੱਛੜਿਆ ਫਲ ਪਾਇਆ ਸਾਹਸ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਦੀਵੈ ਨਾਉ ਜੀਓ ਤੁਧ ਆਪੇ ਆਪ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਾ ਜਿਸ ਭਾਵੈ ਤਸੈ ਬੁਝਾਇਆ ਜੀਓ ਗੁਰਪ੍ਰਸਾਦੀ ਪਾਇਆ ਤਥੈ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਏ ਸਮਾਇਆ ਜੀਓ ਗੋਪੀ ਨਾ ਗੋਵਾਲੀਆ ਤੁਧ ਆਪੇ ਗੋਏ ਉਠਾਲੀਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ ਜਿਨ ਸਤਿਗੁਰ ਸਿਉ ਚਿਤਲਾਇਆ ਤਿਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿਨ ਪ੍ਰਾਣੀਆਂ ਹੋਏ ਚੱਲੇ ਜਨਮ ਸਵਾਰ ਜੀਓ ਤੇਰੀਆ ਸਦਾ ਸਦਾ ਚੰਗਿਆਈਆ ਮੈਂ ਰਾਤ ਹੈ ਵਡਿਆਈਆਂ ਅਨਮੰਗਿਆ ਦਾਨ ਦੇਵਨਾ ਕੋ ਨਾਨਕ ਸਾਸ ਮਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾ ਪੈ ਪਾਏ ਮਨਾਈ ਸੋਏ ਜੀਓ ਸਤਿਗੁਰ ਪੁਰਖ ਮਿਲਾਇਆ ਤਿਸ ਜੇ ਵਡਿਆਵਰ ਨਾ ਕੋਏ ਜੀਓ ਰਹਾਓ ਗੋਸਾਈ ਮਹਿੰਡਾ ਇੱਠਲਾ ਅੰਮ ਅੱਬੇ ਥਾਵ ਮਿੱਠਲਾ ਤਿਸ ਜੇਵੜ ਔਰ ਨਾ ਕੋਏ ਜੀਓ ਰਹਾ ਗੋਸਾਈ ਮਹਿੰਡਾ ਇੱਠਲਾ ਅੰਮ ਅੱਬੇ ਥਾਵ ਮਿੱਠਲਾ ਭੈਣ ਭਾਈ ਸਭ ਸੱਜਣਾ ਤੂੰ ਜਿਹਾ ਨਾਹੀ ਕੋਏ ਜੀਓ ਤੇਰਾ ਹੁਕਮੇ ਸਾਵਣੇ ਆਇਆ ਮੈਂ ਸਤ ਕਾ ਹੱਲ ਜੋ ਆਇਆ ਨਾ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਓ ਹੋ ਗੁਰਮਲਿਕ ਪਛਾਣਦਾ ਦੁਆ ਕਾਗਲ ਚਿੱਤ ਨਾ ਜਾਣਦਾ ਹਰ ਕੱਤੇ ਕਾਰੈ ਲਾਇਓ ਨੂੰ ਜੋ ਭਾਵੈ ਤਵੈ ਨਿਬਾਹੇ ਜੀਓ ਤੁਸੀਂ ਭੋਗੇ ਹੋ ਪੁੰਚੋ ਹੋ ਭਾਈ ਹੋ ਗੁਰ ਦੀਵਾਨ ਖਵਾਨ ਪਹਿਨਾਈਓ ਤੂੰ ਹੋਆ ਮਾਰ ਪਿੰਡ ਦਾ ਬਨ ਆਂਦੇ ਪੰਜ ਸਰੀਕ ਜੀਓ ਤੂੰ ਆਇਆ ਸਾਮੈ ਤਹਿੰਦੀਆ ਪੰਜ ਕਿਸਾਨ ਮੁਜੇਰੇ ਮਹਿੰਦੀਆ ਕੰਨ ਕੋਈ ਕੱਢ ਨਾ ਹੰਗਾਈ ਨਾਨਕ ਉੱਠਾ ਘੁੱਗ ਗਰਾਵ ਜੀਓ ਹੋ ਵਾਰੀ ਘੁੰਮਾ ਜਾਵਦਾ ਇੱਕ ਸਾਹ ਹੱਥ ਧਿਆਇ ਦਾ ਉੱਜਰ ਥਿਓ ਵਸਾਇਓ ਹਉ ਤੁਧ ਵਿੱਚੋਂ ਕੁਰਬਾਨ ਜੀਓ ਹਰਿਥੈ ਨਿਤ ਧਿਆਇ ਦਾ ਮਨ ਚਿੰਦੀ ਸੋ ਫਲ ਪਾਈ ਦਾ ਸਭੇ ਕਾ ਸਵਾਰਿਓ ਲਾਹਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਧੰਦਲਾ ਗੁਸਾਈ ਸੇਵੀ ਸਚਲਾ ਨੌ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿੱਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੈ ਹੱਥ ਜੀਓ ਮੈਂ ਬੱਧੀ ਸੱਚ ਧਰਮ ਸਾ ਲਿਆ ਗੁਰਸਿੱਖਾਂ ਲੱਦੀ ਭਾਲ ਕੈ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਇ ਜੀਓ ਸੁਨ ਗੱਲਾਂ ਗੁਰ ਪੈ ਆਇਆ ਨਾਮ ਦਾਨ ਇਸ਼ਨਾਨ ਦਿਲਾਇਆ ਸਭ ਮੁਕਤ ਹੋਆ ਸੈ ਸਾਰਲਾ ਨਾਨਕ ਸੱਚੀ ਬੇਰੀ ਚਾੜ ਜੀਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਨੋ ਅਰਦਾਸ ਜੀਓ ਠੋਕ ਵਜਾਏ ਸਭ ਡਿੱਠੀਆ ਤੁਸ ਆਪੇ ਲਏ ਤੁਸੀਂ ਆਪੇ ਲੈਣ ਛਡਾਇਆ ਜੀਓ ਨੂੰ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਸੈਰ ਜਾਣਦਾ ਸੁਖ ਸਭ ਸੁਖਾਲੀ ਉੱਠੀਆ ਇਹ ਹੋਆ ਹਲੇਮੀ ਰਾ ਜੀਓ ਝਿਮ ਝਿਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁਮਾਨ ਕੀਆ ਤੁਦੇ ਉੱਪਰੇ ਤੂੰ ਆਪੇ ਪਾਏ ਥਾਏ ਜੀਓ ਤੇਰਿਆ ਭਗਤਾ ਭੁੱਖ ਸਦ ਤੇਰੀਆ
ਹਰ ਲੋਚਾ ਪੂਰਨ ਮੇਰੀਆ ਦੇਹੋ ਦਰਸ ਸੁਖ ਦਾਤਿਆ ਮੈਂ ਗਲ ਵਿੱਚ ਲਹਿਓ ਮਿਲਾਇ ਜੀਓ ਤੁਧ ਜੇਵੜਿਆ ਔਰ ਨਾ ਭਾਲਿਆ ਤੂੰ ਦੀਪ ਲੋ ਪਿਆ ਲਿਆ ਤੂੰ ਥਾਨ ਥਨੰਤਰ ਰਵ ਰਿਆ ਨਾਨਕ ਭਗਤਾ ਸੱਚ ਆਧਾਰ ਜੀਓ ਹੋ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉਚਿਤ ਮਾਲੜਾ ਸਭ ਹੋਈ ਛਿੰਜ ਕੱਠੀਆ ਦਈਓ ਬੈਠਾ ਵੇਖਾ ਆਪ ਜੀਓ ਵਾਤ ਵਜਨ ਢਮਕ ਭੇਰੀਆ ਮਲ ਲੱਥੇ ਲੈ ਦੇ ਫੇਰੀਆ ਨਿਹਤੇ ਪੰਜ ਜਵਾਰ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸਹੇ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਏ ਦੇ ਤੇਰੇ ਭਗਤ ਰਤੇ ਗੁਣ ਤਾਸ ਜੀਓ ਮੈਂ ਜੁਗ ਜੋ ਦਾਇ ਸੇਵੜੀ ਗੁਰਕੱਟੀ ਮਿਹਦੀ ਜੇ

ਦੂਜੇ ਪੈਰੇ ਵਿਸਰ ਗਿਆ ਧਿਆਨ, ਤੀਜੇ ਪੈਰੇ ਰੈਨਕੇ ਬਣ ਜਾ ਰਿਹਾ ਮਿੱਤਰਾ, ਧਨ ਜੋ ਬਣ ਸਿਉ ਚਿੱਤ, ਹਰ ਕਾ ਨਾਮ ਨਾ ਚੇਤੀ ਬਣ ਜਾ ਰਿਹਾ ਮਿੱਤਰਾ, ਬੱਧਾ ਛੁੱਟੇ ਜਿੱਤ, ਹਰ ਕਾ ਨਾਮ ਨਾ ਚੇਤਾ ਪ੍ਰਾਣੀ, ਵਿਕਲ ਭਇਆ ਸੰਗ ਮਾਇਆ, ਧਨ ਸਿਉ ਰੱਤਾ ਜੋਬਨ ਮੱਤਾ, ਅਹਿਲਾ ਜਨਮ ਗਵਾਇਆ, ਧਰਮ ਸੇਤੀ ਵਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ, ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ, ਧਨ ਜੋ ਬਨ ਸਿਉ ਚਿੱਤ, ਚੌਥੇ ਪਹਿਰੇ ਰੈਨ ਕੇ ਬਨ ਜਾ ਰਿਹਾ ਮਿੱਤਰਾ, ਲਾਵੀ ਆਇਆ ਖੇਤ, ਜਾ ਜਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੋ ਵਾਲੈ, ਖਿਨ ਮੈਂ ਭੈ ਪਰਾਇਆ, ਸਾਈ ਵਸਤ ਪ੍ਰਾਪਤ ਹੋਈ ਜਿਸੂੰ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਦੁਨੀਆਂ ਖੇਤ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪੈਰੇ ਰੈਨਕੇ ਬਣ ਜਾ ਰਿਹਾ ਮਿੱਤਰਾ, ਬਾਲਕ ਬੁੱਧ ਚੇਤ, ਖੀਰ ਪੀਆ ਕੇ ਲਾਈਆ ਬਣ ਜਾ ਰਿਹਾ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਨਿਓ ਘਨੇਰਾ, ਮਾਇਆ ਮੋਹ ਸਬਾਈ, ਸੰਜੋਗੀ ਆਇਆ ਕਿਰਤ ਮਾਇਆ, ਕਰਨੀ ਕਾਰ ਕਰਾਈ, ਰਾਮ ਨਾਮ ਮਿਨ ਮੁਕਤ ਨਾ ਹੋਈ, ਬੁੱਢੀ ਦੂਜਾ ਹੇਤ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਛੂਟੇਗਾ ਹਰ ਚੇਤ, ਦੂਜੇ ਪੈਰੇ ਰੈਨਕੇ ਬਣ ਜਾ ਰਿਹਾ ਮਿੱਤਰਾ, ਭਰ ਜੋਬਨ ਮੈਂ ਮਤ, ਐਨ ਸਕਾਮ ਵਿਆਪਿਆ ਬਣ ਜਾ ਰਿਹਾ ਮਿੱਤਰਾ, ਉਂਦਲੇ ਨਾਮ ਨਾ ਚਿੱਤ, ਰਾਮ ਨਾਮ ਘਟ ਅੰਤਰ ਨਾਹੀ, ਹੋਰ ਜਾਣੈ ਰਸ ਕਸ ਮੀਠੇ, ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਰੋਗ ਝੂਠੇ, ਤੀਰਥ ਵਰਤ ਸੋ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ, ਨਾਨਕ ਭਾਏ ਭਗਤ ਨਿਸਤਾਰਾ, ਦੂਦਾ ਵਿਆਪੈ ਦੂਜਾ ਤੀਜਾ ਪੈਰੇ, ਰੈਨ ਕਹਿਵਨ ਜਾ ਰਿਹਾ ਮਿੱਤਰਾ, ਹਰ ਹੰਸ ਲੱਥੜੇ ਆਏ, ਜੋਬਨ ਘਟੈ ਜਰੂਆ ਜਨੈ, ਬਣ ਜਾ ਰਿਹਾ ਮਿੱਤਰਾ, ਆਪ ਘਟੈ ਦਿਨ ਜਾਏ, ਅੰਤਕਾਲ ਪਛਤਾਸੀ ਅੰਦਲੀ, ਜਾ ਜਮ ਪਕੜ ਚਲਾਇਆ, ਸਭ ਕੁਛ ਆਪਣਾ ਕਰ ਕਰ ਰੱਖਿਆ, ਖਿਨ ਮੈਂ ਭੈ ਪਰਾਇਆ, ਬੁੱਧ ਸਰਜੀ ਗਈ ਸਿਆਣਪ ਕਰ ਅਵਗਨ ਪਛਤਾਏ, ਕਹੋ ਨਾਨਕ ਪ੍ਰਾਣੀ ਤੀਜਾ ਪੈਰੇ ਪ੍ਰਭ ਚੇਤੋ ਲਿਵਲਾਏ, ਚੌਥੇ ਪੈਰੇ ਰੈਨ ਕੇਵਨ ਜਾ ਰਿਹਾ ਮਿੱਤਰਾ, ਬਿਰਧ ਭਿਆ ਤਨ ਖੀਨ, ਅੱਖੀ ਅੰਧ ਨਾ ਦੀਸੀ ਬਣ ਜਾ ਰਿਹਾ ਮਿੱਤਰਾ, ਕੰਨੀ ਸੁਣੈ ਨਾ ਵੈਨ, ਅੱਖੀ ਅੰਧ ਜੀਵ ਰਸ ਨਾਹੀਂ, ਰਹੇ ਪਰਾ ਕਵਤਾਲਾ, ਗੁਣ ਅੰਤਰ ਨਾਹੀਂ ਕਿਉਂ ਸੁਪਾਵੈ, ਮਨ ਮੁਖਿਆਵਣ ਜਾਣਾ, ਖੜ ਪੱਕੀ ਕੁੜ ਭੱਜੈ ਬਿਨਸੈ, ਆਏ ਚਲੈ ਕਿਆ ਮਾਨ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਗੁਰਮੁਖ ਸ਼ਬਦ ਪਛਾਣ, ਉੜ ਕੇ ਆਇਆ ਤਿਨ ਸਾਹਿਆ।

ਜਲ ਜਮ ਜੋਹੇ ਨਾ ਸਾਕੈ ਭਾਏ ਭਗਤ ਪੈ ਤਰਨਾ ਪਦ ਛੇਤੀ ਜਾਵੈ ਸਹਿ ਸਮਾਵੈ ਸਗਲੇ ਦੁੱਖ ਮਿਟਾਵੈ ਕਉ ਨਾਨਕ ਪ੍ਰਾਣੀ ਗੁਰਮੁਖ ਛੁਟੈ ਸਾਚੇ ਤੇ ਪਤ ਪਾਵੈ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੇਵਣ ਜਾਰਿਆ ਮਿੱਤਰਾ ਹਰ ਪਾਇਆ ਉਧਰ ਮਝਾਰ ਹਰ ਧਿਆਵੇ ਹਰ ਉਤਰੈ ਵਣ ਜਾਰਿਆ ਮਿੱਤਰਾ ਹਰ ਹਰ ਨਾਮ ਸੁਮਾਰ ਹਰ ਹਰ ਨਾਮ ਜਪੇ ਆਰਾਧੀ ਵਿੱਚ ਅਗਨੀ ਹਰ ਜਪ ਜੀਵਿਆ ਬਾਹਰ ਜਾਨੂ ਭਿਆ ਮੁਖ ਲਾਗਾ ਸਰਸੇ ਮਿਤਾ ਪਿਤਾ ਮਾਤ ਜੀਵਿਆ ਜਿਸਕੀ ਵਸਤੇ ਸਥਿਤੋ ਪ੍ਰਾਣੀ ਕਰ ਹਿਰਦਾ ਗੁਰਮੁਖ ਵਿਚਾਰ ਕਉ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪਿਆ ਕਿਰਪਾ ਧਾਰ ਦੂਜੇ ਪੈਰੇ ਰੈਨ ਕੈਵਣ ਜਾ ਰਿਹਾ ਮਿੱਤਰਾ ਮਨ ਲਾਗਾ ਦੂਜਾ ਭਾਏ ਮੇਰਾ ਮੇਰਾ ਕਰ ਫਾਲੀਆ ਵਣ ਜਾ ਰਿਹਾ ਮਿੱਤਰਾ ਲੇ ਮਾਤ ਪਿਤਾ ਗੱਲ ਲਾਏ ਲਾਵੇ ਮਾਤ ਪਿਤਾ ਸਦਾ ਗੱਲ ਸੇਤੀ ਮਨ ਜਾਣੈ ਖਟਵਾਏ ਜੋ ਦਿਸੈ ਜੋ ਦੇਵੈ ਤਿਸੇ ਨਾ ਜਾਣੈ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੈ ਸੋ ਕਰੈ ਵਿਚਾਰ ਹਰ ਧਿਆਵੇ ਮਨ ਨਿਵਲਾਏ ਕਉ ਨਾਨਕ ਦੂਜੇ ਪੈਰੇ ਪ੍ਰਾਣੀ ਤਿਸ ਕਾਲ ਨਾ ਕਭੂ ਖਾਏ ਤੀਜੇ ਪੈਰੇ ਰੈਨ ਕਹਿਵਣ ਜਾ ਰਿਹਾ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿੱਤ ਵੈ ਤਨ ਸੰਚ ਵੈ ਵਣ ਜਾ ਰਿਹਾ ਮਿੱਤਰਾ ਹਰ ਨਾਮਾ ਹਰ ਨਾ ਸਮਾਲ ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੈ ਅੰਤ ਸਖਾਈ ਇਹੋ ਧਨ ਸੰਪੈ ਮਾਇਆ ਝੂਠੀ ਅੰਤ ਛੋਟ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰਮੇਲੇ ਸੋ ਹਰ ਹਰ ਨਾਮ ਸਮਾਲ ਕਉ ਨਾਨਕ ਤੀਜੈ ਪੈਰੇ ਪ੍ਰਾਣੀ ਸੇ ਜਾਇ ਮਿਲੈ ਹਰ ਨਾਲ ਚੌਥੇ ਪੈਰੇ ਰੈਨ ਕੈਵਣ ਜਾ ਰਿਹਾ ਮਿੱਤਰਾ ਹਰ ਚੱਲਣ ਵੇਲਾਇਆ ਦੀ ਕਰ ਸੇਵੋ ਪੂਰਾ ਸਤਿਗੁਰੂ ਵਣ ਜਾ ਰਿਹਾ ਮਿੱਤਰਾ ਸਭ ਚੱਲੀ ਰੈਨ ਵਿਹਾਦੀ ਹਰ ਸੇਵੋ ਖਿਨ ਖਿਨ ਢਿੱਲ ਮੂਲ ਨਾ ਕਰੇ ਹੋ ਜਿਤ ਆਸਥਿਰ ਜੁਗ ਜੁਗ ਹੋਵੋ ਹਰ ਛੇਤੀ ਸਦਮਾਨੋ ਰਲੀਆ ਜਨਮ ਮਰਨ ਦੁੱਖ ਹੋਵੋ ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਵ ਸੁਖਾਂਦੀ ਕਉ ਨਾਨਕ ਪ੍ਰਾਣੀ ਚੌਥੇ ਪੈਰੇ ਸਫਲਿਓ ਰੈਨ ਭਗਤਾ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੇ ਪੈਰੇ ਰੈਨ ਕੈਵਣ ਜਾ ਰਿਹਾ ਮਿੱਤਰਾ ਘਰ ਪਾਇਤਾ ਉਧਰੈ ਮਾਹੇ ਦਸੀ ਮਾਸੀ ਮਾਨਸ ਕੀਆ ਵਣ ਜਾ ਰਿਹਾ ਮਿੱਤਰਾ ਕਰ ਮੋਹਲਤ ਕਰਮ ਕਮਾਹੇ ਮੋਹਲਤ ਕਰ ਦੀਨੀ ਕਰਮ ਕਮਾਣੇ ਜਾਸਾ ਲਿਖ ਤੁਰ ਪਾਇਆ ਮਾਤ ਪਿਤਾ ਭਾਈ ਸਤਬੰਤਾ ਤਿਨ ਭੀਤਰ ਪ੍ਰਭੂ ਸੰਜੋਇਆ।

ਕਹਰੇ ਰਾਨ ਕਹਿ ਬਣ ਜਾ ਰਿਹਾ ਮਿੱਤਰਾ, ਭਰ ਜਵਾਨੀ ਲੈਰੀ ਤੇ ਬੁਰਾ ਭਲਾ ਨਾ ਪਛਾਣੀ, ਬਣ ਜਾ ਰਿਹਾ ਮਿੱਤਰਾ ਮਨ ਮੱਤਾ ਅਮੇ, ਬੁਰਾ ਭਲਾ ਨਾ ਪਛਾਣਿਆ ਪ੍ਰਾਣੀ, ਆਗਿਆ ਪੰਥ ਕਰਾਰਾ ਪੂਰਾ ਸਤਿਗੁਰ ਕਹੂ ਨਾ ਸੇਵੈ, ਸਿਰ ਠਾਡੇ ਜਮ ਜੰਧਾਰਾ, ਧਰਮ ਰਹਿ ਜਾ ਪਕਸ ਬਵਰੀ, ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੇ ਪਹਿਰੇ, ਪ੍ਰਾਣੀ ਭਰ ਜੋਬਨ ਲੈਰੀ ਤੇ ਤੀਜੇ ਪਹਿਰੇ ਰੈਨ ਕਹਿ ਬਣ ਜਾ ਰਿਹਾ ਮਿੱਤਰਾ, ਬਿਕ ਸੰਚੈ ਅੰਧ ਗਿਆਨ, ਪੁੱਤਰ ਕਲਤ ਮੋਹ ਲੱਪਿਆ, ਬਣ ਜਾ ਰਿਹਾ ਮਿੱਤਰਾ ਅੰਤਰ ਲਹਿਰ ਲੁਬਾਨ, ਅੰਤਰ ਲਹਿਰ ਲੁਬਾਨ ਪ੍ਰਾਣੀ, ਸੋ ਪ੍ਰਭ ਚਿਤਨ ਆਵੈ, ਸਾਧ ਸੰਗਤ ਮਿਤ ਸਾਧ ਸੰਗਤ ਸਿਉ ਸੰਗ ਨਾ ਕੀਆ, ਬਹੁ ਜੋਨੀ ਦੁੱਖ ਪਾਵੈ, ਸੱਜਣ ਹਰ ਵਿਸਾਰਿਆ ਸੁਆਮੀ, ਇੱਕ ਨਿਮਖ ਨਾ ਲੱਗੋ ਧਿਆਨ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ, ਬਿਕ ਸੰਚੈ ਅੰਧ ਗਿਆਨ, ਚੌਥੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਜਿਨ ਨੇੜੇ ਆਇਆ ਸੋਏ, ਗੁਰਮੁਖ ਨਾਮ ਸੰਭਾਲ ਤੂੰ ਬਣ ਜਾ ਰਿਹਾ ਮਿੱਤਰਾ, ਤੇਰਾ ਦਰਗਾਹ ਬੇਲੀ ਹੋਏ, ਗੁਰਮੁਖ ਨਾਮ ਸੰਭਾਲ ਪ੍ਰਾਣੀ, ਅੰਤੇ ਹੋਏ ਸਖਾਈ, ਇਹ ਮੋਹ ਮਾਇਆ ਤੇਰੇ ਸੰਗ ਨਾ ਚਾਲਿਆ, ਚੁੱਚੀ ਪੀਤ ਲਗਾਈ, ਸਗਲੀ ਰਹਿਣ ਗੁਜਰੀ ਅੰਧਿਆਈ, ਸੇਵ ਸਤਿਗੁਰ ਚਾਨਣ ਹੋਏ, ਕਹੋ ਨਾਨਕ ਪ੍ਰਾਣੀ ਚੌਥੇ ਪੈਰਿਆ, ਦਿਨ ਨੇੜਾ ਆਇਆ ਸੋਏ, ਲਿਖਿਆ ਆਇਆ ਗੋਬਿੰਦ ਕਾ ਬਣ ਜਾ ਰਿਹਾ ਮਿੱਤਰਾ, ਉਠ ਚਲੇ ਕਮਾਲਾਂ ਸਾਥ, ਇੱਕ ਰੱਤੀ ਬਿਲਮਣਾ ਦੇਵਨੀ ਬਣ ਜਾ ਰਿਹਾ ਮਿੱਤਰਾ, ਉਨੀ ਤਕੜੇ ਪਾਏ ਹਾਥ, ਲਿਖਿਆ ਆਇਆ ਪਕੜ ਚਲਾਇਆ ਮਾਨ ਨੂੰ ਸਦਾ ਦੁਹੇਲੇ, ਜਿੰਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਾ ਸਦਾ ਸੁਹੇਲੇ, ਕਰਮ ਧਰਤੀ ਸਰੀਰ ਯੁਗ ਅੰਤਰ, ਜੋ ਬੋਵੈ ਸੁਖਾਤ, ਕਉ ਨਾਨਕ ਭਗਤ ਸੋਹ ਹੇ ਦਰਬਾਰੇ, ਮਾਨ ਮੁਖ ਸਦਾ ਭਵਾਤ, ਸ੍ਰੀ ਰਾਗ ਮਹੱਲਾ ਚੌਥਾ, ਘਰ ਦੂਜਾ ਸ਼ੰਤ ਇੱਕ ਹੋ ਅੰਕਾਰ, ਸਤਿਗੁਰ ਪ੍ਰਸਾਦ ਮੁੰਦਿਆ ਨੀ ਪੇੜੈ, ਕਿਉਂ ਕਰ ਹਰ ਦਸਨ ਪਿੱਖੈ, ਹਰ ਹਰ ਆਪਣੀ ਕਿਰਪਾ ਕਰੇ, ਗੁਰਮੁਖ ਸਾਹੁਰੜੈ ਕੰਮ ਸਿੱਖੈ, ਸਾਹੁਰੜੈ ਕੰਮ ਸਿੱਖੈ ਗੁਰਮੁਖ, ਹਰ ਹਰ ਸਦਾ ਧਿਆਏ, ਸਹੀਆ ਵਿੱਚ ਵਰੈ ਸੋਹੇਲੀ, ਹਰ ਦਰਗਹਿ ਬਾਲ ਉਡਾਏ, ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਿਰਖੈ, ਮੁੰਦਿਆ ਨੀ ਪੇੜੈ, ਗੁਰਮੁਖ ਹਰ ਦਰਸਨ ਦਿਖੈ, ਵਿਆਹੋ ਹੋਆ ਮੇਰੀ ਬਾਬਲਾ, ਗੁਰਮੁਖੀ ਹਰ ਪਾਇਆ, ਗਿਆਨ ਅੰਧੇਰਾ ਕੱਠਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੈ ਗੁਰਮੁਖ ਖਾਦਾ, ਅਕਾਲ ਮੂਰਤ ਵਾਰ ਪਾਇਆ ਅਵਨਾਸੀ, ਨਾ ਕਦੇ ਮਰਾ ਨਾ ਜਾਇਆ, ਵਿਆਹੋ ਹੋਆ ਮੇਰੀ ਬਾਬਲਾ, ਗੁਰਮੁਖੀ ਹਰ ਪਾਇਆ, ਹਰ ਸਤ ਸਤੇ ਮੇਰੀ ਬਾਬਲਾ, ਹਰ ਜਨ ਮਿਲ ਜਨ ਸੁਹੰਦੀ, ਪੇਵਕੜੈ ਹਰ ਜਪ ਸੁਹੇਲੀ ਵਿੱਚ, ਸਾਹੁਰੜੈ ਖਰੀ ਸੁਹੰਦੀ, ਸਾਹੁਰੜੈ ਵਿੱਚ ਖਰੀ ਸੁਹੰਦੀ, ਜਿਨ ਪੇਵਕੜੈ ਨਾਮ ਸੰਭਾਲਿਆ, ਸਭ ਸਫਲਿਓ ਜਨਮਤਨਾ ਦਾ ਗੁਰਮੁਖ, ਜਿਨ੍ਹਾਂ ਮਾਂਜਨ ਪਾਸਾ ਢਾਲਿਆ, ਹਰ ਸੰਤ ਨਾ ਮਿਲ ਕਾਰ ਸੋਹਿਆ, ਵਰ ਪਾਇਆ ਪੁਰਖ ਨੰਦੀ, ਹਰ ਸਤ ਸਤ ਮੇਰੇ ਬਾਬਲਾ, ਹਰ ਜਨ ਮਿਲ ਜਨ ਸੁਹੰਦੀ, ਹਰ ਪ੍ਰਾ ਮੇਰੇ ਬਾਬਲਾ, ਹਰ ਦੇਵ ਹੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰਾ ਮੇਰਾ ਕਾਜੋ, ਹਰ ਹਰ ਭਗਤੀ ਕਾ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਪੰਡ ਹਰ ਸੋਭਾ ਹੋਈ, ਉਦਾਨ ਨਾ ਰਲਾ ਰਲਾਇਆ, ਗੁਰ ਮਾਨਮੁਖ ਦਾਜ ਰੱਖ ਦਿਖਾਲੇ, ਸੋ ਕੂੜ ਅਹੰਕਾਰ ਕੱਚ ਪਾਜੋ, ਹਰ ਪ੍ਰਾ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਰਾਮ ਰਾਮ ਮੇਰੇ ਬਾਬਲਾ, ਫਿਰ ਮਿਲ ਧਨ ਵੇਲ ਵਧੰਦੀ, ਹਰ ਜੁਗ ਹੇ ਜੁਗੋ ਜੁਗ ਜੁਗੇ ਜੁਗੋ, ਸਦ ਪੀੜੀ ਗੁਰੂ ਚਲੰਦੀ, ਜੁਗ ਜੁਗ ਪੀੜੀ ਚੱਲੈ ਸਤਿਗੁਰ ਕੀ, ਜਿਨ ਗੁਰਮੁਖ ਨਾਮ ਧਿਆਇਆ, ਹਰ ਪੁਰਖ ਨਾ ਕਭੀ ਬਿਨਸੈ ਜਾਵੈ, ਦੇਵੈ ਚੜੈ ਸਵਾਇਆ, ਨਾਨਕ ਸੰਤ ਸੰਤ ਹਰ ਇੱਕੋ, ਜਪ ਹਰ ਹਰ ਨਾਮ ਸੁਹੰਦੀ, ਹਰ ਰਾਮ ਰਾਮ ਮੇਰੇ ਬਾਬਲਾ, ਫਿਰ ਮਿਲ ਧਨ ਵੇਲ ਵਧੰਦੀ, ਸ੍ਰੀ ਰਾਗ ਮਹੱਲਾ ਪੰਜਵਾ, ਛੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਓ ਮਿੱਤਰਾ, ਗੋਬਿੰਦ ਨਾਮ ਸੰਭਾਲੇ, ਮਨ ਪਿਆਰਿਆ ਜੀ ਮਿੱਤਰਾ, ਹਰ ਨਿਭੈ ਤੇਰਾ ਨਾਲੇ, ਸੰਗ ਸਹਾਈ ਹਰ ਨਾਮ ਧਿਆਈ, ਬਿਰਥਾ ਕੋਈ ਨਾ ਜਾਏ, ਮਨ ਚਿੰਦੇ ਸਹੀ ਫਲ ਪਾਵੇ, ਚਰਨ ਕਮਲ ਚਿਤ ਲਾਏ, ਜਲ ਥਲ ਪੂਰਿਆ ਬਨਵਾਰੀ, ਘਟ ਕਰ ਨਦਰ ਨਿਹਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭਰਮ ਜਾਲੇ, ਮਨ ਪਿਆਰਿਆ ਜੀ ਮਿੱਤਰਾ, ਹਰ ਬਿਨ ਝੂਠ ਪਸਾਰੀ, ਮਨ ਪਿਆਰਿਆ ਜੀਓ ਮਿੱਤਰਾ, ਬਿਨ ਸਾਗਰ ਸੰਸਾਰੀ, ਚਰਨ ਕਮਲ ਹਰ ਬੋਧ ਕਰਤੀ, ਸਹਿਸਾ ਦੁਖ ਨਾ ਵਿਆਪੈ, ਗੁਰ ਪੂਰਾ ਭੇਟੈ ਵਡਭਾਗੀ ਆਠ ਪੈ, ਪ੍ਰਭ ਜਾਪੈ ਆ ਜੁਗਾ ਸੇਵ ਸੁਆਮੀ, ਭਗਤਾਂ ਨਾਮ ਆਧਾਰੀ, ਨਾਨਕ ਸਿੱਖ ਦੇ ਮਨ ਪ੍ਰੀਤਮ, ਬਿਨ ਹਰ ਝੂਠ ਪਸਾਏ, ਮਨ ਪਿਆਰਿਆ ਜੀਓ ਮਿੱਤਰਾ, ਹਰ ਲੱਦੇ ਖੇਪ ਸਵੱਲੀ, ਮਨ ਪਿਆਰਿਆ ਜੀਓ ਮਿੱਤਰਾ, ਹਰ ਦਰ ਨਿਸ਼ਚਲ ਮੱਲੀ, ਹਰ ਦਰ ਸੇਵੇ ਲੱਖ ਭੇਵੈ, ਨਿਚਲ ਆਸਨ ਪਾਇਆ, ਤੈ ਜਨਮ ਨਾ ਮਰਨਾ ਆਵਣ ਜਾਣਾ, ਸੰਸਾ ਦੂਤ ਮਟਾਇਆ, ਚਿੱਤਰਗੁਪਤ ਕਾ ਕਾਗਦ ਪਾਰਿਆ, ਜਮਦੂਤਾ ਕਸ਼ੂ ਨਾ ਚੱਲੀ, ਨਾਨਕ ਦੇ ਮਨ ਪ੍ਰੀਤਮ, ਹਰ ਲੱਦੇ ਖੇਪ ਸਵੱਲੀ,
ਮਨ ਪਿਆਰਿਆ ਜੀਉ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀਉ ਮਿੱਤਰਾ ਹਰ ਨਾਮ ਜਪ ਪ੍ਰਗਾਸੋ, ਸਿਮਰ ਸਵਾਮੀ ਸੁਖੈ ਗਾਮੀ ਇਸ ਸਗਲੀ ਪੁੰਨੀਆਂ ਪੁਰਬੇ ਕਮਾਏ, ਸ੍ਰੀ ਰੰਗ ਪਾਏ ਹਰ ਮਿਲੇ ਤ੍ਰਿ ਵਿਸ਼ੁਨੀਆਂ ਅੰਤਰ ਬਾਰ ਸਰਬਤ ਰਵਿਆ, ਮਨ ਉਪਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀਉ ਮਿੱਤਰਾ ਹਰ ਪ੍ਰੇਮ ਭਗਤ ਮਨ ਮੀਨਾ, ਮਨ ਪਿਆਰਿਆ ਜੀਉ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ, ਹਰ ਪੀਆ ਗਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਗੁੱਠੇ, ਸ੍ਰੀ ਧਰ ਪਾਏ ਮੰਗਲ ਗਾਏ, ਸ਼ਕੁਨੀ ਸਾਗੋ ਤੁੱਠੇ ਲਾਲੀਨੇ ਲਾਏ ਨੌਣ ਦਿਪਾਏ, ਨਾਉ ਸਰਬ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ, ਹਰ ਪ੍ਰੇਮ ਭਗਤ ਮਨ ਦੀਨਾ, ਸ੍ਰੀ ਰਾਗ ਕੇ ਸੰਤ ਮਹੱਲਾ ਪੰਜਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੱਖਣਾ, ਹੱਠ ਮਜਾਹੂ ਮਾਪਰੀ ਪੱਸੇ ਕਿਉ ਦੀਦਾਰ, ਸੰਸਰ ਨਾਈ ਲੱਭਣੇ ਨਾਨਕ ਪ੍ਰਾਣ ਆਧਾਰ, ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ, ਸੰਤਨ ਮਨ ਆਵੇ ਜੀਉ ਦੁਤੀਆ ਭਵ ਰੀਤ, ਅਨੀਤ ਦਾਸਾ ਨੈ ਭਾਵੇ ਜੀਉ ਦਾਸਾ ਨੈ ਭਾਵੇ, ਬਿੰਦਰ ਸਾਵੇ ਇੱਕ ਧੀਜ ਕਿਉਂ ਕਰੈ ਨਾਮ ਬਿਹੂਣਾ, ਤਨ ਮਨ ਹੀਣਾ ਜਲ ਬਿਨ ਮਛਲੀ ਜਿਉ ਮਰੈ, ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ, ਗੁਣ ਸਾਧ ਸੰਗ ਮਿਲ ਗਾਵੇ, ਨਾਨਕ ਕੇ ਸਵਾਮੀ ਧਾਰ ਅਨੁਗ੍ਰੋਹ, ਮਨ ਕਨਕ ਸਮਾਵੇ ਡੱਖਣਾ, ਸੋ ਹੰਦਲੋ ਹਬ ਠਾਏ ਕੋਈ ਨਾ ਦਿਸੈ ਜੂਜਲੋ, ਫੁਲੜੇ ਕਪਾਟ ਨਾਨਕ ਸਾਧੁਰ ਭੇਟੇ, ਸ਼ੰਤ ਤੇਰੇ ਬਚਨ ਅਨੂਪ ਪਾ ਸੰਤਨ ਆਧਾਰ, ਬਾਣੀ ਵਿਚਾਰੀਆ ਜੀਉ ਸਿਮਰਤ ਸਾਸ ਗਰਾਸ, ਪੂਰਨ ਵਿਸਵਾਸ ਕਿਉ ਮਨੋ ਬਿਸਾਰੀਆ ਜੀਉ, ਕਿਉ ਮਨੋ ਬੇਸਾਰੀਆ ਨਿਮਖ ਨਹੀਂ ਕਾਰੀਆ, ਗੁਣਵੰਤ ਪ੍ਰਾਣ ਹਮਾਰੇ ਮਨ ਬਾਂਛਤ ਫਲ ਦੇਤ ਹੈ ਸਵਾਮੀ ਜੀ ਕੀ ਬਿਰਥਾ ਸਾਰੀ, ਅਨਾਥ ਕੇ ਨਾਥੇ ਸਭ ਕੇ ਸਾਥੇ, ਜਬ ਜੂਐ ਜਨਮ ਨਾ ਹਾਰੀਆ, ਨਾਨਕ ਕੀ ਬੇਨੰਤੀ ਪ੍ਰਾਪਤ ਹੈ ਕਿਰਪਾ ਕਰ ਭਵ ਜਲ ਤਾਰੀਐ, ਡੱਖਣਾ ਧੂੜੀ ਮੰਜਨ ਸਾਧ ਕੇ ਸਾਈ ਥੀਏ ਕਿਰਪਾਲ, ਲੱਦੇ ਹੱਬੇ ਠੋਕੜੇ ਨਾਨਕ ਹਰ ਤਨ ਮਾਲ, ਸੰਤ ਸੁੰਦਰ ਸਵਾਮੀ ਧਾਮ ਭਗਤਾਂ ਵਿਸਰਾਮ, ਆਸਾ ਲਗ ਜੀਵ ਤੇ ਜੀਉ ਮਨ ਤਨੇਂਗਲ ਤਾਨ, ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੇ ਜੀਉ, ਅੰਮ੍ਰਿਤ ਹਰ ਪੀਵ ਤੇ ਸਦਾ ਥਿਰ ਪੀਵ ਤੇ ਬਿਖੈ ਬਨ ਫੀਕਾ ਜਾਣਿਆ, ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਤ ਮਾਨਿਆ, ਸਰਬਸੋ ਸੂਖਾ ਨੰਦ ਘਨ ਪਿਆਰੇ ਹਰ ਤਨ ਮਨ ਅੰਤਰ ਸੀਵ ਤੇ, ਤਿਲ ਨਹੀਂ ਵਿਸਰੈ ਪ੍ਰਾਣ ਉਧਾਰਾ, ਜਪ ਜਪ ਨਾਨਕ ਜੀਵ ਤੇ ਦੱਖਣਾ, ਜੋ ਤੋ ਕਿਨੂੰ ਆਪਣੇ ਤਿੰਨਾ ਕੁ ਮਿਲਿਓ, ਹੇ ਆਪੇ ਹੀ ਆ ਮੋਹਿਓ, ਜਸ ਨਾਨਕ ਆਪ ਸੁਣੇ ਸੰਤ ਪ੍ਰੇਮ ਠਗੌਰੀ ਪਾਇ ਰਜਾਈ, ਗੋਬਿੰਦ ਮਨ ਮੋਹਿਆ ਜੀਓ ਸੰਤਨ ਕਾ ਪ੍ਰਸਾਦ, ਅਗਾਧ ਕੰਠੈ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ, ਦੁਖ ਸਭ ਜੋਹਿਆ ਭਗਤ ਲਖਣ ਕਰ ਵਸ ਭਈ, ਮਨ ਸਰਬ ਸੁਖ ਉੱਠੇ ਗੋਬਿੰਦ ਤੁੱਠੇ, ਜਨਮ ਮਰਨਾ ਸਮਿਟ ਗਏ ਸਖੀ ਮੰਗਲੋ ਗਾਇਆ, ਇਸ਼ਕ ਜਾਇਆ ਬਹੁ ਨ ਮਾਇਆ ਹੋਇਆ, ਕਰ ਗਿਆ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ।

ਧਿਆਏ, ਚਲਦਿਆਂ ਨਾਲ ਹਰ ਚਲ ਸੀ ਹਰ ਅੰਤੇ ਲਏ ਛਡਾਏ, ਹਉਂ ਬਲਿਹਾਰੀ ਤਿੰਨ ਕਹੋ, ਜਿਨ ਹਰ ਮਨ ਉਠਾਇਆ ਹੈ, ਜਿਨੀ ਹਰ ਹਰ ਨਾਮ ਨਾ ਚੇਤਿਓ ਸੀ, ਅੰਤ ਗਏ ਪਛਤਾਏ, ਤੁਰ ਮਸਤਕ ਹਰ ਪਵ ਲਿਖਿਆ, ਜਨ ਨਾਨਕ ਨਾਮ ਧਿਆਏ, ਮਨ ਹਰ ਹਰ ਪੀਤ ਲਗਾਏ, ਗੁਰਭਾਗੀ ਗੁਰ ਪਾਇਆ, ਗੁਰ ਸ਼ਬਦੀ ਪਾਰ ਲਗਾਏ, ਰਹਾਉ ਹਰ ਆਪੇ ਆਪ ਪਾਇਦਾ, ਹਰ ਆਪੇ ਦੇਵੈ ਲੇ, ਹਰ ਆਪੇ ਭਰਮ ਭੁਲਾਇਦਾ, ਹਰ ਆਪੇ ਹੀ ਮਤ ਦੇ, ਗੁਰਮੁਖ ਮਨ ਪ੍ਰਗਾਸ ਹੈ, ਸੇ ਵਿਰਲੇ ਕਈ ਕੇ, ਹਉਂ ਬਲਿਹਾਰੀ ਤਿੰਨ ਕਹੋ, ਜਿਨ ਹਰ ਪਾਇਆ ਗੁਰਮਤੇ, ਜਾਂ ਨਾਨਕ ਹੁਣ ਪ੍ਰਗਾਸਿਆ, ਮਨ ਹਰ ਹਰ ਉਠਲਾਹੇ, ਮਨ ਹਰ ਹਰ ਜਪਨ ਕਰੇ, ਹਰ ਗੁਰਸਰ ਨਾਈ ਭਜ ਕੋ ਜਿੰਦੂ, ਸਭ ਕਿਲਵਿਖ ਦੁੱਖ ਪਰ ਹਰੇ, ਰਹਾਉ ਘਟ ਘਟ ਰਮਈਆ ਮਨ ਉਸੈ, ਕਿਉਂ ਪਾਈਆ ਕਿਤ ਭਤ, ਗੁਰਪੂਰਾ ਸਾ ਗੁਰ ਭੇਟੀਆ, ਹਰ ਆਵੈ ਹਰ ਆਏ ਵਸੈ ਮਨ ਚਿਤ, ਮੈਂ ਧਰ ਨਾਮ ਆਧਾਰ ਹੈ, ਹਰ ਨਾਮੇ ਤੇ ਗਤ ਮਤ, ਮੈਂ ਹਰ ਹਰ ਨਾਮ ਸਾਹੋ ਹੈ, ਹਰ ਨਾਮੇ ਹੀ ਜਤ ਪਤ, ਜਾਂ ਨਾਨਕ ਨਾਮ ਧਿਆਇਆ, ਰੰਗ ਰਤਦਾ ਹਰ ਰੰਗ ਰਤ, ਹਰ ਧਿਆਓ ਹਰ ਪ੍ਰਭ ਸਤ, ਗੁਰ ਬਚਨੀ ਹਰ ਪ੍ਰਭ ਜਾਣਿਆ, ਸਭ ਹਰ ਪ੍ਰਭ ਤੇ ਉਤਪਤ, ਰਹਾਓ ਜਿਨ ਕੋ ਪੂਰਬ ਲਿਖਿਆ, ਸੇ ਆਏ ਮਿਲੇ ਗੁਰਪਾਸ, ਸੇਵਕ ਭਾਏ ਵਨ ਜਾ ਰਿਹਾ ਮਿੱਤਰਾ, ਗੁਰ ਹਰ ਹਰ ਨਾਮ ਪ੍ਰਗਾਸ, ਧਨ ਧਨ ਵਨ ਜਵਾ ਪਾਰੀਆ, ਜਿਨ ਵੱਖਰ ਲਦੇੜਾ ਹਰ ਰਾਸ, ਗੁਰਮੁਖਾ ਦਰਮੁਖ ਪੁੱਜਲੇ, ਸੇ ਆਏ ਮਿਲੇ ਹਰ ਪਾਸ, ਜਾਂ ਨਾਨਕ ਗੁਰ ਤਿਨ ਪਾਇਆ, ਜਿਨਾਂ ਆਪ ਪੁੱਠਾ ਗੁਣਤਾਸ, ਹਰ ਧਿਆਓ ਸਾਸ ਗਰਾਸ, ਮਨ ਪੀਤਲ ਗੀ ਤਿਨਾ ਗੁਰਮੁਖਾ, ਹਰ ਨਾਮ ਜਿਨਾ ਰਾਸ, ਰਹਾਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ, ਸਲੋਕਾਂ ਨਾਲ ਸਲੋਕ ਮਹੱਲਾ ਤੀਜਾ, ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆ, ਸਦਾ ਹਰ ਸੱਚ ਮਾਨੋ ਸਹਿ, ਨਿਚਲ ਮਤ ਵਿਪਾਰ, ਤਨ ਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਜੇਵਾ ਸੱਚੀ ਮਨ ਸੱਚਾ ਸੱਚਾ ਸ਼ੀਰਕਾਰ, ਨਾਨਕ ਸੱਚਾ ਸਾਧੁ ਸੇਵਿਆ, ਸਦਾ ਸੱਚ ਵਪਾਰ। ਮਹੱਲਾ ਤੀਜਾ, ਹੋਰ ਬਿਰਹਾ ਸਭ ਧਾਤ ਹੈ, ਜਾਵਲਾ ਸਹਿ ਪ੍ਰੀਤ ਨਾ ਹੋਏ, ਕਿਉਂ ਮਨ ਮਾਇਆ ਮੋਹਿਆ, ਵੇਖਣ ਸੁਣਨ ਨਾ ਹੋਏ, ਸਹਿ ਦੇਖੇ ਬਿਨ ਪ੍ਰੀਤ ਨਾ ਉਪਜੈ, ਅੰਧਾ ਕਿਆ ਕਰੇ, ਨਾਨਕ ਦਿਨ ਅੱਖੀ ਲੀਤੀ ਆ, ਸੋਈ ਸੱਚਾ ਦੇ ਪੌੜੀ, ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ, ਹਰ ਇੱਕ ਹਰ ਇੱਕ ਸੇਦਾ ਹੈ ਅਮਰ ਇੱਕੋ, ਹਰ ਚਿੱਤ ਧਾਰ ਹੈ ਤਿਸ ਬਿਨ ਕੋਈ ਨਾਹੀ, ਡਰ ਭਰਮ ਭਉ ਦੂਰ ਕਰ, ਸਹਿ ਨੂੰ ਸਲਾਹ ਜੇ ਤੁਧ ਰੱਖੈ ਬਾਹਰ ਘਰ, ਹਰ ਜਿਸਨੂੰ ਹੋਏ ਦਿਆ, ਸੋ ਹਰ ਜਪ ਭਉ ਬਿਖਮਤਾਰ। ਸਲੋਕ ਮਹੱਲਾ ਪਹਿਲਾ। ਦਾਤੀ ਸਾਹਿਬ ਸੰਧੀਆ, ਕਿਆ ਚੱਲੈ ਤਿਸ ਨਾਲ, ਇੱਕ ਜਾਗਣ ਦੇ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਮਹੱਲਾ ਪਹਿਲਾ। ਸਿੰਘ ਸਬੂਰੀ ਸਾਧਕਾ, ਸਬਰ ਤੋਸਾ ਮਲਾਇਕਾ, ਨਿਦਾਰ ਪੂਰੇ ਪਾਏ ਸਾ, ਖਾਓ ਨਾਹੀ ਖਾਇਕਾ, ਪੌੜੀ ਸਭ ਆਪੇ ਤੋਂ ਦੋ ਪਾਇਕਾ, ਆਪ ਕਾਲਿਆ ਲਾਈ, ਤੁਧ ਆਪੇ ਵੇ ਵਿਸਦਾ ਆਪਣੀ ਵਡਿਆਈ, ਹਰ ਤੋਂ ਦੋ ਬਾਰ ਕਿਛੁ ਨਹੀਂ, ਤੂੰ ਸੱਚਾ ਸਾਈ, ਤੂੰ ਆਪੇ ਆ ਵਰਤਾ, ਸਭਨੀ ਹੀ ਥਾਈ, ਹਰ ਕਿਸੇ ਧਿਆਵ ਸੰਜਨੋ ਜੋ ਲਏ ਛਡਾਈ। ਸਲੋਕ ਮਹੱਲਾ ਪਹਿਲਾ। ਪੱਕੜ ਜਾਤੀ ਪੱਕੜ ਲਾਓ, ਸਭਨਾ ਜੀਆ ਏਕਾ ਛਾਓ, ਆਪੋ ਜੇ ਕੋ ਭਲਾ ਕਹਾਏ, ਨਾਨਕਾ ਪਰ ਜਾਪੇ ਜਾਪਾ ਤ ਦੇਖਾ ਪਾਏ। ਮਹੱਲਾ ਦੂਜਾ। ਜਿਸ ਪਿਆਰੇ ਸਿਓ ਨੇ ਹੋ, ਤਿਸ ਆਗਾ ਮਰ ਚੱਲੀਆ, ਧ੍ਰਿਕ ਜੀਵਨ ਸੰਸਾਰ, ਤਾਕਾ ਪਾਚੈ ਜੀਵਨਾ ਪੌੜੀ, ਤੁਧ ਆਪੇ ਧਰਤੀ ਸਾਜੀਆ, ਚੰਦ ਸੂਰਜ ਦੋਏ ਦੀਵੇ, ਦਸ ਚਾਰ ਹਰ ਤੁਧ ਸਾਜਿਆ, ਵਪਾਰ ਕਰੀਵੇ ਕਿਨਾਂ ਨੂੰ ਹਰ ਲਾਭ ਦੇ, ਜੋ ਗੁਰਮੁਖੀ ਵੇ ਤਿੰਨ ਜਮਕਾਲ ਨਾ ਵਿਆਪੇ, ਜਿਨ ਸੱਚ ਅੰਮ੍ਰਿਤ ਪੀਵੈ, ਹੋਏ ਆਪ ਛੁੱਟੇ ਪਰਵਾਸ, ਸੁਣ ਤਿੰਨ ਪਿੱਛੈ ਸਭ ਜਪ ਸੁਟੀਵੈ। ਸ਼ੋਕ ਮਹੱਲਾ ਪਹਿਲਾ। ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੀ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ, ਸਾਰਿਆ ਸਰੀਰਤ ਕਰੇ ਵਿਚਾਰ, ਬਿਨ ਬੂਝਿਆ ਕੈਸੇ ਪਾਵੇ ਪਾਸ, ਸਿਧ ਕਰ ਸਿਜਦਾ ਮਨ ਕਰ ਮਕਸੂਦ, ਜਿਹੇ ਧਿਰ ਦੇਖਾ ਤੇ ਧਿਰ ਮੌਜੂਦ। ਮਹੱਲਾ ਤੀਜਾ। ਗੁਸਤਬਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਾਗੋ ਤਾਂ ਮਿਲੇ, ਜਾਂ ਮਨ ਰਹਿ ਹਧੂਰ ਪੌੜੀ, ਸਭ ਦੀਪਤ ਦੀਪ ਸਪਤ ਸਾਗਰਾ, ਨਾਵਖਣ ਚਾਰ ਵੇ ਦਸ ਅਸ਼ਟ ਪੁਰਾਣਾ, ਸਭ ਹਰ ਸਭਨਾ ਵਿੱਚ ਤੂੰ ਵਰਤਾ, ਸਭਨਾ ਭਾਣਾ ਸਭ ਤੁਧੈ ਧਿਆਵੇ, ਜੀਜੰਤ ਹਰ ਸਾਰਗ ਪਾਲਾ, ਜੋ ਗੁਰਮੁਖ ਹਰ ਆਰਾਦ ਦੇ, ਤਿਨਹੋਂ ਕੁਰਬਾਲਾ, ਤੂੰ ਆਪੇ ਆਪ ਵਰਦਾ ਕਰ ਚੂਜ ਵਡਾਲਾ। ਸ਼ੋਕ ਮਹੱਲਾ ਤੀਜਾ। ਕਲਮਾ ਸਾਜਨੀ ਕਿਆ ਸਦਾਈਐ, ਹਿਰਦੈ ਹੀ ਲਿਖ ਦੇ ਹੋ, ਸਦਾ ਸਾਹਿਬ ਕੈ ਰੰਗ ਰਹਿ ਕਬੂ ਨਾ ਤੂਰਸਨੇ ਹੋ, ਕਲਮ ਸਾਜਨੀ ਜਾਇਸੀ ਲਿਖਿਆ ਵੀ ਨਾਲੇ ਜਾਏ, ਨਾਨਕ ਸੋ ਪ੍ਰੀਤ ਨਾ ਜਾਇਸੀ, ਜੋ ਤੁਰ ਛੋਟੀ ਸੱਚਾ ਪਾਏ। ਮਹੱਲਾ ਤੀਜਾ। ਨਦਰੀ ਆਪਦਾ ਨਾਲ ਨਾ ਚੱਲੀ, ਵੇਖੋ ਕਿਉਂ ਪਾਏ, ਸਾਧੂ ਸੱਚ ਦਿਲਾਇਆ ਸਤ ਰਹੋ ਲਿਵਲਾਏ, ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲਾ ਪਾਏ, ਪੌੜੀ ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣ ਭੇਤ, ਜੋ ਕੀਚੈ ਸੋ ਹਰ ਜਾਣਦਾ, ਮੇਰੇ ਮਨ ਹਰ ਚੇਤ, ਸੋ ਡਰਿਆ ਜੇ ਪਾਪ ਕਮਾਵਦਾ, ਧਰਮੀ ਵਿਗਸੇਤ, ਤੂੰ ਸੱਚਾ ਆਪ ਨਿਆਓ, ਸੱਚ ਤਾਂ ਡਰੀਆ ਕੇਤ,
ਜਿਨ੍ਹਾਂ ਨਾਨ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹੱਲਾ ਤੀਜਾ ਕਲਮ ਜਲੋ ਸਲਮ ਸਵਾਣੀਆ ਕਾਗਦ ਬੀਜਾ ਲਜਾਓ ਲਿਖਣ ਵਾਲਾ ਜਲ ਵਲੋ ਜਿਨ ਲਿਖਿਆ ਦੂਜਾ ਭਾਓ ਨਾਨਕ ਪੁਰਬ ਲਿਖਿਆ ਕਮਾਵਨਾ ਵਰਨਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜ੍ਹਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਨਾਵੈ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੁਰੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਾ ਸੁਣੀ ਕਹਾ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸਲੋਕ ਮਹੱਲਾ ਤੀਜਾ ਹਉ ਹਉ ਕਰਤੀ ਸਭ ਮੋਈ ਸੰਭੋ ਕਿਸੇ ਨਾ ਨਾਲ ਦੂਜਾ ਭਾਇ ਦੁੱਖ ਪਾਇਆ ਸਭ ਜੋਗੀ ਜਮਕਾਲ ਨਾਨਕ ਗੁਰਮੁਖ ਉਭਰੇ ਸਾਚਾ ਨਾਮ ਸੁਮਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀ ਆ ਆਚਾਰੀ ਬੁਰੀ ਆਹਾ ਮਨੁੱਖ ਸੁੱਧਾ ਕਾਲੀਆਂ ਬਾਹਰ ਚਿੱਟਵੀਆਂ ਹਾਂ ਰੀਸਾ ਕਰੇ ਤਿਨਾਲੀਆਂ ਜੋ ਸੇਵੇ ਦਰ ਖੜੀ ਆਹਾ ਨਾਲ ਖਸਮੈ ਰਤੀਆ ਮਾਨੇ ਸੁਖ ਰਲੀ ਆਹਾ ਹੋਦੈ ਤਾਨ ਤਾਨੀਆਂ ਰਹੇ ਨਮਾਨਨੀ ਆਹਾ ਨਾਨਕ ਜਮ ਸਕਾਰ ਥਾ ਜੇ ਤਿਨਕੈ ਸੰਗ ਮਿਲਾਹਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਵਤਾਏਦਾ ਆਪੇ ਵਿਸੇ ਬਾਲ ਤੂੰ ਆਪੇ ਕਮਲ ਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏ ਦਾਇਕ ਨਿਮਕ ਘੜੀ ਕਰ ਖਿਆਲ ਹਰ ਤੋਦੋ ਬਾਲ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਂਦ ਨਾ ਸੋਵੈ ਜੇ ਧਨ ਖਸਮੈ ਚਲੈ ਰਜਾਈ ਦਾਰ ਘਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਏ ਗੁਰਪ੍ਰਸਾਦੀ ਸੱਸ ਮਾਈ ਮਹੱਲਾ ਤੀਜਾ ਮਾਨਮੁਖ ਨਾਮ ਹੋਣਿਆ ਰੰਗ ਕੁਸੰਭਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਚੋਚਾ ਇਸ ਦਾ ਮੁੱਲ ਦੂਜਾ ਲੱਗੇ ਪਚ ਮੋਏ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀਰ ਸੇ ਪੈ ਪਚੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜ ਰਹਿ ਸਮਾਏ ਪੌੜੀ ਸ੍ਰਿਸ਼ਟੋ ਪਾਈ ਸਬਦ ਦੇ ਆਪੇ ਰਿੰਗ ਸੰਭਾਹਿਆ ਇੱਕ ਵਲ ਛਲ ਕਰਕੇ ਖਾ ਦੇ ਮੋਹੋਂ ਕੂੜ ਕੁਸਤ ਤਿੰਨੀ ਢਾਇਆ ਤੁਦ ਆਪੇ ਭਾਲਾ ਸੋਕਰੇ ਤੁਦ ਉੱਤੇ ਕੰਮ ਹੋਏ ਲਾਇਆ ਇੱਕ ਨਾ ਸੱਚ ਬੁਝਾਇ ਤਿੰਨਾ ਤੁੱਟ ਭੰਡਾਰ ਦੇਵਾਇਆ ਹਰ ਚੇਤ ਖਾਏ ਤਿੰਨਾ ਸਫਲ ਹੈ ਚੇਤਾ ਕਢਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਬੀਤ ਬੁਖਾਣਾ ਮਾਇਆ ਮੋਹ ਸਵਾਏ ਦੂਜਾ ਭਾਏ ਹਰਨਾਮ ਸਾਰਿਆ ਮਨ ਮੂਰਖ ਮਿਲਾ ਸਜਾਏ ਜਿਨ ਜੀਓ ਪਿੰਡ ਦਿੱਤਾ ਤਿਸ ਕਬੂ ਨਾ ਚੇਤਾ ਜੋ ਦਿੰਦਾ ਰਿਕ ਸੰਭਾਹੇ ਜਮਕਾ ਪਾਹਾ ਗਲੋ ਨਾ ਕੱਟ ਗਿਆ ਪਿਤਰਿਆ ਵੈ ਜਾਏ ਮਾਨੂ ਕਿਛੂ ਨਾ ਸੂਝੇ ਅੰਧਲੇ ਪੁਰਬ ਲਿਖਿਆ ਕਮਾਏ ਪੂਰੇ ਭਾ ਸਤਿਗੁਰ ਮਿਲਿਆ ਸੁਖਦਾਤਾ ਨਾਮ ਸੇ ਮਨ ਆਏ ਸੁਖ ਮਾਣੇ ਸੁਖ ਪਹਿਨਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾ ਮਨੋ ਨਾ ਵਿਸਾਰੀਐ ਜਿਤਾ ਸੱਚਾ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਤਿ ਨਾਮ ਗੁਣਤਾਸ ਗੁਰਮਤੀ ਆ ਪਛਾਣਿਆ ਰਾਮ ਨਾਮ ਪ੍ਰਗਾ ਸਚੋ ਸੱਚ ਕਮਾਉਣਾ ਵਡਿਆਈ ਵੱਡੇ ਪਾਸ ਜਿਉ ਪਿੰਨ ਸਭ ਤੇ ਸਕਾ ਸਿਫਤ ਕਰੇ ਅਰਦਾਸ ਸੱਚਾ ਸਭ ਸਾਲਾ ਹਨਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੇ ਮਾਹੇ ਬਿਨਾਵੈ ਧਿੱਕੀ ਵਾਸ ਗੁਰਮਤੀ ਨਾਉ ਪਾਈਐ ਮਾਨਮੁਖ ਮੋਹ ਵਿਨਾਸ਼ ਜਿਉ ਭਾਰਤ ਤੋਂ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ ਸਭ ਖੁਦਾ ਪਾਸ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤੇ ਸਭ ਕੁਛ ਮਿਲਿਆ ਇੱਕ ਨਾ ਦੂਰ ਹੈ ਪਾਸ ਤੁਧ ਬਾਝੋ ਥਾ ਕੋ ਨਾਹੀ ਜਿਸ ਪਾਸੋਂ ਮੰਗੀਏ ਮਨ ਵੇਖੋ ਕਰ ਨਿਰਦਾਸ ਸਭ ਤੁਦਾ ਨੂੰ ਸਲਾਹੇ ਦੇ ਦਰ ਗੁਰਮੁਖਾਂ ਨੂੰ ਪ੍ਰਗਾਸ ਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੁੱਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਾਹਮਣਾ ਚੀਨੀ ਮਨ ਮੂਰਖ ਗਾਵਾਰ ਦੂਜੇ ਭਾਏ ਜਗਤ ਪ੍ਰਬੋਧ ਦਾ ਨਾ ਬੁੱਝਿਆ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ

ਵਾਹਿਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਤੇ ਸਿਮੁਤ ਹੈ। ਹਰ ਜੀਉ ਹਿਤ ਪਿਆਰ ਪੌੜੀ ਹਰ ਕੀ ਸੇਵਾ ਸਫਲਿਆ ਗੁਰਮੁਖ ਪਾਵੈ ਥਾਏ। ਜਿਸ ਹਰ ਭਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਇਆ ਗੁਰ ਸ਼ਬਦੀ ਹਰ ਪਾਈਐ। ਹਰ ਪਾਰ ਲਗਾਏ ਮਨ ਹਰਕਣੈ ਨਾ ਪਾਇਓ ਪੁੱਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੀ। ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆ ਮੁੰਜਨ ਵਿੱਚੋਂ ਦੁਸ਼ਟ ਅਹੰਕਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ। ਆਪ ਹੁਆ ਸਦਾ ਮੁਕਤ ਸਭ ਕੁੱਲੋਂ ਨਿਸਤਾਰਿਆ ਸੋਨ ਸਖ ਦੁਆਰ ਨਾਮ ਪਿਆਰਿਆ। ਮਾਨੁਖ ਮਰੀ ਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕਿਆ ਕਰੇ ਵਿਚਾਰਿਆ ਆਪੋ ਦੂਜਾ ਲਾ ਖਸਮ ਸਾਰਿਆ। ਨਾਨਕ ਮਿਨ ਲਾਵੈ ਸਭ ਦੁੱਖ ਸੁਖ ਵਿਸਾਰਿਆ। ਮਹੱਲਾ ਤੀਜਾ ਗੁਰਪੁਰੇ ਹਰ ਨਾਮ ਦੜਾਇਆ ਤਿਨ ਵਿੱਚੋਂ ਭਰਮ ਚੁਕਾਇਆ। ਰਾਮ ਨਾਮ ਹਰ ਕੀਤ ਗਾਈ ਕਰ ਚਾਨਣ ਮਗ ਦਿਖਾਇਆ। ਹਉਮੈ ਮਾਰ ਇਕਲੇ ਲਾਗੀ ਅੰਤਰ ਨਾਮ ਸਾਇਆ। ਗੁਰਮਤੀ ਜਮਜੋਹੇ ਨਾ ਸਾਖੈ ਸਾਚੈ ਨਾਮ ਸਮਾਇਆ। ਸਭ ਆਪੇ ਆਵਰਤਾ ਕਰਤਾ ਜੋ ਭਾਰਾ ਸੋ ਨਾਇ ਲਾਇਆ। ਜਾਂ ਨਾਨਕ ਨਾਮ ਲਏ ਤਾਂ ਜੀਵੈ ਬਿਨ ਲਾਵੈ ਖਿਨ ਮਰ ਜਾਇਆ। ਪੌੜੀ ਜੋ ਮਿਲਿਆ ਹਰ ਦੀਬਾਨ ਸਿਉ ਸੋ ਸਭਨੀ ਦੀਬਾਨੀ ਮਿਲਿਆ। ਜਿੱਥੈ ਉਹ ਜਾਏ ਤਿੱਥੈ ਉਹ ਸੁਰ ਕਰੂ ਉਸ ਕੈ ਮੂੰਹ ਡਿੱਠੈ ਸਭ ਪਾਪੀ ਤਰਿਆ। ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ। ਨਾਉ ਪੂਜਿਆ ਨਾਉ ਮੰਨਿਆ ਨਾ ਕਿਲ ਸਭ ਹਿਰਿਆ। ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸਿਆ ਸਥਿਰ ਜਗ ਰਹਿਆ। ਸ਼ਲੋਕ ਮਹੱਲਾ ਤੀਜਾ ਆਤਮਾ ਦੇਉ ਪੂਜਿਆ ਗੁਰ ਕੈ ਸਹਿ ਸੁਭਾਏ। ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਇਆ। ਆਤਮਾ ਡੋਲਣਾ ਡੋਲ ਲਈ ਗੁਰ ਕੈ ਭਾਇ ਸੁਭਾਏ। ਗੁਰ ਬਿਨ ਸਹਿਜ ਨਾ ਵੀ ਦੋ ਮੈਲਾਂ ਵਿੱਚੋਂ ਜਾਏ। ਛਿਨ ਪਲ ਹਰ ਨਾਮ ਮਨ ਵਸੈ ਸਭ ਆਰਸਾ ਤੀਰਥ ਨਹਾਏ। ਸੱਚੇ ਮੈਲਾਂ ਲੱਗੀ ਮਲ ਲਾਗਾ ਦੂਜਾ ਭਾਏ। ਧੋਤੀ ਮੂਲ ਨਾ ਉਤਰੈ ਜੇ ਆਰਸਾ ਤੀਰਥ ਨਹਾਏ। ਮਾਨੂ ਕਰਮ ਕਰੇ ਅੰਕਾਰੀ ਸਭ ਦੁੱਖ ਦੁੱਖ ਮਾਏ। ਨਾਨਕ ਮੈਲਾ ਉਜਲ ਤਾਂ ਥੀ ਜਾਂ ਸਤਿਗੁਰ ਮਾਹਿ ਸਮਾਏ। ਮਹੱਲਾ ਤੀਜਾ ਮਾਨਮੁਖ ਲੋ ਸਮਝਾਇ ਗਿਆ ਕਦੋ ਸਮਝਾਇਆ ਜਾਏ। ਮਾਨਮੁਖ ਲਾਇਆ ਨਾ ਲੈ ਪਾਇਆ ਕਟਪਰਾਏ। ਲਿਵਤਾ ਦੁਇ ਰਾਹ ਹੈ ਹੁਕਮੀ ਕਾਰ ਕਮਾਏ। ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਚ ਮਨ ਹੀ ਮਨ ਸਮਾਏ। ਮਨ ਜੋ ਇੱਛੇ ਸੋਲ ਹੈ ਸੱਚਾ ਸਭ ਸੁਭਾਏ। ਅੰਮ੍ਰਿਤ ਨਾਮ ਸਦ ਭੁੰਚਿਆ ਗੁਰਮੁਖ ਕਾਰ ਕਮਾਏ। ਬਿਨ ਮੰਨੈ ਜੇ ਹੋਰੀ ਨਾਲ ਲੁੱਜਣਾ ਜਾਸੀ ਜਨ ਗਵਾਏ। ਮਨਮੁਖ ਮਨ ਹੱਠ ਹਾਰਿਆ ਕੂੜ ਸਤ ਕਮਾਏ। ਗੁਰਪ੍ਰਸਾਦੀ ਮਨ ਜਨ ਹਰ ਸੇਤੀ ਨਿਵਲਾਏ। ਨਾਨਕ ਗੁਰਮੁਖ ਸੱਚ ਕਮਾਵੈ ਮਨ ਪਾਵੈ ਜਾਏ ਪੌੜੀ। ਹਰ ਕੇ ਸੰਸ ਨੂੰ ਜਨ ਭਾਈ ਹਰ ਸਤਿਗੁਰ ਕੀ ਸਾਖੀ। ਜਿਸ ਤੁਰ ਭਾਗ ਹੋਇਆ ਮੁਖ ਮਸਤਕ ਤਿੰਨ ਜਨ ਲੈ ਹਿਰਦਾ ਰਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਕੀ। ਤੈਂ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸੂਰਜ ਰੈਨ ਕਰਾਖੀ। ਦਿਸ਼ਟ ਗੋਚਰ ਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖਾ ਲਾਏ ਵਿੱਚੋਂ ਆਪ ਗਵਾਏ। ਕਹਿ ਰਹਿਣ ਸੱਚ ਦੇਵ ਲਾਏ ਸਤਿਗੁਰ ਜਿਨੀ ਨਾ ਸੇਵਿਓ ਤਿੰਨਾ ਬਿਰਥਾ ਜਨ ਗਵਾਏ। ਨਾਨਕ ਜੋਤਿ ਸੁਭਾਵੈ ਸੋ ਕਰੇ ਕਹਿਣਾ ਕਛੂ ਨਾ ਜਾਏ। ਮਹੱਲਾ ਤੀਜਾ ਮਨ ਵੇਕਾਰੀ ਵੇਲਿਆ ਵੇਕਾਰਾ ਕਰਮ ਕਮਾਏ। ਦੂਜਾ ਭਾਇ ਗਿਆਨੀ ਪੂਜਦੇ ਦਰਗਾਹ ਮਿਲੈ ਸਜਾਏ। ਆਤਮਾ ਦੇਉ ਪੂਜਿਆ ਬਿਨ ਸਤਿਗੁਰ ਪੂਜ ਨਾ ਪਾਏ। ਜਪਤਾ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲਾ ਪਾਏ। ਨਾਨਕ ਸੇਵਾ ਸੁਤ ਕਮਾਨ ਜੋ ਹਰ ਭਾਰਾ ਸੁਤ ਆਏ ਪਾਏ ਪੌੜੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੈ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕੇ ਲਿਖ ਪਾਪ ਲਹਾਤੀ। ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲ ਦੁੱਖ ਭੁੱਖ ਸਭ ਲੈ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਤੁਰ ਸਾਚੈ ਹਰ ਤਿਤ ਮੁਖ ਨਾਮ ਜਪਾਤੀ। ਸ਼ਲੋਕ ਮਹੱਲਾ ਤੀਜਾ ਸਤਿਗੁਰ ਜੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ। ਲੱਖ ਚੌਰਾਸੀ ਫੇਰ ਪਿਆ ਮਰ ਜੰਮਿਆ ਹੋਏ ਖਵਾਰ। ਸਤਿਗੁਰ ਕੀ ਸੇਵਾ ਸੋ ਕਰੈ ਜਿਸਨੂੰ ਆਪ ਕਰਾਏ ਸੋਏ। ਸਤਿਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ। ਸਾਚਰ ਤੇ ਗੁਰ ਸ਼ਬਦ ਸਿਉ ਤਿਨ ਸੱਚੀ ਸਦਾ ਲਿਵ ਹੋਏ। ਨਾਨਕ ਜਿਸਨੂੰ ਮਿਲੇ ਨਾ ਵਿਛੜੈ ਸਹਿਜ ਸਮਾਵੈ ਸੋਏ। ਮਹੱਲਾ ਤੀਜਾ ਸੋ ਭਗਵਤੀ ਜੋ ਭਗਵੰਤੈ ਜਾਣ ਗੁਰਪ੍ਰਸਾਦੀ ਆ ਪਛਾਣੈ। ਧਾਰਤ ਰਾਖੈ ਕਰਿਆ ਨਾ ਜੀ ਤੁਮਾਰੇ ਹਰ ਨਾਮ ਖਾਣ। ਐਸਾ ਭਗਵਤੀ ਉੱਤਮ ਹੋਏ ਨਾਨਕ ਸਾਧ ਸਮਾਵੈ ਸੋਏ। ਮਹੱਲਾ ਤੀਜਾ ਅੰਤਰ ਕਵਟ ਭਗਵਤੀ ਕਹਾਏ। ਪਾਖੰਡ ਪਾਰ ਨਾਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ। ਬਾਹਰ ਮਲ ਧੋਵੈ ਮਨ ਕੀ ਝੂਠ ਨਾ ਜਾਏ। ਸਤਸੰਗਤ ਸਿਉਂ ਬਾਦ ਰਚਾਇਆ ਅੰਨ ਦੁਖੀਆ ਦੂਜਾ ਭਾਇ ਰਚਾਏ। ਹਰ ਨਾਮ ਨਾ ਚੇਤੈ ਬਕਰਮ ਕਮਾਏ ਪੂਰਬ ਲਿਖਿਆ ਸੋ ਮਿਟ ਨਾ ਜਾਏ। ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ। ਸਤਿਗੁਰ ਜਿਨੀ ਧਿਆਇਆ ਸੇ ਕਾੜ ਨਾ ਸਵਾਹੀ।
ਸਤਿਗੁਰ ਜਿਨੀ ਧਿਆਇਆ ਸੇ ਤ੍ਰਿਪਤ ਗਾਹੀ, ਸਤਿਗੁਰ ਜਿਨੀ ਧਿਆਇਆ ਤਿਨ ਜਮ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ, ਤਿਨ ਐਥੇ ਉੱਥੇ ਮੁਖ ਉਜਲੇ ਹਰ ਦਰਗਹਿ ਪੈਦੇ ਜਾਈ। ਸਲੋਕ ਮਹੱਲਾ ਦੂਜਾ, ਜੋ ਸਿਰ ਸਾਈ ਨਾਨਿਵੈ ਸੋ ਸਿਰ ਤੀਜਾ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਮਹੱਲਾ ਪੰਜਾ, ਮੁੰਡੋ ਭੁੱਡੀ ਨਾਨਕਾ ਫਿਰ ਪ੍ਰਜਨਮ ਯਾਸ, ਕਸਤੂਰੀ ਕਿਆ ਭੁੱਲ ਲੈ ਗੰਦੇ ਡੂੰ ਪਿਆਸ ਪੌੜੀ, ਸੋ ਐਸਾ ਹਰ ਨਾਮ ਧਿਆਈਆ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ, ਸੋ ਐਸਾ ਹਰ ਨਾਮ ਜਪੀਆ ਮਨ ਮੇਰੇ ਜੋ ਅੰਤੀ ਅਵਸਰ ਲਏ ਸਦਾਏ, ਸੋ ਐਸਾ ਹਰ ਨਾਮ ਜਪੀਆ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ, ਸੋ ਗੁਰਮੁਖ ਨਾਮ ਜਪਿਆ ਵਟ ਭਾਗੀ ਤੇ ਨਿੰਦਕ ਗੁੱਸਾ ਪੈਰੀ ਪਾਏ, ਨਾਨਕ ਨਾਮ ਅਰਾਧ ਸਭਨਾ ਤੇ ਵੱਡਾ ਸਭ ਨਾਵਾ ਅੱਗਾ ਆ ਨਿਵਾਏ। ਸਲੋਕ ਮਹੱਲਾ ਤੀਜਾ, ਵੇਸ ਕਰੇ ਕੁਰੂਪ ਕੁਲੱਖਣੀ ਮਨ ਖੁੱਟੈ ਕੂੜਿਆਰ, ਫਿਰ ਕੈ ਭਾਣੇ ਨਾ ਚੱਲੈ ਹੁਕਮ ਕਰੈ ਗਾਵਾਰ, ਗੁਰ ਕੈ ਭਾਣਾ ਜੋ ਚੱਲੈ ਸਭ ਦੁੱਖ ਨਿਵਾਰ, ਨਹਾ ਦੇਖਿਆ ਮੇਰ ਨਾ ਸਕੀਐ ਜੋ ਤੁਰ ਲਿਖਿਆ ਕਰਤਾਰ, ਮਨ ਤਨ ਸਭ ਪੈਕੰਤ ਕੋ ਸਭਦੇ ਧਰੀ ਪਿਆਰ, ਜੋ ਨਾਵੈ ਕਣੇ ਨਾ ਪਾਇਆ ਜੇ ਖੁਰ ਦਾ ਵਿਚਾਰ, ਨਾਨਕ ਸਾਹ ਸਵਾਲਿਓ ਸੁਲੱਖਣੀ ਜੇ ਰਾਵੀ ਸਿਰਜਨਹਾਰ। ਮਹੱਲਾ ਤੀਜਾ, ਮਾਇਆ ਮੋਹ ਗੁਬਾਰੈ ਤਿਸਦਾ ਨਾ ਦਿਸੈ ਉਰਵਾਰ, ਨਾ ਭਾਰ ਮਨਮੁਖ ਗਿਆਨੀ ਮਾਂ ਦੁੱਖ ਪੈਦੇ ਡੁੱਬੇ ਹਰ ਨਾਮ ਸਾਰ, ਭਲ ਕੇ ਉੱਠ ਬੋ ਕਰਮ ਕੁਮਾਵੈ ਦੂਜਾ ਭਾਇ ਪਿਆਰ, ਸਾਗੁਰ ਸਿਵ ਆਪਣਾ ਭੌਜ ਲੋਤਰੇ ਪਾਰ, ਨਾਨਕ ਗੁਰਮ ਸਾਸ ਮਾਵੈ ਸੱਚ ਨਾਮ ਉਰਧਾਰ, ਕੋਈ ਹਰ ਜਲ ਥਲ ਮਹੀਲ ਭੁਭੋ ਦੂਜਾ ਨਾਹੀ ਕੋਈ, ਹਰ ਆਪ ਕਰੇ ਨਿਆਉ ਕੁੜਿਆਰ ਸਭ ਮਾਰ ਕਢੋਏ, ਸਤਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀਓਏ, ਸਭ ਹਾਥੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓਏ। ਸਲੋਕ ਮਹੱਲਾ ਤੀਜਾ, ਮਾਨੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ, ਫਿਰ ਛੋਡਿਆ ਘਰ ਆਪਣਾ ਪਰ ਪੁਰਖੈ ਨਾਲ ਪਿਆਰ, ਤਿਸਨਾ ਕਦੇ ਨਾ ਚੁੱਕੀ ਜਲਦੀ ਕਰੇ ਪੁਕਾਰ, ਨਾਨਕ ਮੇ ਨਾਵੈ ਕੂ ਪਸੋਹਣੀ ਪਰ ਹਰ ਛੋਟੀ ਪਧਾਰ। ਮਹੱਲਾ ਤੀਜਾ, ਸਬਦੀ ਸੁਹਾਗਣੀ ਸਤਿਗੁਰ ਕੈ ਭਾਏ ਪਿਆਰ, ਸਦਾ ਰਾਵੇ ਫਿਰ ਆਪਣਾ ਸੱਚਾ ਪ੍ਰੇਮ ਪਿਆਰ, ਅੱਤ ਸਵਾਲਿਓ ਸੁੰਦਰੀ ਸੋਭਾਵਨ ਪੀਨਾਰ, ਨਾਨਕ ਨਾਮ ਸੁਹਾਗਣੀ ਮੇਲੀ ਮੇਲਨਹਾਰ, ਪੌੜੀ ਹਰ ਤੇਰੀ ਸਭ ਕਰੇ ਉਸਤਤ ਜਿਨ ਪਾਥਾ ਕਾਢਿਆ, ਹਰ ਤੁਧਨੋ ਕਰੇ ਸਭ ਨਮਸਕਾਰ ਜਿਨ ਪਾਪਾ ਤੈ ਰਾਖਿਆ, ਹਰ ਨਿਮਾਣਿਆ ਤੂੰ ਮਾਨ ਹਰ ਡਾਢੀ ਹੂੰ ਡਾਢਿਆ, ਹਰ ਅੰਕਾਰੀਆਂ ਮਾਰਨ ਵਾਏ ਮਾਨ ਹਮੂਰ ਸਾਧਿਆ, ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ। ਸਲੋਕ ਮਹੱਲਾ ਤੀਜਾ, ਸਤਿਗੁਰ ਕਾ ਭਾਣਾ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸਿਆ ਮੇਟ ਨਾ ਸਕਾ ਕੋਈ, ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਨ ਕਰਤਾ ਵਸ ਹੈ ਗੁਰਮੁਖ ਪੂਜਾ ਕੋਈ। ਮਹੱਲਾ ਤੀਜਾ, ਨਾਨਕ ਹਰ ਨਾਮ ਜਿਨੀ ਆਰਾਧਿਆ ਆਨਿਨ ਹਰ ਲਿਵਤਾਰ, ਮਾਇਆ ਬੰਦੀ ਕਸਮ ਕੀ ਤਿਨ ਅੱਗਾ ਕਮਾਵੈ ਕਾਰ, ਪੂਰਾ ਪੂਰਾ ਕਾਰ ਛੋਡਿਆ ਹੁਕਮ ਸਵਾਰ, ਨਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੁਖ ਦੁਆਰ, ਮਾਨ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਧਾਰ, ਗੁਰਮੁਖ ਜਿਨੀ ਆਰਾਧਿਆ ਤਿਨੀ ਤਰਿਆ ਭੌਜਲ ਸੰਸਾਰ, ਸਭ ਔਗੁਣ ਗੁਣੀ ਮਟਾਇਆ ਗੁਰ ਆਪੇ ਬਖਸ਼ਨਹਾਰ, ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕੁਛ ਜਾਣਦਾ, ਹਰ ਜੀਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ, ਕਾੜਾ ਦੇਸਾ ਕਿਉਂ ਕੀਜੈ ਜਾ ਨਾਹੀ ਧਰਮ ਮਾਰਦਾ, ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ, ਸਲਾਹਿਓ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ। ਸਲੋਕ ਮਹੱਲਾ ਤੀਜਾ, ਆਪਣੇ ਪ੍ਰੀਤ ਮਿਲ ਰਹਾ ਅੰਤਰ ਰਖਾ ਉਰਧਾਰ, ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰ, ਨਾਨਕ ਦਿਸ ਨਦਰ ਕਰੇ ਤਿਸ ਮੇਲੇ ਸਾਈ ਸੁਹਾਗਨ ਨਾਰ। ਮਹੱਲਾ ਤੀਜਾ, ਗੁਰਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ, ਮਾਨਸ ਤੇ ਦੇਵ ਤੇ ਭਏ ਧਿਆਇਆ ਨਾਮ ਹਰੇ, ਹਉਮੈ ਮਾਰ ਮਿਲਾਇਨ ਗੁਰ ਕੈ ਸਭ ਤਰੇ, ਨਾਨਕ ਸਹਿ ਸਮਾਇਨ ਹਰ ਆਪਣੀ ਕਿਰਪਾ ਕਰੇ, ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਅਨ, ਆਪਣੀ ਆਪ ਕਰੇ ਪ੍ਰਤੀਤ ਆਪ ਸੇਵਾ ਘਾਲੀਅਨ, ਹਰ ਭਗਤਾਂ ਨੂੰ ਦੇ ਆਨੰਦ ਥਿਰ ਘਈ ਬਹਾਲੀਅਨ, ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਨ ਨਰ ਘੋਟ ਚਾਲਿਅਨ, ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਨ। ਸਲੋਕ ਮਹੱਲਾ ਪਹਿਲਾ, ਕੁਬੁੱਧ ਟੂਮਨੀ ਕੁਦਾਇਆ ਪਸਾਇਨ, ਪਰ ਨਿੰਦਾ ਘੱਟ ਝੂੜੀ ਮੁੱਠੀ ਕਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ, ਸਤਸੰਜਮ ਕਰਨੀ ਕਾਰਾਂ ਨਾਵਨ ਨਾਵ ਪਹੀ, ਨਾਨਕ ਅੱਗਾ ਉਤਮ ਸਹੀ ਜੇ ਪਾਪਾ ਪੰਧ ਨਾ ਦੇਈ। ਮਹੱਲਾ ਪਹਿਲਾ।

ਕਾਰਜ ਦੀ ਸਵਾਰ ਸਤਿਗੁਰ ਸੱਚ ਸਾਖੀਆ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਆ ਪੈ ਭੰਜਨ ਮਿਹਰਬਾਨ ਦਾਸ ਕੀ ਰਾਖੀਆ ਨਾਨਕ ਹਰ ਗੁਣ ਗਾਏ ਲੱਖ ਪ੍ਰਭ ਲੱਖ ਗਿਆ ਸ਼ਲੋਕ ਮਹੱਲਾ ਤੀਜਾ ਜਿਉ ਪਿੰਨ ਸਭ ਤਿਸਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਕੌਂਬਲ ਹਾਰੀ ਤਿੰਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁੱਖ ਸਾਧੂ ਜਿਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਭਈ ਨਾਵਨਿਧ ਖਰਚਿਓ ਖਾਓ ਠਾਰਿਆ ਸਿੱਧੀ ਪਿੱਛਾ ਲੱਗੀਆਂ ਫਿਰਨ ਨਿਜ ਘਰ ਵਸੈ ਨਿਧ ਥਾਏ ਅਨਹਦ ਧੁਨੀ ਸਦ ਵਜਦੇ ਉਨਮਨ ਹਰ ਲਿਵਲਾਏ ਨਾਨਕ ਹਰ ਭਗਤ ਤਿਨਾ ਕੈ ਮਨ ਸਹਿਜਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰਿਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕਹਿ ਕਿਤੇ

0: ਦੇ ਦਿਨ ਦਿਨ ਅਵਧ ਘਟਦਾ ਮੋਰ ਮੋਰ ਕਰ ਅਧਿਕ ਲਾਟ ਧਰ ਪਿਕਤ ਹੀ ਧਮਰਾਉ ਜਮਰਾਉ ਹਸੈ ਐਸਾ ਤੇ ਜੰਗ ਭਰਮ ਲਾਇਆ ਕੈਸੇ ਬੂਝੇ ਜਮ ਹੋਇਆ ਹੈ ਮਾਇਆ ਰਹਾਉ ਕਹਿ ਕਬੀਰ ਛੋੜ ਵਿਖਿਆ ਰਸ ਸੰਗਤ ਨਿਸ਼ਚੋ ਵਰਨਾ ਰਮਈਆ ਜਪੋ ਪ੍ਰਾਣੀ ਅੰਤ ਜੀਵਨ ਬਾਣੀ ਇਨ ਬਿਦ ਭਵ ਸਾਗਰ ਤਰਨਾ ਜਾ ਤਿਸ ਭਾਵੇ ਤਾਂ ਲਾਗੈ ਭਾਉ ਭਰਮ ਭੁਲਾਵਾ ਵਿੱਚੋਂ ਜਾਏ ਉਪਜੈ ਗਿਆ ਸਹਿਜ ਗਿਆਨ ਮਤ ਜਾਗੈ ਗੁਰਪ੍ਰਸਾਦ ਅੰਤਰ ਲਿਵ ਲਾਗੈ ਇਸ ਸੰਗਤ ਨਾ ਹੀ ਮਰਨਾ ਹੁਕਮ ਛਾਣ ਤਾਂ ਖਸਮੈ ਮਿਲਣਾ ਤਹਾਉ ਦੂਜਾ ਸੀ ਰਾਤ ਲੋਚਨ ਕਾ ਮਾਇਆ ਮੋਹ ਮਨ ਆਗਲਾ ਪ੍ਰਾਣੀ ਜਰਾ ਮਰਨ ਤੋਂ ਵਿਸਰ ਗਿਆ ਕੁਟੰਬ ਦੇਖ ਬਿਕਸੈ ਕਮਲਾ ਜੋ ਪਰ ਘਰ ਜੋ ਹੈ ਕਪਟਨਾ ਦੂੜਾ ਆਇਓ ਜਮੇ ਤਨਾ ਤਿਨ ਆਗਲ ਨੇ ਮੈਂ ਰਹਿ ਨ ਜਾਏ ਕੋਈ ਕੋਈ ਸਾਜਨ ਆਏ ਕਹਿ ਮਿਲ ਮੇਰੇ ਬੀਠਲਾ ਮੈਂ ਬਾਹਰੀ ਬੁਲਾਏ ਮਿਲ ਮੇਰੇ ਰਮਈਆ ਮੈਂ ਲੈ ਛਡਾਏ ਰਹਾਉ ਅਣਕ ਅਣਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਮੈਂ ਅਮਰ ਪਿਆ ਮਾਇਆ ਮੂਠਾ ਚੀਤੇ ਨਾਹੀਂ ਜਨਮ ਗਵਾਇਓ ਆਲਸੀਆ ਬਿਖਮ ਘੋਰ ਪੰਥ ਚਾਲਨਾ ਪ੍ਰਾਣੀ
1: ਮੇਰਾ ਮਨ ਪ੍ਰਗਟ ਪਾਇਆ ਹੈ ਬੇਕੀ ਅਲੇ ਧਰਮ ਰਾਉ ਤਹ ਪਾਰ ਉਦਾਲ ਕਰਨ ਮਹਾਂਬਲੀ ਤਿਨ ਆਗ ਲੜਿਆ ਮੈਂ ਰਹਿਣ ਨਾ ਜਾਏ ਜੇ ਤੂੰ ਮੂੰਹ ਉਪਦੇਸ਼ ਕਰਦਾ ਹੈ ਤਾ ਵਣ ਤ੍ਰਿਣ ਰਤੜਾ ਨਾਰਾਇਣ ਇਹ ਜੀ ਤੂੰ ਆਪੇ ਸਭ ਕੁਛ ਜਾਣਦਾ ਬਦਤ ਤਿਰਲੋਚਨ ਰਾਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਚਰਜੇਕ ਸੁਨੋਰੇ ਪੰਡੀਆ ਆਪਿਸ ਕਹਿਣ ਨਾ ਜਾਈ ਸੁਰ ਨਰ ਗਣ ਗੰਧਰਵ ਜਨ ਮੋਹਿ ਤਿਰ ਪਵਣ ਮੇਖ ਲੀ ਲਾਇ ਰਾਜਾ ਰਾਮ ਅਨਹਦ ਕਿੰਕੁਰੀ ਬਾਜੈ ਜਾਜ ਦਿਸਤ ਨਾਥ ਲਿਵ ਲਾਗਰ ਹਉ ਪਾਠੀ ਗਗਨ ਸਿੰਘਿਆ ਅਰ ਚੁੰਘਿਆ ਕਨਕ ਕਲ ਸਿੱਖ ਪਾਇਆ ਤਿਸਮ ਤਾਰ ਚੋ ਐਤ ਨਿਰਮਲ ਰਸਮ ਰਸਨ ਚੋ ਆਇਆ ਈਕ ਚੋ ਬਾਦ ਅੰਗੂ ਬਨੀ ਹੈ ਪਵਨ ਪਿਆਲਾ ਸਾਜਿਆ ਤੀਨ ਪਵਨ ਮੈ ਕੋ ਜੋਗੀ ਕਹੁ ਕਵਨ ਹੈ ਰਾਜਾ ਐਸੀ ਗਿਆਨ ਪ੍ਰਗਟਿਆ ਪ੍ਰਗਤੋਤਮ ਕਹੁ ਕਬੀਰ ਰੰਗ ਰਾਤਾ ਔਰਤ ਨਿਸ ਪਰਮ ਭਲਾਨੀ ਮਨ ਰਾਮ ਰਸਾਇਣ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆ ਕੇ ਕਰ ਗਾਵਣ ਏਕ ਓੰਕਾਰ ਸਤਿਗੁਰ ਪ੍ਰਸਾਦ ਰੇ ਨਾਰ ਗਰਭ ਕੁੰਡਲ ਜਵਾਸ਼ਤ ਉਰਤ ਪਿਆ ਲਿਵ ਲਾਗ ਮ੍ਰਿਤਕ ਪਿੰਡ ਮਦਨਾ ਐਹ ਨਿਸ ਏਕ ਅਗਿਆਨ ਸੁਨਾਗਤ ਦਿਨ ਸੰਭਲ ਕਸ਼ਟ ਮਹਾਂ ਦੁੱਖ ਆਪ ਚੇਤ ਅਦਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨ ਵਿਸਾਰਿਆ ਫਿਰ ਪਿਛਤਾ ਮਹਿੰਗਾ ਮੂੜਿਆ ਕਮਨ ਕੁਮਾਰ ਕਮ ਲਾਗ ਸੀਤ ਰਾਮ ਨਾਹੀ ਜਾਂ ਪੁਰ ਜਾਹਿੰਗਾ ਜਨ ਵਿਚਰਿਆ ਨਰਾਧ ਰਹਾਉ ਬਾਲ ਵਿਨੋਦ ਜਿੰਦ ਰਸ ਲਾਗਾ ਖੇਨ ਖਿਨ ਮੋਹਿ ਵਿਆਹ ਪੈ ਰਾਸ ਨਿਸਮੇਦ ਅੰਮ੍ਰਿਤ ਵਿਖ ਚਾਕੀ ਤਾਂ ਪੰਚ ਪ੍ਰਗਟ ਸੰਤਾਪ ਹੈ ਜਪ ਤਾ ਸਮਿ ਛੋਟ ਸੋ ਕ੍ਰਿਤ ਮਤ ਰਾਮ ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਪਤ ਲਾਗੀ ਤੋਂ ਆਨ ਸਕਤ ਕਲ ਬੰਧਿਆ ਤਰਨ ਤੇਜ ਪਰਤ ਅਮੁਖ ਜੋਹਿ ਸਾਰ ਅਵਸਰ ਨਾ ਪਛਾਣਿਆ ਉਨਮਤ ਕਾਮ ਮਹਾਂਵਿਖ ਭੂਲੈ ਪਾਪ ਉਨ ਨਾ ਪਛਾਣਿਆ ਸੋਤ ਸੰਪਤ ਦੇਖ ਮਨ ਗਰਭਿਆ ਰਾਮ ਰਦਾ ਦੇਖੋਇਆ ਔਰ ਮਰਤ ਮਾਇਆ ਮਨ ਤੂ ਲੇ ਤਾਵ ਭਾਗ ਮੁਖ ਜਨਮ ਵੇਖੋਇਆ ਪੁਨਰਕੇਸ ਕੁਸਮ ਤੇ ਤਾਵਦੀ ਸਪਤ ਪਾਤਾਲ ਕੀ ਬਾਣੀ ਲੋਚਨ ਸ੍ਰਮ ਹੈ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਦ ਹਾਣੀ ਤਾਂ ਤੇ ਵਿਖੇ ਪਈ ਮਤ ਪਾਵਸ ਪਾਇਆ ਕਮਲ ਕਮਲਾਣਾ ਅਵਗਤ ਬਾਣ ਛੋਟ ਮ੍ਰਿਤ ਮੰਡਲ ਤਾਉ ਪਾਸ਼ਾ ਪਛਤਾਣਾ ਨਿਕ ਦੇਹ ਦੇਖ ਤੁਨ ਉਪਜੈ ਮਾਨ ਕਰਤ ਨਹੀਂ ਬੂਝਾ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਸ਼ੁ ਨਾ ਸੂਝੈ ਥਾਕਾ ਤੀ ਜੁੜਿਆ ਮਨ ਪੰਖੀ ਕਰ ਆਂਗਨ ਨਾ ਸੁਖਾਈ ਮਿਣੀ ਕਹਿ ਸੁਨੋਰੇ ਭਗਤ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹਿ ਮੋਹੀ ਮੋਹੀ ਤੋਹਿ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈ ਸਰ ਜਾਓ ਪੈ ਹਨ ਪੈਪ ਕਰੰਤਾ ਹੀ ਅਨੰਤ ਪਤ ਪੈਮ ਨਾਮ ਕੈਸੀ ਹੁੰਦਾ ਰਹਾ ਤੁਮ ਜੋ ਨਾਇਕ ਆਛ ਅੰਤਰ ਜਾਨ ਪ੍ਰਭਤੀ ਜਾਨ ਜਾਨੀ ਜੈ ਜਾਨਤੀ ਸੁਵਾਮੀ ਸਰੀਰ ਆਰਾਧੈ ਮੋਕ ਵਿਚਾਰ ਦੇਹੁ ਰਵਦਾਸ ਸਾਮ ਦਲ ਸਮਝਾਵੈ ਕੋ ਰਾਗ ਮਹਾਜ ਚੌਪਦੀ ਘਰ ਪਹਿਲਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜਮਨੀ ਸਹਿ ਭੰਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਵਡਭਾਗੀ ਹਰਨਾਮ ਧਿਆਇਆ ਗੁਰਪੁਰ ਹਰਨਾਮ ਸਿੱਧ ਪਾਈ ਕੋ ਬਿਰਲਾ ਗੁਰਮੁਖ ਚੱਲੈ ਜੀਓ ਮੈਂ ਹਰ ਹਰ ਕਰ ਚਲਾਇਆ ਬਨ ਪੱਲੈ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੈ ਗੁਰਪੁਰ ਹਰਨਾਮ ਦੇੜਾਇਆ ਹਰ ਨਿਹ ਚਲ ਹਰ ਤਨ ਪੱਲੈ ਜੀਓ ਹਰ ਹਰ ਸਚਨ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੈ ਮੇਰੇ ਪ੍ਰਾਣ ਜੀਵ ਆਇਆ ਹਵ ਰਹਿ ਨਾ ਸਕਾ ਬਿੰਦੀ ਕੇ ਪ੍ਰੀਤਮਾ ਮੈਂ ਨੀਰ ਵਹਿ ਵਹਿ ਚੱਲੈ ਜੀਓ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ ਹਵ ਰਹਿ ਨ ਸਕਾ ਬਿੰਦੀ ਕੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰਮੇਲ ਹੋ ਜਨ ਕਾਨਕ ਹਰ ਤਨ ਪੱਲੈ ਜੀਓ ਮਾਘ ਮਹੱਲਾ ਚੌਥਾ ਮਾਧ ਸੂਦਨ ਵੀਰੇ ਮਨ ਤਨ ਪ੍ਰਾਣਾ ਹਰ ਮਿਨ ਦੂਜਾ ਗੁਣ ਨਾ ਜਾਣਾ ਕੋਈ ਸੱਜਣ ਸੰਤ ਮੇਰਾ ਵਡਭਾਗੀ ਮੈਂ ਹਰ ਕਾ ਪਿਆਰਾ ਦੱਸੈ ਜੀਉ ਮਨ ਮਨ ਪੂਜੀ ਪਾਲ ਪਾਲ ਆਈ ਜਿਉਂ ਪਿਆਰਾ ਪ੍ਰੀਤ ਮਿਲੈ ਮੇਰੀ ਮਾਈ ਮੇਲ ਸਤ ਸੰਗਤ ਖੋਜ ਦੁਸਾਈ ਵਿੱਚ ਸੰਗਤ ਹਰ ਕਾ ਵਾਸੈ ਜੀਉ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹੂੰ ਬਾਰਕ ਦੀਨ ਕਰੋ ਪ੍ਰਤ ਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਾਲ ਮੇਲ ਕਮਲ ਵੇ ਦੱਸੈ ਜੀਉ।

ਮਿਲ ਸਤਸੰਗ ਹਰ ਗੁਣ ਗਾਇ ਜਗ ਪਵਜਲ ਦੁੱਤਰ ਤਰਿਆ ਜੀਵਾ ਸਖੀ ਹਰ ਮੀਰ ਗ੍ਰੀਹਾ ਮਿਰ ਪ੍ਰੀਤਮ ਕਾ ਮੈਂ ਦੀ ਸੁਨੇਹਾ ਮੇਰਾ ਮਿੱਤਰ ਸਖ ਸੁਪ੍ਰੀਤਮ ਭਾਈ ਮੈਂ ਦੱਸੇ ਹਾਰ ਨਰ ਹਰਿਆ ਜੀਵ ਮੇਰੀ ਬੇਦਨ ਹਾਰ ਗੁਰ ਪੂਰਾ ਜਾਣੈ।

ਵਡ ਭਾਗੀ ਹਰ ਸੰਤ ਮਿਲਾਇਆ, ਗੁਰਪੁਰੇ ਹਰ ਰਸ ਮੁਖ ਪਾਇਆ, ਭਾਗਹੀਨ ਸਤਿਗੁਰ ਨਹੀਂ ਪਾਇਆ, ਮਨ ਮੁਖ ਗਰਭ ਜੂਨੀ ਨਿਤ ਪਾਉ ਦਾ ਜੀਓ। ਆਪ ਦਇਆ ਦਇਆ ਪ੍ਰਭ ਧਾਰੀ, ਮਲ ਹਉ ਮੈਂ ਵਿਖਿਆ ਸਭ ਨਿਵਾਰੀ, ਨਾਨਕ ਹਟ ਪਟਣ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਓ। ਮਾਜ ਮਹਲਾ ਚੌਥਾ। ਹਉ ਗੁਰ ਗੋਬਿੰਦ ਹਰ ਨਾਮ ਦੀ ਆਈ, ਮੇਰੇ ਸੰਗਤ ਮਨ ਨਾਮ ਦੀ ਆਈ, ਹਰ ਪ੍ਰਭ ਅਗਿਆ ਗੋਚਰ ਸੁਆਮੀ, ਮੇਰੇ ਸਤਿਗੁਰ ਹਰ ਰਸ ਕੀ ਚੈ ਜੀਓ। ਧਨ ਧਨ ਹਰ ਜਨ ਜਨ ਹਰ ਪ੍ਰਭ ਜਾਤ, ਜਾਇ ਪੁਛਾ ਜਾਨ ਹਰ ਕੀ ਬਾਤ, ਪਾਪ ਮਲੂਬਾ ਮਲ ਮਲ ਧੋਵੈ, ਮੇਰ ਹਰ ਜਨ ਹਰ ਰਸ ਪੀ ਚੈ ਜੀਓ। ਸਤਿਗੁਰ ਦਾਤਾ ਨਾਮ ਦੇੜਾਇਆ, ਵਡਭਾਗੀ ਗੁਰ ਦਰਸ਼ਨ ਪਾਇਆ, ਅੰਮ੍ਰਿਤ ਰਸ ਸਚ ਅੰਮ੍ਰਿਤ ਬੋਲੀ, ਗੁਰਪੁਰੇ ਅੰਮ੍ਰਿਤ ਲਈ ਚੈ ਜੀਓ। ਹਰ ਸਤਸੰਗਤ ਸਤਿਪੁਰਖ ਮਿਲਾਈਐ, ਮੇਰੇ ਸਤਸੰਗਤ ਹਰ ਨਾਮ ਦੀ ਆਈਐ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤਿ ਹਰ ਨਾਮ ਪੁਰੀ ਚੈ ਜੀਓ। ਮਾਝ ਮਹਲਾ ਚੌਥਾ। ਆਪ ਭੈਣੇ ਤੁਸੀਂ ਮੇਰਾ ਹੋ ਪਿਆਰੀ, ਆ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹਉ ਵਾਰੀ, ਆ ਮੇਰਾ ਸਤਸੰਗਤ ਲੰਦਾ ਹਰ ਸੱਜਣ, ਹਉ ਸਤਿਗੁਰੂ ਬਿਟ ਹੁਕਮਾਈ ਆ ਜੀਓ। ਜਹ ਜਹ ਦੀਖਾ ਤਹਿ ਤਹਿ ਸੁਆਮੀ, ਤੂੰ ਘਟ ਘਟ ਰਵਿਆ ਅੰਤਰ ਜਾਮੀ, ਗੁਰਪੁਰੇ ਹਰ ਨਾਲ ਦੀਖਾ ਲਿਆ, ਹਉ ਸਤਿਗੁਰੂ ਬਿਟ ਹੁ ਸਾਧ ਵਾਰਿਆ ਜੀਓ। ਏਕੋ ਪਵਣ ਮਾਟੀ ਸਵੀਕਾ, ਸਵੀਕਾ ਜੋ ਸੁਭਾਈ ਆ, ਸਵੀਕਾ ਜੂਤ ਵਰਤੈ ਭਿੰਨ ਭਿੰਨ, ਨਾ ਰਲਾਈ ਕਿਸੈ ਦੀ ਰਲਾਈ ਆ, ਗੁਰਪ੍ਰਸਾਦ ਇਕ ਨਦਰੀ ਆਇਆ, ਹੋ ਸਤਿਗੁਰ ਬਿਟ ਹੁ ਵਤਾਇਆ ਜੀਓ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕਾ ਮਾਨ ਪਿਆਰੀ ਭਾਣੀ, ਉਪਦੇਸ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਆ ਜੀਓ। ਸਤਿ ਚੌਪਦੀ ਮਹੱਲੇ ਚੌਥੇ ਕੀ ਮਾਝ ਮਹੱਲਾ ਪੰਜਵਾਂ, ਚੌਪਦੀ ਘਰ ਪਹਿਲਾ ਮੇਰਾ ਮਨ ਲੋਚੈ, ਗੁਰ ਦਰਸ਼ਨ ਤਾਈ ਬਿਰ ਕਰੇ ਚਾਹ, ਤ੍ਰਿਕੀ ਨਿਆਈ ਦਿਖਾਰਾ ਉਤਰਾ ਸਾਂਤ ਨਾ ਆਵੈ, ਮੇਰਾ ਦਰਸ਼ਨ ਸੰਤ ਪਿਆਰੀ ਜੀਓ। ਹਉ ਘੋਲੀ ਜੀਓ ਕੋਲ ਕੁਮਾਈ, ਗੁਰ ਦਰਸ਼ਨ ਸੰਤ ਪਿਆਰੀ ਜੀਓ, ਰਹਾਉ ਤੀਰਾ ਮੁਖ ਸੁਹਾਵੈ ਜੀਓ, ਸੇ ਤੁਨ ਬਾਣੀ ਚੁਰ ਹੋਵੈ ਦੇਖੇ ਸਰਨ ਪਾਣੀ, ਧਨ ਸੁਦੀਸ ਜਹ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੀ ਜੀਓ। ਹਉ ਘੋਲੀ ਹਉ ਕੋਲ ਕੁਮਾਈ, ਗੁਰ ਸੱਜਣ ਮੀਤ ਮੁਰਾਰੀ ਜੀਓ, ਰਹਾਉ ਇੱਕ ਘੜੀ ਨਾ ਮੇਰੇ ਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀ ਆ ਪ੍ਰਿਆ ਤੁਧ ਭਗਵੰਤਾ, ਮੁਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿੰਦੀ ਕਿ ਗੁਰ ਦਰਬਾਰੀ ਜੀਓ। ਹਉ ਘੋਲੀ ਜੀਓ ਘੋਲ ਘੁਮਾਈ, ਤੇ ਸੱਚੀ ਗੁਰ ਦਰਬਾਰੀ ਜੀਓ, ਰਹਾਉ ਭਾਗ ਹੋਇਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮਹਿ ਪਾਇਆ, ਸੇਵ ਕਰੀ ਪਰ ਚਸਾ ਨਾ ਵਿਛੋੜੈ, ਜਨ ਨਾਨਕ ਦਾਸ ਤੁਮਾਰੀ ਜੀਓ। ਹਉ ਘੋਲੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੀ ਜੀਓ, ਰਹਾਉ ਰਾਗ ਮਾਜ ਮਹੱਲਾ ਪੰਜਵਾਂ। ਸਾਰੋ ਤੂੰ ਸੁਹਾਵੀ ਜੇਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਕਾਲੀ, ਸੁਰੇ ਦਾ ਸੁਹੇਲਾ ਜੇਤਰੇ ਦਾ ਤੂੰ ਉੱਠਾ, ਸਭਨਾ ਕੀਤਾ ਤਾਰਾ ਜੀ ਤੂੰ ਸਾਂਝਾ ਸਾਹਿਬ, ਬਾਪ ਹਮਾਰਾ ਨਾਉ ਨਿਧ ਤੇਰਾ ਖੁੱਟ ਭੰਡਾਰਾ, ਜਿਸ ਤੂੰ ਦੇਹ ਸੋ ਤ੍ਰਿਪਤਿਆ ਗਾਵੈ, ਸੋਈ ਭਗਤ ਤੁਮਾਰਾ ਜੀਉ, ਸਭ ਕੋ ਆਸ ਤੇਰੀ ਬੈਠਾ, ਘਟ ਘਟ ਅੰਤਰ ਤੂੰ ਉੱਠਾ, ਸਭੇ ਸਾਂਝੀ ਵਾਰ ਸਦਾਇਨ, ਤੂੰ ਕਿਸੈ ਨਾ ਦਿਸੈ ਹਮ ਬਾਹਰਾ ਜੀਓ। ਤੂੰ ਆਪੇ ਗੁਰਮੁਖ ਮੁਕਤ ਕਰਾਈ ਹੇ, ਤੂੰ ਆਪੇ ਮਾਨਮੁਖ ਜਨਮ ਪਵਾਈ ਹੇ, ਨਾਨਕ ਦਾਸ ਤੇਰਾ ਬਲਹਾਰਾ, ਸਭ ਤੇਰਾ ਕੀਰ ਦੁਸਾਹਰਾ ਜੀਓ। ਮਾਜ ਮਹੱਲਾ ਪੰਜਵਾਂ, ਨਹਤ ਵਾਜੈ ਸਹਿਜ ਸੁਹੇਲਾ, ਸ਼ਬਦ ਆਨੰਦ ਕਰੇ ਸਭ ਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਮੂਚ ਸਵਾਰਿਆ ਜੀਓ। ਫਿਰ ਘੇਰ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀ ਦਾ ਸੋਈ ਪਾਇਆ, ਤ੍ਰਿਪਤਿਆ ਗਾਇ ਰਹਿਆ ਹੈ ਸੰਤ, ਹੋ ਗੋਰ ਅਨੁਭਵ ਪੁਰਖ ਦਿਖਾਰਿਆ ਜੀਓ। ਆਪੇ ਰਾਜਨ ਆਪੇ ਲੋਗਾ, ਆਪ ਨਿਰਬਾਣੀ ਆਪੇ ਭੋਗਾ, ਆਪੇ ਤਖਤ ਬਖੇ ਸੱਚ ਨਿਆਈ, ਸਭ ਚੁੱਕੀ ਕੂਕ ਪੁਕਾਰਿਆ ਜੀਓ। ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਸ ਭੇਦ ਲਹਿਆ, ਜੋਤੀ ਜੋਤ ਮੇਰੀ ਸੁਪਾਇਆ, ਜਨ ਨਾਨਕ ਇੱਕ ਪਸਾਰਿਆ ਜੀਓ। ਮਾਜ ਮਹੱਲਾ ਪੰਜਵਾਂ, ਜੇਤ ਕਰ ਫਿਰ ਸੁਹਾਗ ਬਣਾਇਆ, ਤੇਤ ਕਰ ਸਖੀਏ ਮੰਗਲ ਗਾਇਆ, ਅੰਤ ਵਿਨੋਦ ਤਿਤੈ ਕਰ ਸੋਹੇ, ਜੋ ਧਨ ਕੰਤ ਸੀਗਾਰੀ ਜੀਓ। ਸਾ ਗੁਣਵੰਤੀ ਸਾ ਵਡਭਾਗਣ, ਪੁੱਤਰਵੰਤੀ ਸੀਰਵੰਤ, ਸੁਹਾਗਣ ਰੂਪਵੰਤ ਸਾ ਸੁਗੜ ਬੇਚਖਣ, ਜੋ ਧਨ ਕੰਤ ਪਿਆਰੀ ਜੀਓ। ਆਚਾਰਵੰਤ ਸਾਈ ਪ੍ਰਧਾਨੀ, ਸਭ ਸਿੰਗਾਰ ਬਣੇ ਤਿਸ ਗਿਆਨੀ, ਸਾ ਕੁਲਵੰਤੀ ਸਾ ਸਬਰਾਈ, ਜੋ ਪਿਰ ਕਾ ਰੰਗ ਸਵਾਰੀ ਜੀਓ। ਮਹਿਮਾ ਤੁਸੀਂ ਕਹਿਣਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ, ਫਿਰ ਸੁਹਾਗ ਵਰਗ ਮੈਂ ਗੋਚਰ, ਜੰਨਾ ਨੂੰ ਪ੍ਰੇਮ ਸਾਧਾਰੀ ਜੀਓ। ਮਾਝ ਮਹੱਲਾ ਪੰਜਵਾਂ, ਖੋਜਤ ਖੋਜਤ

ਨਮਹਿ ਸਾਧ ਨ ਆਵੈ ਜੀਵਨ ਕਬਰ ਕੀਏ ਜਬ ਤੈ ਪੈ ਗਵਨ ਕੀਆ ਧਰਤੀ ਪ੍ਰਮਾਤਾ ਏਕ ਦਿਨ ਹਿਰਦੈ ਸਾਧ ਨ ਆਵੈ ਜੋਗੀ ਬਹੁੜ ਬਹੁੜ ਉਠਤਾਵੈ ਜੀਵ ਕਰ ਕਿਰਪਾ ਮਹਿ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਵਨਾਸੀ ਵਸਿਆ ਘਟ ਕੀਰਤਨ ਹਰ ਮੰਗਲ ਨਾਨਕ ਗਾਵੈ ਜੀਉ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮਿ ਪਰੰਪਰ ਦੀ ਵਾਗਮਿਆ ਗੋਚਰਾ ਰਾਖਿਅ ਪੀਵਾ ਦੀਨ ਦਿਆਲ ਗੋਪਾਲ ਗੋਬਿੰਦ ਹਰਿ ਧਿਆਵ ਗੁਰਮੁਖ ਗਾਤੀ ਜੀਉ ਗੁਰਮੁਖ ਮਾਧਸੂਦਨ ਨਿਸਤਾਰਿ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੀ ਦਿਆਲ ਦਮੋਦਰ ਗੁਰਮੁਖ ਪਾਈਐ ਹੋਰ ਤਕੇ ਤੈ ਨ ਭਾਤੀ ਜੀਉ ਨਿਰਹਾਰੀ ਕੇਸਵ ਨਿਰਵੈਰਾ ਕੂੜ ਜਨਾ ਜਾ ਕੇ ਪੂਜਹ ਪੈਰਾ ਗੁਰਮੁਖ ਹਿਰਦੈ ਜਾ ਕੇ ਹਰਿ ਹਰਿ ਸੋਈ ਭਗਤ ਏਕਾਤੀ ਜੀਉ।

ਕਵੈ ਬਹਜੂਨੀ ਸਭ ਕਿਤ ਸਰ ਜਾਈ ਜੀਵ ਨਾ ਕੋ ਮੂਰਖ ਨਾ ਕੋ ਸਿਆਣਾ ਵਰਤ ਸਭ ਕਿਤ ਗਿਰਾ ਭਾਣਾ ਕਮੈ ਪੁੱਛੁਰ ਬਿਆੰਦਿਆ ਥਾ ਹੈ ਤੇਰੀ ਕੀਮਤ ਕਹਿਣ ਨਾ ਜਾਈ ਜੀਵ ਖੈਕ ਸੰਤਨ ਕੀ ਦੇਹੁ ਪਿਆਰੀ ਆਈ ਪਿਆ ਹਰ ਤੇਰਾ ਦੁਆਰਾ।

ਸਦਾ ਸੁਹੇਲਾ ਜਗਦੀ ਵਾਹਿਗੁਰੂ ਦਿਆਲਾ ਜੀਉ ਸਤਿਗੁਰ ਮੇਰਾ ਵਡ ਸਮਰੱਥਾ ਜੀਏ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹਉ ਪੀੜਾ ਆਪ ਕਿਰਪਾ ਪ੍ਰਤ ਪਾਲਾ ਜੀਉ ਬਾਰਕ ਮਾਂਗੀ ਹਉ ਸਾਭ ਕਿਛੁ ਮੰਗਾ ਦੀਂਦੀ ਤੋਟ ਨਾਹਿ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨ ਆਈ ਦੀਨ ਦਿਆਲ ਗੋਪਾਲਾ ਜੀਉ ਹਉ ਬਲਹਾਰੀ ਸਤਿਗੁਰ ਪੂਰੇ ਜਨ ਬੰਧਨ ਕਾਟੀ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ ਮਾਝ ਮਹੱਲਾ ਪੰਜਵਾ ਲਾਲ ਗੋਪਾਲ ਦਯਾਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਬਿੰਦ ਊਚਿਆ ਥਾ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾ ਜੀਉ ਦੁਖਭੰਜਨ ਨਿਰਧਾਨ ਅਮੋਲੇ ਨਿਰਭਾਉ ਨਿਰਵੈਰ ਅਥਾ ਅਤੋਲੇ ਅਕਾਲ ਮੂਰਤ ਅਜੁਨੀ ਸੰਭਾਉ ਮਾਨ ਸਿਮਰਤ ਠੰਡਾ ਥੀਵਾ ਜੀਉ ਸਦਾ ਸੰਗਿਹਾ ਰੰਗ ਗੋਪਾਲਾ ਊਚ ਨੀਚ ਕਰਿ ਪ੍ਰਤਪਾਲ ਨਾਮ ਰਸਾਇਣ ਮੰਤ੍ਰ ਬਤਾਇਣ ਗੁਰਮੁਖ ਅੰਮ੍ਰਿਤ ਪੀਵਾ ਜੀਉ ਦੁਖ ਸੁਖ ਪਿਆਰੀ ਤੁਧ ਧਿਆਈ ਇਹ ਸਮਤ ਗੁਰੂ ਤੇ ਪਾਈ ਨਾਨਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪੁਰੀਵਾ ਜੀਉ ਮਾਝ ਮਹੱਲਾ ਪੰਜਵਾ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੀਖਤ ਤਰਿਆ ਧਨ ਮੂਰਤ ਚਸੀ ਪਾਲ ਘੜੀਆਂ ਧਨ ਸੋਏ ਸੰਜੋਗਾ ਜੀਉ ਉਦਮ ਕਰਤਮਾ ਨਿਰਮਲ ਹੋਆ ਹਰ ਮਾਰਗ ਕਰਦ ਬ੍ਰਹਮ ਸਗਲਾ ਹੋਇਆ ਨਾਮ ਨਿਧਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀਉ ਅੰਤਰ ਬਾਹਰ ਤੇਰੀ ਬਾਣੀ ਤੁਦ ਆਪ ਕਥਿਤ ਆਵ ਖਾਣੀ ਗੁਰ ਕਹਿਆ ਸਭੀ ਕੋਈ ਕੁਆ ਵਰਨਾ ਕੋਈ ਹੋਏਗਾ ਜੀਉ ਅੰਮ੍ਰਿਤ ਰਾਸ ਹਰ ਗੁਰ ਕੀ ਪੀਆ ਹਰ ਪਹਿਨਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਜੋਜ ਤਮਾਸੀ ਨਾਉ ਨਾਨਕੀ ਨੇ ਭੋਗਾ ਜੀਉ ਮਾਝ ਮਹੱਲਾ ਪੰਜਵਾ ਸਗਲ ਸੰਤਨ ਪੈ ਵਸਤੇ ਕਮਾਂਗਾ ਕਰੋ ਬੇਨੰਤੀ ਮਾਨ ਤਿਆ ਕਉ ਵਾਰ ਵਾਰ ਜਾਈ ਲੱਖ ਵਰੀ ਆਦਿ ਹੋ ਸੰਤਨ ਕੀ ਪੂਰਾ ਜੀਉ ਤੁਮ ਦਾਤ ਤੁਮ ਪੁਰਖ ਬੇਦਾਤੀ ਤੁਮ ਸਮਰੱਥ ਸਦਾ ਸੁਖਦਾਤੀ ਸਾਭ ਕੋ ਤੁਮ ਹੀ ਦੇਵ ਰਸਾਵੈ ਅਵਸਰ ਕਰਹੁ ਹਮਾਰਾ ਪੂਰਾ ਜੀਵ ਦਰਸਨ ਤੇਰਾ ਪਵਨ ਪੁਨੀਤਾ ਤੁਮ ਗੜ੍ਹ ਵਿਖਮ ਤਿਨਾ ਹੀ ਜੀਤਾ ਤੁਮ ਦਾਤੇ ਤੁਮ ਸਮਰਾ ਤੁਮ ਦਾਤੇ ਤੁਮ ਪੁਰਖ ਬਿਦਾਤੀ ਤੁਤ ਜੀਵੜਾ ਉਨਾ ਸੂਰਾ ਜੀਉ ਹਰੀਨ ਸੰਤਨ ਕੀ ਮੀਰਾ ਮੁਖ ਲਾਗੀ ਦੁਰਮਤ ਬਿਨਸੀ ਕਉ ਬੁੱਧ ਅਭਾਗੀ ਸਾਚ ਕਰ ਵੈਸ ਰਹੀ ਗੁਣ ਗਾਈ ਨਾਨਕ ਬਿਨਸੇ ਪੂਰਾ ਜੀਉ ਮਾਝ ਮਹੱਲਾ ਪੰਜਵਾ ਵਿਸਰ ਨਾਹੀ ਏਵੜ ਦਾਤੀ ਕਰ ਕਿਰਪਾ ਭਗਤਨ ਸੰਗਰਾਤੀ ਦਿਨ ਸਰੈਣ ਜਿਉ ਤੁਧ ਧਿਆਈ ਹੁਤਾ ਨੂੰ ਹੀ ਕਰਣਾ ਜੀਉ ਮਾਟੀ ਅੰਧੀ ਸੁਰਤ ਸੰਭਾਈ ਸਾਹਿਬ ਕਿਸ ਦੀਆ ਭਰਿਆ ਜਾਈ ਅਨੰਦ ਵਿਨੋਦ ਚੂਜ ਤੁਮਾਸੀ ਤੁਧ ਪਾਵੈ ਸੁਹਾਉਣਾ ਜੀਉ ਜਿਸਦਾ ਦਿੱਤਾ ਸਭ ਕਿਛੁ ਲੈਣਾ ਸ਼ਕਤੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੀ ਸੀਤਲ ਪਵਣਾ ਸਹਿਜ ਕੀਰ ਕਰਣਾ ਜੀਉ ਸਾ ਬੁੱਧ ਦੀਜੈ ਜਿਤ ਵਿਸਰੈ ਨਾ ਹਿੰਸਾ ਮਤ ਦੀਜੈ ਜੇਤ ਤੁਧ ਧਿਆਈ ਸਾਸ ਸਾਹ ਤੇਰੇ ਗੁਣ ਗਾਵਾ ਉਠ ਨਾਨਕ ਗੁਰ ਚਰਣਾ ਜੀਉ ਮਾਝ ਮਹੱਲਾ ਪੰਜਵਾ ਸਿਫਤ ਸਾ ਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਪਾਈ ਸੋਈ ਜਾਤ ਜੋ ਪ੍ਰਭ ਜੀਉ ਭਾਵੈ ਭਾਣਾ ਪੂਰ ਗਿਆਨਾ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰਾ ਮਨ ਭਾਵੈ ਤੂੰ ਸੰਤਨ ਕਾ ਸੰਤ ਤੂੰ ਵਾਰਿ ਸੰਤਨ ਸਾਹਿਬ ਮਨ ਮਾਨਾ ਜੀਉ ਤੂੰ ਸੰਤਨ ਕਾ ਸੰਤ ਤੁਮਾਰੀ ਸੰਤ ਸਾਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰਹਿ ਪ੍ਰਤਪਾਲਾ ਸੰਤ ਖੇਲਹਿ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਦ ਖਰੇ ਪਿਆਰੀ ਤੂੰ ਸੰਤਨ ਕੀ ਪ੍ਰਾਨਾ ਜੀਉ ਨ ਸੰਤਨ ਕਹਿ ਮੇਰਾ ਮਾਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਦ ਮਨ ਭਾਨੇ

ਪਿਆਸ ਪਿਆਸਾ ਤੁਮਰੀ ਤੁਮਹਿ ਸੰਗ ਮਨ ਲੀਨਾ ਜੀਉ ਜਿਉ ਬਾਰਕ ਬਿਖੀਰ ਆਗ ਹਾਵੈ ਜਿਉ ਨਿਰ ਧਨ ਧਨ ਦੀਪ ਸੁਖ ਪਾਵੈ ਤ੍ਰਿਖਾਵੰਤ ਜਲ ਪੀਪਤ ਠੰਡਾ ਜਿਉ ਹਾਰ ਸੰਗ ਮਨ ਪੀਨਾ ਜੀਉ ਜਿਉ ਅੰਧਿਆਰਾ ਦੀਪਕ ਪ੍ਰਗਾਸਾ ਪਰਤਾ ਚਿਤਵਤ ਪੂਰਨਾ ਸਾ ਮੇਰ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਾਰ ਰੰਗ ਮਨ ਰੰਗੀਨਾ ਜੀਉ ਸੰਤਨ ਮੁਖ ਹਰ ਮਾਰਗ ਪਾਇਆ ਸਾਧ ਕਿਰਪਾ ਹਰ ਸੰਗ ਗੇਜ ਹਾਇਆ ਹਰ ਹਮ ਰਾਮ ਹਰ ਕੇ ਦਾਸ ਨਾਨਕ ਸਬਦ ਗੁਰੂ ਸਚ ਦੀਨਾ ਜੀ ਮਾਜ ਮਹੱਲਾ ਪੰਜਵਾ ਅੰਮ੍ਰਿਤ ਨਾਮ ਸਦਾ ਨਿਰਮਲੀਆ ਸੁਖਦਾਈ ਦੂਖ ਬਿਡਾਰਨ ਹਰੀਆ ਅਵਰ ਸਾਧ ਚਖ ਸਗਲੇ ਦੇਖੇ ਮਾਨ ਹਰ ਰਸ ਸਭ ਤੇ ਮੀਠਾ ਜੀਉ ਜੋ ਜੋ ਪੀਵੈ ਸੋ ਤ੍ਰਿਪਤਾਵੈ ਅਮਰ ਹੋਵੈ ਜੋ ਨਾਮ ਰਸ ਪਾਵੈ ਨਾਮ ਨਿਧਾਂਤ ਸਹਿ ਪ੍ਰਾਪਤ ਜਿਸ ਸਬਦ ਗੁਰੂ ਮਨ ਉਠਾ ਜੀਉ ਜੈਨ ਹਰ ਰਸ ਪਾਇਆ ਸੋ ਤ੍ਰਿਪਤਿ ਆਗਹਨੈ ਜੈਨ ਹਰ ਸਾਧ ਪਾਇਆ ਸੋ ਨਾਹੀ ਡੁਲੈਨੈ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਪਾਗੀਠਾ ਜੀਉ ਹਰ ਇਕਸ ਹੱਥ ਆਇਆ ਵਰਸਾਣੀ ਬਹਤੀਰੀ ਤਿਸ ਲਗ ਮੁਕਤ ਭਏ ਕਣੀਰੀ ਨਾਮ ਨਿਧਾਨਾ ਗੁਰਮੁਖ ਪਾਈਆ ਕਹੁ ਨਾਨਕ ਵਿਰਲੀ ਡੀਠਾ ਜੀਉ।

ਪਾਈ ਜੀਉ ਦਰਸ਼ਨ ਪੀਖਤ ਭਏ ਪੁਨੀਤਾ ਸਗਲ ਜਗਤ ਹਰਿ ਭਾਈ ਮੀਤਾ ਮੈਂ ਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸਚ ਧਿਆਈ ਜੀਉ ਜਾ ਕੇ ਪੂਜੈ ਸਰਬੀ ਉਪਾਈ ਵਿਟ ਭਾਗਿ ਦਰਸ਼ਨ ਕੋ ਵਿਰਲਾ ਪਾਈ ਊਰੀ ਅਪਾਰਿਆ ਗੋਚਰ ਥੈਂਦਾ ਹੁ ਮਹਿਰ ਗੁਰੂ ਦਿਖਾਈ ਜੀਉ ਗਹਿਰ ਗੰਭੀਰ ਅੰਮ੍ਰਿਤ ਨਾਮ ਤੀਰਾ ਮੁਖ ਪਿਆ ਜਸ ਹਿਰਦੈ ਵਸੀਰਾ ਗੁਰਬੰਧਨ ਤਿਨਕੀ ਸਗਲੀ ਕਾਟੀ ਜਨ ਨਾਨਕ ਸਾਹਿਬ ਸੁਣਵਾਈ ਜੀਉ ਮਾਚ ਮਹੱਲਾ ਪੰਜਵਾ ਪ੍ਰਭ ਕਿਰਪਾ ਤੇ ਹਰ ਹਰ ਧਿਆਵਉ ਪ੍ਰਭੂ ਦਇਆ ਤੇ ਮੰਗਲ ਗਾਵਉ ਉਠਤ ਬੈਠ ਸੂਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਉ ਨਾਮ ਅਵਖਦ ਮੁਖ ਸਾਧੂ ਦੀਆ ਕਿਰਵੀ ਕਾਟੇ ਨਿਰਮਲ ਥੀ ਆਨੰਦ ਭਇਆ ਨਿਕਸੀ ਸਾਹਿਬ ਪੀਰਾ ਸਗਲ ਬਿਨਾਸੀ ਦਰਦਾ ਜੀਉ ਜਿਸ ਕਾਂਗ ਕਰੀ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪੁਛਾਤਾ ਸੋ ਕਾਹੇ ਕਉ ਡਰਦਾ ਜੀਉ ਜਪਤੀ ਸਾਧੂ ਸੰਗਤ ਪਾਈ ਗੁਰ ਭੇਟ ਹਉ ਗਈ ਬਲਾਈ ਸਾ ਸਾ ਸਰ ਗਾਵੈ ਨਾਨਕ ਸਤਿਗੁਰ ਢਾਕ ਲੀਆ ਮੇਰਾ ਪੜਦਾ ਜੀਉ ਮਾਜ ਮਹੱਲਾ ਪੰਜਵੈ ਪੂਤ ਪੂਤ ਸੇਵਕ ਸੰਗਰਾਤਾ ਪ੍ਰਭ ਪ੍ਰਤ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀ ਸੌ ਸੇਵਕੈ ਠਾਕੁਰ ਹੀ ਕਾ ਆਹਰ ਜੀਵ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਸੋਈ ਕੁਮਾਵੈ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਾਹਰ ਜੀਉ ਤੂੰ ਦਾਨਾ ਠਾਕੁਰ ਸਾਹਿਬ ਜਾਨ ਹੈ ਠਾਕੁਰ ਕੇ ਸੇਵਕ ਹਰ ਰੰਗ ਮਾਣ ਹੈ ਜੋ ਕਿਸ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਉ ਆਪਣੇ ਠਾਕੁਰ ਜੋ ਪਹਿਰਾਇਆ ਵਾਹਨ ਲੀਕਾ ਪੁੱਛ ਬੁਲਾਇਆ

ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਇਆ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁ ਆ ਸਤਿਗੁਰ ਕਾ ਦਰਸ਼ਨ ਪਾਈ ਜੀਓ ਸੁਖ ਪਇਆ ਦੁਖ ਦੂਰ ਪਰਾਨਾ ਸੰਤਨ ਸੰਤ ਰਸਨ ਹਰਨਾਮ ਖਾਂਡਾ ਜਾਲ ਖਰੀਰ ਪਰਿ ਸਰ ਸੁਭਰ ਬਿਰਥਾ ਕੋਈ ਨਾ ਜਾਏ ਜੀਓ ਦਇਆ ਧਾਰੀ ਤਿਨ ਸਿਰਜਨਾਰੀ ਜੀ ਜਨ ਸਗੜੇ ਪ੍ਰਤ ਪਾਰੀ ਮਿਹਰਬਾਨ ਕਿਰਪਾਲ ਦਯਾਲਾ ਸਗੜੇ ਤ੍ਰਿਪਤ ਆਗ ਹਾਈ ਜੀਓ ਵਰਣ ਤ੍ਰਿਣ ਤ੍ਰਿ ਭਵਨ ਕੀ ਤੋਨ ਹਰਿਆ ਕਰਨ ਹਰਖਿਨ ਪੀਤਰ ਕਰਿਆ ਗੁਰਮੁਖ ਨਾਨਕ ਸਹਾਰਾ ਜੀ ਮਨ ਕੀ ਆਸ ਪੁਜਾਈ ਜੀਓ ਮਾਜ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਾਉ ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾੜਾ ਤੁਝ ਬਿਨ ਦੂਜਾ ਵਰਨਾ ਕੋਈ ਸਾਹਿਬ ਤੇਰਾ ਖੇਲ ਅਖਾੜਾ ਜੀਓ ਜੀ ਅਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਦਾਏ ਸਭ ਕਿਛੁ ਕੀਤਾ ਤੇਰਾ ਹੋਵੇ ਨਾਹੀ ਕਿਛੁ ਅਸਾੜਾ ਜੀਓ ਨਾਮ ਧਿਆਈ ਮਹਾਂ ਸੁਖ ਪਾਇਆ ਹਾਰ ਗੁਣ ਗਾਈ ਮੇਰਾ ਮਨ ਸੀਤਲਾਇਆ ਗੁਰਪੁਰਬ ਵਜੀ ਵਾ

ਧਿਆਈ ਧਿਆਈ ਸੁਖ ਪਾਇਆ ਜੀਉ ਮਨ ਸਤਾਰ ਜੋ ਘਰ ਦੀ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ ਆਸ ਮਨੋਰਥ ਪੂਰਨ ਹੋਵੈ ਭੇਟਤ ਗੁਰ ਦਰਸਾਇਆ ਜੀਉ ਅਗਮਿਆ ਗੋਚਰ ਕੇਸ਼ ਵੇਤ ਨਹੀਂ ਜਾਣੀ ਸਾਧ ਸਿਧ ਧਿਆਵੈ ਗਿਆਨੀ ਖੁਦੀ ਮਿਟੀ ਚੁਕਾ ਪੁਲਾਵੈ ਗੁਰ ਮਾਨ ਹੀ ਮਹਿ ਪ੍ਰਗਟਾਇਆ ਜੀਉ ਆਨੰਦ ਮੰਗਲ ਕਲਿਆਣ ਨਿਧਾਨ ਸੁਖ ਸਹਿਜ ਹਰਨਾਮ ਖਾਨਾ।

ਕਥਾ ਸੁਣਤ ਮਰ ਸਗਲੀ ਖੋਵੈ। ਪੀਠ ਸੰਗ ਸਾਧ ਸੰਤਨ ਕੈ ਸਦਾ ਜਪਾਂ ਦਇਆਲਾ ਜੀਉ ਪ੍ਰਭ ਆਪਣਾ ਸਾ ਸਾ ਸੰਭਾਰੋ ਹਿਮਤ ਗੁਰਪ੍ਰਸਾਦ ਮਨ ਤਾਰੋ ਤੁਮਰੀ ਕਿਰਪਾ ਦੇਹੁ ਪ੍ਰਕਾਸ ਸਰਮਯਾ ਪ੍ਰਤਪਾਲਾ ਜੀਉ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਾਦਾ ਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਪੈ ਨਿਹਾਲਾ ਜੀਉ। ਮਾਜ ਮਹੱਲਾ ਪੰਜਵਾ ਹੁਕਮੀ ਵਰਸਨ ਲਾਗੀ ਮੀ ਹਾ ਸਾਜ ਸੰਤ ਮੇਰਾ ਨਾਮ ਜਪੀ ਹਾ ਸੀ ਪ੍ਰਸਾਦ ਸਹਿਜ ਸੁਖ ਪਾਇਆ ਠਾਂਡ ਪਾਈ ਪ੍ਰਭਾਪੀ ਜੀਓ ਸਭ ਕਿਛ।

ਕੁੰਤੀ ਲੈਣਾ ਤੂੰ ਮੇਰਾ ਕਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿੱਥੇ ਰੱਖਿਆ ਬੈਕੁੰਠ ਤੇ ਥਾਈ ਤੂੰ ਸਭਨਾ ਕੀ ਪ੍ਰਤਪਾਲਾ ਜੀ ਅਸਿਮ ਸਿਮ ਨਾਨਕ ਸੁਖ ਪਾਇਆ ਆਠ ਪੈਰ ਤੀਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀ ਮਾਝ ਮਹੱਲਾ ਪੰਜਵਾ ਪਾਰ ਬ੍ਰਹਮੀਕ ਪਠਾਇਆ ਜਾਲ ਕਰ ਮਹਿਲ ਤਹਿ ਦਿਸ ਪਰਸਾਇਆ ਸਾਂਤ ਪਈ ਬੁਝੀ ਸਭ ਤ੍ਰਿਸਨਾ ਆਨੰਦ ਪਇਆ ਸਭ ਠਾਈ ਪੀਓ।

ਜਗਤ ਪਾਈਐ ਸਾਸਾ ਸਰਨਾਮ ਧਿਆਈਐ ਤਿਸ ਬਿਨ ਹੋ ਨਾ ਦੂਜਾ ਠਾਕੁਰ ਸਾਹਿਬ ਕਿਸੈ ਕੀਆ ਜਾਈ ਜੀਉ ਤੀਰਾ ਮਾਣ ਤਾਣ ਪ੍ਰਭਤੀ ਰਤਨ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾ ਕਹਿ ਬੇਨੰਤੀ ਆਠ ਪਹਿਰ ਤੁਲ ਧਿਆਈ ਜੀਉ ਮਾਜ ਮਹੱਲਾ ਪੰਜਵਾ ਸਭੀ ਸੁਖ ਪਾਈ ਪ੍ਰਭ ਉੱਠੇ ਗੁਰਪੁਰੇ ਕੇ ਚਰਨ ਮਨ ਉੱਠੇ ਸਹਿਜ ਸਮਾਰ ਲੱਗੀ ਲਿਵੇ ਅੰਤਰ ਸੂਰ ਹੋਈ ਜਾਣੇ ਜੀਉ ਅਗਮੈ ਗੋਚਰ ਸਾਹਿਬ ਮੇਰਾ ਕਟਕਟ ਅੰਤਰ ਵਰਤੈ ਨੇਰਾ ਸਦਾ ਲਿਪਤ ਜੀਆਂ ਕਰਦਾ ਤੱਕ ਵਿਰਲਾਇਆ ਪਛਾਣੇ ਜੀਉ ਪ੍ਰਭ ਮਿਲਣੇ ਕੀ ਹਨ ਸਾੜੀ ਮਾਨ ਇੱਕੋ ਸੱਚਾ ਹੁਕਮ ਪਛਾਣੀ ਸਹਿ ਸੰਤੋਖ ਸਦਾ ਤ੍ਰਿਪਤਾ ਸੀ ਅਨੰਦ ਖਸਮ ਕਾ ਭਾਣੈ ਜੀਉ ਹੱਥੀ ਦਿੱਤੀ ਪ੍ਰਭ ਦੇਵਨ ਹਾਰ ਜਨਮ ਵਰਣ ਰੋਗ ਸਭ ਨਿਵਾਰੀ ਨਾਨਕ ਦਾਸ ਕੀ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੀ ਜੀਉ ਮਾਜ ਮਹੱਲਾ ਪੰਜਵਾ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੀ ਮਨ ਵਾਹਿ ਅੰਗੀਕਾਰ ਕੀਆ ਤਿਨ ਕਰਤੈ ਦੁਖਾ ਡੇਰਾ ਟਾਹਿਆ ਜੀਉ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਨਾ ਦਿਸੈ ਕੋਈ ਦੂਤ ਦੁਸਮਨ ਸਾ ਸੱਜਣ ਹੋਈ ਕੋ ਸੁਆਮੀ ਆਹਿਆ ਜੀਉ

ਸਰਬ ਸਮਾਹਿਆ ਜੀਉ। ਮਾਜ ਮਹੱਲਾ ਪੰਜਵਾ ਸੋ ਸਚ ਮੰਦਰ ਜਿਤ ਸਚ ਧਿਆਈ ਆ ਸੁਰਦਾ ਸੁਹੇਲਾ ਜਿਤ ਹਰ ਗੁਣ ਗਾਈ ਆ ਸਾ ਤਰਤ ਸੁਹਾਵੀ ਜਿਤ ਵਸ ਹਰ ਜਨ ਸਚੇ ਨਾਮ ਵਿਟੁ ਕੁਰਬਾਣੁ ਜੀਉ। ਸਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ। ਧਿਆਇ ਧਿਆਇ ਜੀ ਵਹਿ ਜਨ ਤੀਰ ਸਚ ਸਬਦ ਮਨ ਮਾਣੁ ਜੀਉ। ਸਚ ਸਾਹਣ ਵਿੜ ਪਾਗੀ ਪਾਈ ਹੈ ਗੁਰਪ੍ਰਸਾਦੀ ਹਰ ਗੁਣ ਗਾਈ ਹੈ ਰੰਗ ਰਤੀ ਤੀਰੈ ਤੁਦ ਪਾਵੈ ਹੈ ਸਚ ਨਾਮ ਨਿਸਾਣੁ ਜੀਉ। ਸੱਚੀ ਅੰਤ ਨਾ ਜਾਣੈ ਕੋਈ ਥਾਂ ਥਨੰਤਰ ਸੱਚਾ ਸੋਈ। ਨਾਨਕ ਸਚ ਧਿਆਇਆ ਸਾਧ ਹੀ ਅੰਤਰ ਜਾਮੀ ਜਾਣੁ ਜੀਉ। ਮਾਜ ਮਹੱਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸ ਸੁਹੇਲਾ ਜਾਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਹਰਤ ਸਿਮਰਤ ਪਲ ਮੰਨਿਆ ਹੈ ਜੀਵਨ ਸਫਲ ਤਥਾਈ ਜੀਉ।

ਨਿਰੰਕਾਰਾ ਆਦਿ ਅੰਤ ਮਹਿਤ ਪ੍ਰਭ ਸੋਈ ਦੂਜਾ ਲਵਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਇਆਲਾ ਜਾਚਕ ਜਾਚ ਸਾ ਦਰਵਾਲਾ ਦਿਹਦਾ ਨਾਨਕ ਜਨ ਮਾਂਗ ਸਦਾ ਸਦਾ ਹਰਿ ਧਿਆਈ ਜੀਉ ਮਾਜ ਮਹੱਲਾ ਪੰਜਵਾ ਐਥੈ ਤੂੰ ਹੈ ਆਗਿਆ ਪੇ ਜੀ ਜੰਤਰ ਸਭ ਤੇਰੇ ਥੈ ਪੇ ਤੁਤ ਬੇਨ ਅਵਰ ਨ ਕੋਈ ਕਰਤੇ ਮੈਂ ਤਾਰੂ ਉਠ ਤੁਮਾਰੀ ਜੀਉ ਰਸਨਾ ਜਪ ਜਪ ਜੀਵੈ ਸੁਆਮੀ ਪਾਰ ਪੰਕ ਅੰਤਰ ਜਾਮੀ ਦਿਨ ਸੇਵਿਆ ਦਿਨ ਹੀ ਸੁਖ ਪਾਇਆ ਸੂ ਜਨਮ ਨਾ ਜੁਇਆ ਹਾਰੀ ਜੀਉ ਨਾਮ ਅਵਖਤ ਜਿਨ ਜਨ ਤੇਰੇ ਪਾਇਆ ਜਨਮ ਜਨਮ ਕਰ ਰੋਗ ਗਵਾਇਆ ਹਰ ਕੀਰਤਨ ਗਾਵਹ ਦਿਨ ਰਾਤੀ ਸਫਰੀ ਹੈ ਕਾਰੀ ਜੀਉ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਕਸਵੇ

ਗਾਈਐ ਬਿਸਰਨ ਕੋਈ ਸਾਸਾ ਜੀਉ ਸੋਈ ਸਾਜਨ ਵੀਰ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜਾ ਸਾਗ ਕਟਿਆ ਜੰਗ ਪਾਸਾ ਜੀਉ ਚਾਰ ਪਦਾਰਥ ਹਰ ਕੀ ਸਿਵਾ ਪਾਰ ਜਾਤ ਜਪ ਅਲਾਖਿਆ ਪੀਵਾ ਕਾਮ ਕ੍ਰੋਧ ਕਿਰਵਿ ਗੁਰ ਕਾਟਿ ਪੂਰਨ ਹੋਈ ਆਸਾ ਜੀਉ ਪੂਰਨ ਪਾਗ ਪਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰਨ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਣ ਗ੍ਰਸਤ ਉਦਾਸਾ ਜੀਉ ਮਾਜ ਮਹਲਾ ਪੰਜਵਾ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰਿ ਹਰਿ ਜਪਿਆ ਬਿਨਸੀ ਆਲਸ ਰੋਕੈ ਜੀਉ ਜਾ ਕੇ ਗ੍ਰਹਿ ਨਾਮ ਨਿਰਤ ਹਰ ਭਾਈ ਤਿਸ ਮਿਲਿਆ ਜਿਸ ਪ੍ਰਭੁ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਕਰਨਾ ਜੋਗਾ ਜੀਉ ਖੇਨ ਮੈਂ ਥਾਪ ਥਾ ਪੁਨਹਾਰਾ ਆਪ ਏਕੰਤੀ ਆਪ ਸਾਰਾ ਦੀਪ ਨਹੀਂ ਜਗ ਜੀਵਨ ਦਾਤੀ ਦਰਸਨ ਡਿੱਠੀ ਲਹਿਣ ਵੀ ਜੋਗਾ ਜੀਉ ਅੰਤਰ ਲਾਈ ਸਭ ਸ੍ਰਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰ ਗੋਹਿਤ ਪਾਇਆ ਕਿਰਪਾ ਤੀ ਨਾਨਕ ਤੁਰ ਸੰਜੋਗਾ ਜੀਉ ਮਾਜ ਮਹੱਲਾ ਪੰਜਵਾ ਸੋਈ ਕਰਨਾ ਜੀ ਆਪ ਕਰਾਇ ਜਿਥਾ ਰੱਖੈ ਸਭ ਭਲੀ ਜਾਇ ਸੋਈ ਸਿਆਣਾ ਸੋ ਪਤਵੰਤ ਹੁਕਮ ਲਗੈ ਜਿਸ ਮੀਠਾ ਜੀਉ ਸਭ ਪ੍ਰੋਈ ਕਤ ਧਾਗੈ ਜਿਸ ਲਾਈ ਲਏ ਸੋ ਚਰਣੀ ਲਾਗੈ ਊਂਦ ਕਬਲ ਜਿਸ ਹੋਈ ਪ੍ਰਗਾਸਾ ਤੇਨਾ ਸਰਬ ਨਿਰੰਜਨ ਡੀਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣੈ ਆਪਣਾ ਆਪ ਤੂੰ ਆਪ ਛਾਣ ਹਵਲ ਹਰਿ ਸੰਤਨ ਤੇਰੇ ਜਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਨਦੀਖੇ ਸਭ ਤਰਹਿ ਕਾਲ ਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨਸੇ ਭਰਾਉ ਪਾਉ ਤੀਠਾ ਜੀਉ ਮਾਂਝ ਮਹੱਲਾ ਪੰਜਵਾ ਝੂਠਾ ਮੰਗਣੈ ਜੇ ਕੋਈ ਮੰਗੈ ਦਸਕੰਬਰਤੀ ਘੜੀ ਨਾ ਲਾਗੈ ਪਾਰ ਕਮਜੋ ਸਾਧ ਹੀ ਸੇਵੈ ਸੋ ਗੁਰ ਮਿਲ ਨਿਸ਼ਚਲ ਕਹਿਣਾ ਪ੍ਰੇਮ ਭਗਤ ਜਿਸਕੇ ਮਨ ਲਾਗੀ ਗੁਣ ਗਾਵੈ ਅੰਦਨ ਜਾਗੀ ਬਾਂਹ ਪਕੜ ਜਿਸ ਸਵਾਮੀ ਮੇਲੈ ਜਿਸਕੈ ਮਸਤਕ ਲਹਿਣਾ ਬਾਹ ਪਕੜ ਤਿਸ ਸਵਾਮੀ ਵੀ ਲੈ ਜਿਸਕਾ ਵਸਤਕ ਲੈਣਾ ਚਰਨ ਕਮਲ ਭਗਤਾ ਮਨ ਉੱਠੇ ਵਿਣ ਪਰਮੇਸ਼ਰ ਸਗਲੇ ਮੁੱਠੇ ਸੰਤ ਜਨਾ ਕੀ ਧੂੜ ਨਿਤ ਬਾਂਛੈ ਨਾਮ ਸੱਚੀ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਐ ਜੇ ਸਿਮਰਤ ਵਾਰ ਨੀਹ ਚਲ ਪਾਈਐ ਨਾਨਕ ਕਹੋ ਪ੍ਰਭ ਹੋਏ ਦਯਾਲਾ ਤੀਰਾ ਕੀਤਾ ਸਹਿਣ ਰਾਗ ਮਾਇਆ ਜਸ਼ਟਪਦੀਆ ਮਹੱਲਾ ਪਹਿਲਾ ਕਰ ਪਹਿਲਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸਬਦ ਰੰਗਾਈ ਹੁਕਮ ਸੁਭਾਈ ਸੱਚੀ ਦਰਗਾਹ ਮਹਿਲ ਬੁਲਾਈ ਸੱਚੀ ਦੀਨ ਦਇਆਲ ਮੇਰੇ ਸਾਹਿਬ ਸੱਚੀ ਮਨਪਤੀ ਆਵਣਿਆ ਹਵਾਰੀ ਜੀਵ ਵਾਰੀ ਸਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਮਤੀ ਮਨ ਵਸਾਵਣਿਆ ਰਹਾਉ ਨਾ ਕੁਮੀਰਾ ਹਉ ਕਿਸ ਪੀਰਾ ਸਾਚਾ ਠਾਕੁਰ ਤ੍ਰਿਪਵਣ ਮੀਰਾ ਹਉ ਮੈਂ ਕਰ ਕਰ ਜਾਏ ਕਣੇਰੀ ਕਾਰਿਆ ਵਗਣ ਪਛੋ ਤਾਵਣਿਆ ਹੁਕਮ ਪਛਾਣਿਆ ਸੁਹਾਰ ਗੁਣ ਵਖਾਣਿਆ ਗੁਰ ਕਾ ਸਬਦ ਨਾਮ ਨੀ ਸਾਣਿਆ ਸਭਨਾ ਕਾ ਦਰ ਲੇਖਾ ਸੱਚਾ ਛੂਟਸ ਨਾਮ ਸੁਹਾਵਣਿਆ ਮਨ ਮੁਕੂਲੈ ਠਾਵਰ ਨਾ ਪਾਏ ਜਮ ਦਰਬੱਧਾ ਝੂਟਾਂ ਖਾਏ ਬਿਨ ਲਾਵੇ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆ ਬਣਿਆ ਸਾਖਤ ਕੂੜੇ ਸਾਚ ਨਾ ਪਾਵੈ ਦੁਬਦਾ ਪਾਦਾ ਆਵੈ ਗਾਵੈ ਲਿਖਿਆ ਲੀਖ ਨਾ ਮੇਟੈ ਕੋਈ ਗੁਰਮੁਖ ਮੁਕਤ ਕਰਾ ਬਣਿਆ ਪੀ ਅੜੈ ਪ੍ਰਜਾ ਤੋ ਨਾਹੀ ਝੂਠ ਵਿਛਣੇ ਰਵੈ ਤਾਹੀ ਅਵਗਣ ਮੁੱਠੀ ਮਹਿਲ ਨਾ ਪਾਏ ਅਵਗਣ ਗੁਣ ਬਖਸ਼ਾ ਬਣਿਆ ਪੀ ਅੜੈ ਜਨਜਾਤਾ ਪਿਆਰਾ ਗੁਰਮੁਖ ਪੂਜਾ ਤਤ ਵਿਚਾਰ ਆਵਣ ਜਾਣਾ ਠਾਕੁਰ ਹਾਈ ਸੱਚਾ ਨਾਮ ਸਮਾ ਬਣਿਆ ਗੁਰਮੁਖ ਪੂਜਾ ਕਾਥ ਕਹਾਵੈ ਸੱਚੀ ਠਾਕੁਰ ਸਾਚ ਉਭਾਵੈ ਨਾਨਕ ਸੱਚ ਕਹੇ ਬੇਨੰਤੀ ਸੱਚ ਮਿਲਿਆ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਕਰ ਪਹਿਲਾ ਕਰਮ ਹੋਵੈ ਸਤਿਗੁਰੂ ਮਿਲਾਏ ਸੇਵਾ ਸੁਰਤ ਸਭ ਚਿਤ ਲਾਇ ਹਉ ਮੈਂ ਬਾਹਰ ਸਦਾ ਸੁਖ ਪਾਇਆ ਮਾਇਆ ਮੂਹ ਚੁਕਾਵਣਿਆ ਹਵਾਰੀ ਜੀਓ ਵੈਰੀ ਸਤਿਗੁਰ ਕੈ ਬਲਹਾਰਣਿਆ ਗੁਰਮਤੀ ਪ੍ਰਗਾਸ ਹੋਵੈ ਜੀ ਅਨੰਦਨ ਹਰ ਗੁਣ ਗਾਵਣਿਆ ਰਹਾਉ ਤਾਨ ਮਨ ਖੂਜੇ ਤਾਨਾਉ ਪਾਏ ਤਾਵਤ ਰਾਖਿਆ ਠਾਕ ਰਹਾਈ ਗੁਰ ਕੀ ਬਾਣੀ ਅਨੰਦਨ ਗਾਵੈ ਸਹਿਜ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤਾ ਸੰਖ ਗੁਰਮੁਖ ਸਾਚ ਮਿਲੇ ਤਾਂ ਵੀਖਾ ਨਾਉ ਦਰਵਾਜੀ ਦਸਵੈ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਇ ਗੁਰ ਪ੍ਰਸਾਦੀ ਮਨ ਵਸਾਈ ਅਨੰਦਨ ਸਦਾ ਰਹਿ ਕੰਗਰਾ ਤਾ ਤਰ ਸੱਚਾ ਸੋਝੀ ਪਾਵਣਿਆ ਪਾਪ ਪੁਨ ਕਿਸਾਰ ਨਾ ਜਾਣੀ ਦੂਜਾ ਲਾਗੀ ਪਰਮਾ ਭੁਲਾਣੀ ਅਗਿਆਨੀ ਅੰਧਾ ਮਾਇਕ ਨਾ ਜਾਣੇ ਫਿਰ ਫਿਰਿਆਵਣ ਜਾਵਣਿਆ ਗੁਰਸੇਵਾ ਦੇ ਸਦਾ ਸੁਖ ਪਾਇਆ ਹਾਂ ਮੈਂ ਮੇਰਾ ਠਾਕ ਰਹਾਇਆ ਗੁਰਸਾਖੀ ਮਿਟਿਆ ਅੰਧਿਆਰਾ ਬੱਜਰ ਕਪਾਟ ਭੁਲਾਵਣਿਆ ਹਾਂ ਮੈਂ ਮਾਰ ਮਨ ਵਸਾਇਆ ਗੁਰਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਦੀ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਵਰਨਾ ਸਾਹਿਬ ਤੋਦੈ ਤਾਈ ਜਿਸ ਬਖਸ਼ੇ ਕਹਿੰਦੇ ਵਡਿਆਈ ਨਾਨਕ ਨਾਮ ਧਿਆਈ ਸਦਾ ਤੂੰ ਜੰਮਣ ਮਰਨ ਸਵਾਰਣੀਆ ਬਾਜ ਮਹਲਾ ਤੀਜਾ ਮੇਰਾ ਪਰ ਨਿਰਮਲਾ ਗੁਮਾਵ ਪਾਰਾ ਬਿਨ ਤੱਕੜੀ ਤੋਲੈ ਸੰਸਾਰਾ ਗੁਰਮੁਖ ਵੈ ਸੋਈ ਬੂਜੈ ਗੁਣ ਕਹਿ ਗੁਣੀ ਸਮਾਵਣਿਆ ਹਵਾਰੀ ਜੀਉ ਵਾਰੀ ਹਰ ਕੰਨਾ ਮਨ ਵਸਾਵਣਿਆ ਜੋ ਸਾ ਚਲਾ ਕਿਸੇ ਅਨੰਦ ਜਾਗੇ ਤਰ ਸੱਚਾ ਸੁਭ ਪਾਵਣਿਆ ਰਹਾ ਆਪ ਸੁ
ਸੋਈ ਸੋਈ ਜਾਂਦੀ ਖਾ ਪੀ ਲਾਈ ਲਈ ਸੋ ਲਾ ਗਏ ਗੁਰਮੁ ਸੱਚ ਕੁਮਾਵਣੇ ਜੀ ਸਾਹਿਬ ਭੁਲਾਈ ਸੋ ਕਿਰਥਾ ਹੱਥ ਪਾਈ ਗੁਰੂ ਲਿਖਿਆ ਸੋ ਮੇਟਣਾ ਨਾ ਜਾਈ ਜਿਨ ਸਤਿਗੁਰ ਮਿਲਿਆ ਸੀ ਵਿਭਾਗੀ ਪੂਰਾ ਕਰਮ ਮੇਰਾ ਬਣਿਆ ਪੀ ਅੜੈ ਤਾਨ ਅੰਨ ਸੁਤੀ ਕੰਤ ਵਿਸਾਰਿਆ ਗੁਣਮੁਤੀ ਅੰਦਨ ਸਦਾ ਫਿਰੈ ਬਿਰਲਾ ਦੀ ਬਿਨ ਫਿਰ ਨੀਂਦਨਾ ਪਾਵਣੀਆ ਪੀ ਅੜੈ ਸੁਖਦਾਤਾ ਜਾਤਾ ਹਮੈ ਮਾਰ ਗੁਰ ਸਬਦ ਪੁਛਾ ਤਸੀ ਸੁਹਾਵੀ ਸਦਾ ਪਿਰ ਰਾਵੀ ਸੱਚ ਸੀ ਗਾਰ ਬਣਾਵਣਿਆ ਲੱਖ ਚੌਰਾਸੀ ਹਜੀ ਉਪਾਏ ਜਿਸਨੂੰ ਨਦਰ ਕਰੇ ਤਿਸ ਗੁਰੂ ਮੇ ਲਾਈ ਕਿਰਵਿਕਾਰ ਸਦਾ ਜਾਂ ਨਿਰਮਲ ਦਾ ਸੱਚਾ ਨਾਮ ਸੁਹਾਵਣਿਆ ਲੀਖਾ ਮੰਗੈ ਤਾਂ ਕਿਨ ਦੀ ਹੈ ਸੁਖ ਨਾ ਪੰਦੂ ਹੈ ਤੀ ਆਪ ਬਖਸ਼ ਲਏ ਪ੍ਰਭ ਸਾਚਾ ਆਪ ਹੀ ਬਖਸ਼ ਮਿਲਾਵਣਿਆ ਆਪ ਕਰੇ ਦਇਆ ਕਰਾਏ ਪੂਰੇ ਗੁਰ ਕਾ ਸ਼ਬਦ ਮਿਲਾਇ ਨਾਨਕ ਨਾ ਮਿਲੈ ਬੜਿਆ ਆਈ ਆਪ ਮੇਲ ਮਿਲਾਵਣਿਆ ਮਾਜ ਮਹੱਲਾ ਤੀਜਾ ਇੱਕੋ ਆ ਫਿਰ ਪ੍ਰਸੰਨ ਗੁਰਮੁਖ ਵੇਖਾ ਤਾਂ ਹੁਮਨ ਪਿੰਨਾ ਤ੍ਰਿਸ਼ਨਾ ਤਾਜ ਸਹਿਜ ਸੁਖ ਪਾਏ ਕੁਮਨ ਵਸਾਵਣਿਆ ਹਵਾਰੀ ਜੀਵ ਵਾਰੀ ਕਸ ਸਿਉ ਜਿਤ ਲਾਵਣਿਆ ਗੁਰਮਤੀ ਮਨ ਕਿਤ ਕਰ ਆਇਆ ਸੱਚਾ ਰੰਗ ਰੰਗਾਵਣਿਆ ਰਹਾ ਇਹੋ ਜਗ ਭੁਲਾ ਤੈ ਆਪ ਭੁਲਾਇਆ ਇੱਕ ਵਿਸਾਰ ਦੂਜਾ ਲੋਭਾਇਆ ਅੰਦਨ ਸਦਾ ਫਿਰੈ ਪ੍ਰਭ ਭੁਲਾ ਬਿੰਦਾ ਬਿੰਦ ਪਾਵਣਿਆ ਜੋ ਰੰਗ ਰਾਤੀ ਕਰਮ ਵਿਧਾਤੀ ਗੁਰ ਸੇਵਾ ਤੇ ਜੁਗਚਾਰੀ ਜਾਤੀ ਜਿਸਨੂੰ ਆਪ ਦੀ ਵਡਿਆਈ ਹਰਿ ਕਾ ਨਾਮ ਸਮਾਵਣਿਆ ਮਾਇਆ ਮੋਹਿ ਹਰਿ ਕੀਤੈ ਨਾਹੀ ਜਾਂ ਪ੍ਰਬੁੱਧ ਹੈ ਦੁਖ ਸਹਾਹੀ ਅੰਨਾ ਬੋਲਾ ਕਿਸ ਨਜ਼ਰ ਨਾ ਆਵੇ ਮਨ ਮੁਖ ਪਾਪ ਪੁਚਾਵਣਿਆ ਇੱਕ ਰੰਗ ਰਾਤੀ ਜੋਤ ਉਹਦੇ ਆਪ ਨੇ ਵਲਾਈ ਭਾਈ ਭਗਤ ਤੇਰਾ ਮਨ ਭਾਈ ਸਤਿਗੁਰ ਸੇਵਨ ਸਦਾ ਸੁਖਦਾਤਾ ਸਵਿੱਛਾ ਆਪ ਪੁਜਾਵਣਿਆ ਹਰ ਜੀਉ ਤੇਰੀ ਸਦਾ ਸਰਣ ਆਈ ਆਪੇ ਬਖਸ਼ੇ ਦੀ ਵਡਿਆਈ ਜਮਕਾਰ ਦਿਸ ਨਿਰਣ ਆਵੈ ਜੋ ਹਰ ਹਨਾਮ ਧਿਆਵਣਿਆ ਆਨੰਦਨ ਰਾਤੀ ਜੋ ਹਰ ਭਾਈ ਮੇਰਾ ਪ੍ਰਮੇਲ ਮੇਲ ਮਿਲਾਈ ਸਦਾ ਸਦਾ ਸੱਚੀ ਤੇਰੀ ਸਰਣਾਈ ਤੂੰ ਆਪ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੀ ਸੱਚ ਸੰਭਾਣੀ ਹਰ ਗੁਣ ਗਾਵੈ ਸੱਚ ਵਿਖਾਣੀ ਨਾਨਕ ਨਾਮ ਰਤੀ ਬੈ ਰਾਗੀ ਨਿਜ ਕਰਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸਬਦ ਮਰੈ ਸੂ ਮੁਆ ਜਾਪੇ ਕਾ ਨਾ ਜਾਪੈ ਦੁੱਖ ਨਾ ਸੰਤਾਪੈ ਜੋਤੀ ਵੇਚ ਮਰਜੋ ਸੰਭਾਣੀ ਸੋਹਣ ਮਨ ਸੱਚ ਸੰਭਾਵਣਿਆ ਹਵਾਰੀ ਜੀਉ ਵਾਰੀ ਹਰਿ ਕਾ ਨਾਮ ਸੁਭਾ ਪਾਵਣਿਆ ਸਤਿ ਪ੍ਰਸੀਵ ਸੱਚ ਜਿਤ ਲਾਇਆ ਗੁਰਮਤਿ ਸਹਿਜ ਸੰਭਾਵ

ਹੈ ਲਿਖਾ ਮੰਗੀ ਹੈ ਤਥੈ ਛੁਟੈ ਸਚ ਕਮਾਈ। ਸਤਿਗੁਰ ਸੀਵਨ ਸਿਰ ਤਨਵੰਤੀ ਐਥੈ ਉਥੈ ਨਾਮ ਸਮਾਵਣਿਆ ਕਹਿ ਪਾਈ ਸਸੀ ਗਾਰ ਬਣਾਈ ਗੁਰੂ ਪ੍ਰਸਾਦਿ ਮਿਹਰ ਕਰ ਪਾਈ। ਆਨੰਦਨ ਸਦਾ ਰਹਿ ਦਿਨ ਰਾਤੀ ਮਜੀਠੈ ਰੰਗ ਬਣਾਵਣਿਆ ਸਭਨਾ ਪਿਰਵਾਸਾ ਸਦਾ ਨਾਲੀ ਗੁਰੂ ਪ੍ਰਸਾਦਿ ਕੋ ਨਦਰ ਨਿਹਾਲੀ ਮੀਰਾ ਪ੍ਰਭ ਆਤ ਊਚੋ ਊਚਾ ਕਰ ਕਿਰਪਾ ਮਿਲਾਵਣਿਆ ਮਾਇਆ ਮੋਹੀ ਹੋ ਜਗ ਸੁੱਤਾ ਨਾਮ ਸਾਰ ਅੰਤ ਵਿਗੋਤਾ ਜਿਸ ਸੁੱਤਾ ਸੋ ਜਾਗਾਈ। ਗੁਰਮਤ ਸੋਜੀ ਪਾਵਣਿਆ ਆਪਿਓ ਪੀਆ ਸੋ ਪਰਮ ਗਵਾਈ ਗੁਰਪ੍ਰਸਾਦ ਮੁਕਤ ਗਤ ਪਾਈ ਭਗਤੀ ਰਤਾ ਸਦਾ ਬੈਰਾਗੀ ਆ ਮਾਰ ਮਿਲਾਵਣਿਆ ਆਪ ਉਪਾਈ ਕੰਧਾ ਲਾਇ ਲੱਖ ਚੌਰਾਸੀ ਰਿਜ ਆਪ ਅਪੜਾਏ ਨਾਨਕ ਨਾਮ ਧਿਆਏ ਸਚ ਰਾਤੀ ਦੂਤ ਪਾਵੈ ਸੋ ਕਾਰ ਕਰਾਵਣਿਆ ਮਾਝ ਮਹਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੈ ਸਬਦ ਪਰਖ ਪੁਰਖਾਇਆ ਜਿਨ ਸੱਚ ਪੱਲੈ ਸੱਚ ਵਖਾਵਣਿਆ ਸੱਚ ਕਸਵਟੀ ਲਾਵਣਿਆ ਹਾ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਹਿ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ ਸਾਰਾ ਨਾਮ ਨਿਰੰਜਨ ਆਤ ਅਗਮ ਅਪਾਰਾ ਗੁਰਮੁਖ ਵੈ ਸੋਈ ਪਾਈ ਆਪੇ ਬਖਸ ਮਿਲਾਵਣਿਆ ਮੇਰਾ ਠਾਕੁਰ ਸੱਚ ਦਰੜਾਈ ਗੁਰਪ੍ਰਸਾਦ ਸੱਚ ਜਿਤਲਾਇ ਸੱਜੋ ਸੱਚ ਵਰਤਾ ਸਭਨੀ ਥਾਈ ਸੱਚੀ ਸੱਚ ਸਮਾਵਣਿਆ ਵੀ ਪ੍ਰਵਾਹ ਸੱਚ ਮੇਰਾ ਪਿਆਰਾ ਗਿਰਵਿਖ ਅਵਗਣ ਕਾਟ ਨਾਰਾ ਪ੍ਰੇਮ ਪ੍ਰੀਤ ਸਦਾ ਧਿਆਈਆ ਪ੍ਰੇਮ ਪ੍ਰੀਤ ਸਦਾ ਧਿਆਈਆ ਪੈ ਪਾਈ ਭਗਤ ਦ੍ਰਿੜਾਵਣਿਆ ਤੇਰੀ ਭਗਤ ਸੱਚੀ ਜੀ ਸੱਚੇ ਭਾਵੈ ਆਪੇ ਦੇ ਨਾ ਪਛੋਤਾਵੇ ਸਭਨਾ ਜੀਆਂ ਕਾਈ ਕੋ ਦਾਤਾ ਸਭ ਦੀ ਮਾਰ ਜੀ ਵਾਵਣਿਆ ਹਰ ਤੁਦ ਬਾਜ ਮੈਂ ਕੋਈ ਨਾਹੀ ਹਰ ਤੁਦ ਸੀ ਵੀ ਤੈ ਤੁਦ ਸਾ ਲਾਹਿਆ ਪਿੰਬੀਰ ਲਹਿ ਪ੍ਰਭ ਸਾਚ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਦੈ ਜਿਹਾ ਤੇਰੀ ਨਗਰੀ ਸੀਜ ਦੇਹਾ ਅੰਦਨਸਾਰ ਸੰਭਾਰ ਹਰ ਰਾਖੇ ਗੁਰਮੁਖ ਸਹਿਜ ਸਮਾਵਣਿਆ ਤੁਦ ਜੀਵ ਮੈਂ ਹੋਰ ਨਾ ਕੋਈ ਤੁਦੈ ਪੇ ਸਿਰ ਜੀਆ ਪੇ ਗੋਈ ਤੂੰ ਆਪੇ ਹੀ ਕਾੜ ਭੰਨ ਸਵਾਰ ਨਾਨਕ ਨਾਮ ਸੁਹਾਵਣਿਆ ਬਾਜ ਮਹਲਾ ਤੀਜਾ ਸਾਹਿਬ ਘਾਟ ਆਪੇ ਭੋਗਣ ਹਾਰਾ ਰੱਖ ਵਰਤੇ ਅਗਮਿਆ ਪਾਰਾ ਗੁਰ ਕੇ ਸ਼ਬਦ ਮੀਰਾ ਹਰ ਪ੍ਰਭ ਧਿਆਈ ਹੈ ਸਹਿਜ ਸਾਜ ਸਮਾਵਣਿਆ ਹਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਝੈ ਤਾਂ ਮਨ ਸੁਲੂਝੈ ਮਨ ਸਮਾਰ ਸਮਾਵਣਿਆ ਰਹਿ ਪੰਜ ਦੂਤ ਮੋਹਿ ਸੰਸਾਰਾ ਮਨ ਕਹਿੰਦੇ ਸੋਧਨਾ ਸਾਰਾ ਗੁਰਮੁਖ ਹੋਇ ਸੋ ਆਪਣਾ ਘਰ ਰਾਖੇ ਪੰਜ ਦੂਤ ਸ਼ਬਦ ਪਜਾਵਣਿਆ ਇੱਕ ਗੁਰਮੁਖ ਸਦਾ ਸੱਚਾ ਰੰਗ ਰਾਤੀ ਸਹਿਜੀ ਪ੍ਰਭ ਸਿਵੈ ਅੰਦਨ ਮਾਤੀ ਮਿਲ ਪ੍ਰੀਤਮ ਸੱਚੇ ਗੁਣ ਗਾਵੈ ਹਰ ਦਰਸੋਗਾ ਪਾਵਣਿਆ ਏਕਮ ਏਕ ਆਪ ਉਪਾਇ ਦੁਗਾ ਦੂਜਾ ਤ੍ਰੇ ਵਿਦ ਮਾਇਆ ਚੌਥੀ ਪਾਵੜੀ ਗੁਰੂ ਪੂਜੀ ਸਚੋ ਸਾਚ ਕਮਾਵਣਿਆ ਸਾਭ ਸੱਚਾ ਜੀ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਿਜ ਸਮਾਵੈ।

ਏਕੋ ਸੀਵ ਸੁਖਾਵਣਿਆ ਜੀ ਅਜੰਤ ਸਭ ਸਰਣ ਕੁਮਾਰੀ ਆਪੇ ਧਾਰ ਦੀਖੈ ਕੱਚੀ ਪੱਕੀ ਸਾਰੀ ਅੰਦਨਾ ਵਿਕਾਰ ਕਰਾਇ ਆਪੇ ਮੀਲ ਮਿਲਾਵਣਿਆ ਤੂੰ ਆਪੇ ਮੀਲ ਹੈ ਵੀਖੈ ਹੈ ਦੂਰ ਸਮੈ ਆਪ ਰਹਿਆ ਭਾਰ ਪੂਰ ਨਾਨਕ ਆਪੇ ਆਵਰਤੈ ਗੁਰਮੁਖ ਜੀ ਪਾਵਣਿਆ ਮਾਜ ਮਹਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਲੱਗਣੇ ਚੱਖ ਡੀਠੀ ਅੰਤਰ ਪ੍ਰਕਾਸ਼ ਮਹਾਰਾਜ ਜੀਵਤਰ ਸੱਚਾ ਸ਼ਬਦ ਵਜਾਵਣਿਆ ਹਾ ਵਾਰੀ ਜੀ ਵਾਰੀ ਗੁਰ ਚਰਨ ਚਿਤ ਲਾਵਣਿਆ ਸਤਿਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਹਾਵੈ ਮੈਲ ਚੁਕਾਵਣਿਆ ਰਹਾ ਉਦੀਰਾ ਸੱਚੀ ਗਿਨੈ ਅੰਤ ਨਾ ਪਾਇ ਗੁਰੂ ਪ੍ਰਸਾਦ ਗਿਨ ਵਿਰਲੇ ਚਿਤ ਲਾਇਆ ਤੁਧ ਸਾ ਲਾਹੀ ਨਾ ਰੱਜਾਂ ਕਬ ਹੂੰ ਸੱਚੀ ਨਾਵੈ ਜੀ ਭੁਖ ਲਾਵਣਿਆ ਏਕੂ ਵੇਖਾ ਵਰਨਾ ਪੀਆ ਗੁਰੂ ਪ੍ਰਸਾਦਿ ਅੰਮ੍ਰਿਤ ਪੀਆ ਗੁਰ ਕੈ ਸ਼ਬਦ ਤਿਖਾ ਨਿਵਾਰੀ ਸਹਿਜ ਸੂਖ ਸਮਾਵਣਿਆ ਰਤਨ ਪਦਾਰਥ ਪੱਲਰ ਤਿਆਗੈ ਮਨ ਖੰਧਾ ਦੂਜਾ ਪਾਏ ਲਾਗੈ ਜੋ ਬੀਜਾ ਸੋਈ ਫਲ ਪਾਏ ਸੁਖਣਾ ਸੁਖਣਾ ਪਾਵਣਿਆ ਆਪਣੀ ਕਿਰਪਾ ਕਰੀ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਵਸਾਏ ਅੰਗ ਸਦਾ ਰਹਿ ਪੈ ਅੰਦਰ ਪੈ ਮਾਰ ਭਰਮ ਚੁਕਾਵਣਿਆ ਭਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੀ ਗਾਵਣਿਆ ਸਿਮਰਤ ਸਾਸਤ੍ਰ ਬੀਤ ਵਖਾਣੇ ਪਰਮ ਭੁਲਾ ਤਾਤ ਨਾ ਜਾਣੇ ਬਿਨ ਸਤਿਗੁਰ ਸੇਵੇ ਸੁਖ ਨਾ ਪਾਏ ਦੁੱਖੋ ਦੁੱਖ ਮਾਵਣਿਆ ਪਰਿਕ ਸਾਖੇ ਕੋਈ ਆਖਣ ਜਾਈਏ ਜੇ ਭੁਲਾ ਹੋਈ ਨਾਨਕ ਆਪੇ ਕਰੇ ਕਰਾਈ ਨਾਮ ਨਾਮ ਸਮਾਵਣਿਆ ਬਾਜ ਮਹਲਾ ਤੀਜਾ ਆਪੇ ਰੰਗੇ ਸਹਿਜ ਸੁਭਾਈ ਗੁਰ ਕਾ ਸ਼ਬਦ ਹਰ ਰੰਗ ਚੜਾਈ ਮਾਨ ਤਨ ਰਤਾ ਰਸਨਾ ਰੰਗ ਚਲੂਲੀ ਪੈ ਭਾਈ ਰੰਗ ਚੜਾਵਣਿਆ ਹਵਾਰੀ ਜੀਓ ਵਾਰੀ ਨਿਰਪਾ ਮਨ ਵਸਾਵਣਿਆ ਗੁਰ ਕਿਰਪਾ ਤੇ ਹਰ ਨਿਰਪਾਉ ਤੇ ਆਇਆ ਵਿਖ ਪਾਉ ਜਲ ਸ਼ਬਦ ਤਰਾਵਣਿਆ ਰਹਾਉ ਮਾਂ ਨੂੰ ਹੁਕਮ ਕਰਿਆ ਚਿਤਰਾਈ ਨਾਤਾ ਤੋਤਾ ਥਾਈ ਨਾ ਪਾਈ ਜੀ ਹਾਇਆ ਤੇ ਹਜਾ ਸੀ ਕਰਿਆ ਵਿਘਨ ਪਛੋਂ ਤਾਵਣਿਆ ਮਨ ਕਹਿੰਦੇ ਕਿਸ਼ੂ ਨਾ ਸੂਰਜੈ ਮਰਨ ਲਿਖਾ ਜਾਈ ਨਹੀਂ ਬੂਝੈ ਮਨ ਕਰਮ ਕਰੀ ਨਹੀਂ ਪਾਈ ਬਿਨ ਨਾਵੇ ਜਨਮ ਗਵਾਵਣਿਆ ਸਾਜ ਕਰਨੀ ਸ਼ਬਦ ਹੈ ਸਾਜ ਪੂਰਾ ਗੁਰ ਪਾਈਆ ਮੁਖ ਦੁਆਰ ਅੰਦਨ ਬਾਣੀ ਸ਼ਬਦ ਸੁਣਾਈ ਸੱਚ ਰਾਤੀ ਰੰਗ ਰੰਗਾਵਣਿਆ ਰਸਨ ਹਾ ਰਸ ਰਾਤੀ ਰੰਗ ਲਾਏ ਮਨ ਤਨ ਮੂਹਿਆ ਸਹਿਜ ਸੁਭਾਈ ਸਹਿਜ ਪ੍ਰੀਤਮ ਪਿਆਰਾ ਪਾਇਆ ਸਹਿਜ ਸਹਿਜ ਮਿਲਾਵਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੈ ਗੁਰ ਕੇ ਸਭ ਸਹਿਜ ਸੁਖ ਸਮਾਵੈ ਹੰਬਲ ਹਾਰਿ ਸਦਾ ਤਿੰਨ ਵੇਟਾਂ ਗੁਰਸੇਵਾ ਜਿਤ ਲਾਵਣਿਆ ਸੱਚਾ ਸੱਚੋ ਸੱਚ ਪਤੀਜੈ ਗੁਰਪ੍ਰਸਾਦੀ ਅੰਦਰ ਬੀਜੈ ਬੈ ਸੁਸਥਾਨ ਹਰ ਗੁਣ ਗਾਵੈ ਆਪ ਹੀ ਕਰ ਸਤ ਮਨਾਵਣਿਆ ਜਿਸਨੂੰ ਨਦਰ ਕਰੀ ਸੁਭਾਈ ਗੁਰਪ੍ਰਸਾਦੀ ਹਉਮੈ ਜਾਇ ਨਾਨਕ ਨਾਮ ਸਵਨ ਅੰਤਰ ਦਰ ਸੱਚਾ ਸੋਭਾ ਪਾਵਣਿਆ ਮਾਝ ਮਹਲਾ ਤੀਜਾ ਸਤਿਗੁਰ ਸੇਵਿਆ ਵੱਡੀ ਵੱਡੀ ਆਈ ਹਰ ਜੀ ਅਚੰਤ ਵਸ ਮਨ ਆਈ ਹਰ ਜੀ ਉਹ ਸਫਲਿਓ ਬਿਰਖ ਹੈ ਅੰਮ੍ਰਿਤ ਜਿਨ ਪੀਤਾ ਤਿਸ ਦਿਖਾ ਲਹਾਵਣਿਆ ਹੋ ਵਾਰੀ ਜੀਉ ਵਾਰੀ ਸੱਚ ਸੰਗਤ ਮੀਲ ਮਿਲਾਵਣਿਆ ਹਰ ਸਤ ਸੰਗਤ ਆਪੀ ਮੀਲ ਹੈ ਗੁਰਸਬਦੀ ਹਰ ਗੁਣ ਗਾਵਣਿਆ ਰਹਾਉ ਸਤਿਗੁਰ ਸੇਵੀ ਸਬਦ ਸੁਹਾਇਆ ਜਿਨ ਹਰ ਕਾ ਨਾਮ ਮਨ ਵਸਾਇਆ ਹਰ ਨਿਰਮਲ ਹਮ ਵੈਲ ਗਵਾਏ ਤਰ ਸੱਚਾ ਸੂਬਾ ਪਾਵਣਿਆ ਬੇਨ ਗੁਰ ਨਾਮ ਨਾ ਪਾਇਆ ਜਾਏ ਸਿਦ ਸਾਧਕ ਰਹੇ ਬਿਨ ਲਾਏ ਬੇਨ ਗੁਰ ਸੇਵੇ ਸੁਖ ਨਾ ਹੋਵੀ ਪੂਰਾ ਭਾਗ ਗੁਰ ਪਾਵਣ ਆਏ ਹੁਮਨ ਆਰਸੀ ਕੋਈ ਗੁਰਮੁਖ ਵੇਖੈ ਮੋਰ ਜਾਣਾ ਲਾਗੈ ਜਾਂ ਹੋਮੈ ਸੁਖ ਹੈ ਅਨਹਤ ਬਾਣੀ ਨਿਰਮਲ ਸ਼ਬਦ ਵਜਾਏ ਗੁਰਸਬ ਦੇ ਸੱਚ ਸੰਭਾਵਣੇ ਆਵੇ ਸਤਿਗੁਰ ਕੀ ਹੁਨਾ ਦੇਖਿਆ ਜਾਏ ਗੁਰ ਕਿਰਪਾ ਕਰ ਆਪ ਦਿੱਤਾ ਦੇਖਾਇਆ ਆਪ ਅਮੀਰ ਰਹਿਆ ਸਹਿਜ ਸਹਿਜ ਸੰਭਾਵਣਿਆ ਗੁਰਮੁਖ ਵੈ ਸੋ ਇੱਕ ਸਿਉਂ ਲਿਵਲਾਏ ਦੂਜਾ ਪਰਮ

ਮਹਿ ਦੁਗਲਾ ਬਣਿਆ ਗੁਰਦਾਤਾ ਮਿਲੇ ਮਿਲਾਇਆ ਪੂਰੇ ਭਾਗ ਮਨ ਸ਼ਬਦ ਵਸਾਇਆ ਨਾਨਕ ਨਾਮ ਮਿਲੇ ਵਡਿਆਈ ਹਰ ਸੱਚੀ ਕੇ ਗੁਣ ਗਾ ਬਣਿਆ ਮਾਝ ਮਹੱਲਾ ਤੀਜਾ ਪਵਨਿਆਈ ਤਾਂ ਸਭ ਕਿਛ ਪਾਈ ਗੁਰ ਸ਼ਬਦ ਦੀ ਸੱਚੀ ਲਿਵਲਾਈ ਸੱਚ ਵਣਨ ਜਹ ਸੱਚ ਸੰਗ੍ਰਹਿ

ਬਚਾਇਆ, ਮੇਰੇ ਮਨ ਪਾਇਆ, ਸੱਚੇ ਸੇਵਿਆ, ਸੱਚ ਵਡਿਆਈ, ਗੁਰ ਕਿਰਪਾ ਦੇ ਸੱਚ ਪਾਵਣਿਆ, ਭਾਓ ਭੋਜਨ ਸਤਿਗੁਰ ਕੁੱਠੇ ਪਾਈ, ਆਨ ਰਸ ਚੁਗ ਹਾਰਾ ਸਮਨ ਉਸਾਈ, ਸੱਚ ਸੰਤੋਖ ਸਹਿਜ ਸੁਖ ਗਾਣੀ, ਪੂਰੇ ਗੁਰ ਦੀ ਪਾਵਣਿਆ, ਸਤਿਗੁਰ ਨਾ ਸੇਵਿਆ ਮੂਰਖ ਅੰਧ ਗਵਾਰਾ, ਫਿਰ ਉਏ ਕਥੋਂ ਪਾਏ ਨ ਮੂਖ ਦੁਆਰਾ, ਮਰ ਮਰ ਜਮ ਹੈ ਫਿਰ ਫਿਰ ਆਵੈ, ਜਮ ਦਰ ਚੂਟਾਂ ਖਾਵਣਿਆ, ਸਬਦ ਸਾਧ ਨ ਜਾਣ ਹੈ ਤਾਂ ਆਪ ਪਛਾਣ, ਸਬਦ ਸਾਧ ਜਾਣ ਹੈ ਤਾਂ ਆਪ ਪਛਾਣ, ਨਿਰਮਲ ਬਾਣੀ ਸਬਦ ਵਖਾਣ, ਸੱਚੀ ਸੇਵ ਸਦਾ ਸੁਖ ਪਾਏ, ਨੌ ਨਿਤ ਨਾਮ ਮਨ ਵਸਾਵਣਿਆ, ਸੁਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤਸੰਗਤ ਵੈ ਹਰ ਗੁਣ ਗਾਇਆ, ਆਨ ਦਿਨ ਹਰ ਸਲਾਹੀ ਸਾਚਾ, ਨਿਰਮਲ ਨਾਦ ਵਜਾਵਣੀਆਂ, ਮਨ ਕੋਟੀ ਰਾਸ ਕੋਟਾ ਪਾ ਸਾਰਾ, ਕੂੜ ਕਮਾਵਣਾ ਦੁਖ ਲਾਗੇ ਭਾਰਾ, ਪਰਮੇ ਭੂਲੀ ਫਰਮ ਦਿਨ ਰਾਤੀ, ਮਰ ਜਨਮੇ ਜਨਮ ਗਵਾਵਣਿਆ,

ਪਾਇਆ। ਬਿਨ ਸਤਿਗੁਰ ਕੋਈ ਨਾ ਪਾਵਣਿਆ, ਹਵਾਰੀ ਜੀਉ ਵਾਰੀ, ਹਰ ਸੇਤੀ ਚਿਤ ਲਾਵਣਿਆ, ਹਰ ਸੱਚਾ ਗੋਰ ਭਗਤੀ ਪਾਈਐ, ਸਹਿਜ ਮਨ ਵਸਾਵਣਿਆ, ਰਹਾਉ ਸਤਿਗੁਰ ਸੇਵੇ ਤਾਂ ਸਭ ਕਿਛੁ ਪਾਏ, ਜਿਹੀ ਮਨਸਾ ਕਰ ਲਾਗੈ ਤਿਹਾ ਫਲ ਪਾਏ।

ਅਹੰਕਾਰੀ ਹੋਰ ਵਧੇਰਾ ਹਉਮੈ ਮਲ ਲਾਵਣਿਆ ਸਤਿਗੁਰ ਸਿਵੇ ਤਾਂ ਮਰ ਜਾਏ ਜੀਵਤ ਮਰੇ ਹਰ ਸਿੰਘ ਚਿਤ ਲਾਏ ਹਰ ਨਿਰਮਲ ਸੱਚ ਮੈਲ ਨਾ ਲਾਗੇ ਸੱਚ ਲਾਗੇ ਮੈਲ ਗਵਾਵਣਿਆ ਵਾਹਿਗੁਰੂ ਆਨੰਦ ਗੁਬਾਰਾ ਗਿਆਨ ਅੰਧਾ ਅੰਧਾਰਾ ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੇ ਫਿਰ ਬਿਸ਼ਟਾ ਮਾਹੀ ਪਚਾਵਣਿਆ ਮੁਕਤੀ ਸਿਵੇ ਮੁਕਤਾ ਹੋਵੇ ਹਉਮੈ ਮਮਤਾ ਸਬਦੀ ਖੋਵੈ ਆਨੰਦਨ ਹਰ ਜੀਉ ਸੱਚਾ ਸੇਵੀ ਪੂਰੇ ਭਾਗ ਗੁਰ ਪਾਵਣਿਆ ਆਪੇ ਬਖਸ਼ੀ ਮੇਲ ਮਿਲਾਏ ਪੂਰੇ ਗੁਰ ਦੇ ਨਾਮ ਨਿਤ ਪਾਈ ਸੱਚਾ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾਵਣਿਆ ਸਦਾ ਹਜੂਰ ਦੂਰ ਨਾ ਜਾਣ ਗੁਰ ਸਬਦ ਹਰ ਅੰਤਰ ਪਛਾਣ ਹੋ ਗੁਰ ਸਬਦੀ ਹਰ ਅੰਤਰ ਪਛਾਣ ਨਾਨਕ ਨਾ ਮੇਰੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਬਾਜ ਮਹਲਾ ਤੀਜਾ ਥੈ ਸਾਚੀ ਸੁਹਾਗ ਸਾਚੀ ਮਨ ਸੱਚਾ ਸੱਚਾ ਸਬਦ ਰਾਚੀ ਸੱਚਾ ਸਿਵਾ ਸੱਚ ਕੁਮਾਵੈ ਸੱਚੋ ਸੱਚ ਕੁਮਾਵਣਿਆ ਹਾ ਵਾਰੀ ਜੀਓ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੀ ਸਿਵਾ ਸੱਚ ਸਮਾਵੈ ਸੱਚੀ ਕੀ ਗੁਣ ਗਾਵਣਿਆ ਰਹਾਉ ਪੰਡਿਤ ਪੜ੍ਹੀ ਸਾਧਨਾ ਪਾਵੈ ਦੂਜੇ ਪਾਈ ਮਾਇਆ ਮਨ ਪ੍ਰਮਾਵੈ ਮਾਇਆ ਮੂਹੇ ਸਾਭ ਸੁਧ ਗਵਾਈ ਕਰਿਆ ਵਿਗਣ ਪੱਛੋਂ ਤਾਵਣਿਆ ਸਤਿਗੁਰ ਮਿਲੇ ਤਾਂ ਤਤ ਪਾਏ ਹਰ ਕਾ ਨਾਮ ਮਨ ਵਸਾਈ ਸੁਧ ਮਰੈ ਮਨ ਵਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਰਵੇ ਕਾਟੈ ਕੂਦ ਨਿਵਾਰੀ ਗੁਰ ਕਾ ਸਬਦ ਰੱਖੈ ਔਰ ਧਾਰੀ ਸੱਚ ਰਤੀ ਸਦਾ ਬੈਰਾਗੀ ਹਉਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲੈ ਮਿਲਾਇਆ ਤ੍ਰਿਵਿਧ ਮਨਸਾ ਤ੍ਰਿਵਿਧ ਮਾਇਆ ਪੜ ਪਟ ਪੰਡਿਤ ਮੋਨੀ ਥੱਕੀ ਚੌਥੀ ਪਾਦਗੀ ਸਾਰ ਨ ਪਾਵਣਿਆ ਆਪੇ ਰੰਗੀ ਰੰਗ ਚੜਾਈ ਸੀ ਜਨ ਰਾਤੀ ਗੁਰ ਸਬਦ ਰੰਗਾਈ ਹਰ ਰੰਗ ਚੜਿਆ ਅਤਿ ਅਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿਧ ਸਿਧ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵੈ ਸੱਚੀ ਸੱਚ ਸਮਾਵਣਿਆ ਗੁਰਮੁਖ ਥਾਪੀ ਥਾਪਿਓ ਥਾਪੀ ਗੁਰਮੁਖ ਜਾਤ ਪਾਤ ਸਭ ਆਪੀ

ਸੁਮਾਵਣੀ ਰਹਾਉ। ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਵੈ ਸੰਤਰ ਕੀ ਲੈ ਵੈਡਾਣੀ ਸੋ ਨਿਗੁਰਾ ਜੋ ਮਰ ਮਰ ਜੰਮੈ ਨਿਗੁਰੀ ਆਵਣ ਜਾਵਣੀ ਅਗਨ ਕਰਤਾ ਕੀਲ ਰਚਾਇਆ ਕਾਇਆ ਸਰੀਰ ਵੀ ਸਭ ਕੁਛ ਪਾਇਆ ਸ਼ਬਦ ਭੀਤ ਕੋਈ ਮਹਿਲ ਉਪਾਈ ਮਹਿਲ ਮਹਿਲ ਬੁਲਾਵਣਿਆ ਸੱਚਾ ਸਾਹੂ ਸੱਚੇ ਵਣ ਜਾਰੀ ਸੱਚ ਵਣ ਜਹ ਗੁਰਹੀਤ ਉਪਾਜੀ ਸੱਚ ਵਿਹਾਜ ਸੱਚ ਕਮਾਵੇ ਸੱਚੂ ਸੱਚ ਕਮਾਵਣਿਆ ਬਿੰਦਾ ਸੀ ਕੂ ਵਾਤ ਕਿਉਂ ਪਾਈ।

ਸੁਖਪਾਵਣੀਆ ਅੰਤਰ ਵਸਤ ਮੂੜਾ ਬਾਹਰ ਪਾਲੀ ਮਨਮੁਖ ਅੰਦੇ ਫਿਰ ਬੇਤਾਲੀ ਜਿੱਥੇ ਵਸ ਹੋਵੇ ਤਿੱਥੋਂ ਕੋਈ ਨਾ ਪਾਵੇ ਮਨਮੁਖ ਪਰਮ ਕਲਾਵਣੀ ਆਪ ਹੀ ਦਿਵੇ ਸਬਦ ਬੁਲਾਈ ਮਹਿਰੀ ਮਹਿਰੂ ਸਹਿਜ ਸੁਖ ਪਾਈ ਨਾਨਕ ਨਾ ਮਿਲੇ ਵਡਿਆਈ ਆਪ ਹੀ ਸੁਣ ਸੁਣ ਤਿਆਵਣੀਆਂ ਬਾਜ ਮਹੱਲਾ ਤੀਜਾ ਸਤਿਗੁਰੂ ਸੱਚ ਸਿੱਖ ਸੁਣ ਆਈ ਹਰ ਚੀਤ ਹੰਤ ਹੋਏ ਸਿਖਾਈ ਹਰ ਅਗਮੈ ਗੋਚਰ ਅਨਾਥ ਜੋਨੀ ਸਤਿਗੁਰ ਕੈ ਪਾਈ ਪਾਵਣੀ ਹਵਾਰੀ ਜੀਵ ਵਾਰੀ ਆਪ ਨਿਵਾਰਣੀ ਆਪ ਗਵਾਈ ਤਾਂ ਹਰ ਪਾਈ ਹਰ ਸਿੰਘ ਸਹਿਜ ਸੰਭਾਵਣੀਆਂ ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੀਵ ਸਦਾ ਸੁਖ ਪਾਇਆ ਬਿਨ ਭਾਗਾਂ ਗੁਰ ਪਾਈਆ ਨਾਹੀ ਸਬਦਾਂ ਮੀਲ ਮਿਲਾ ਬਣਿਆ ਗੁਰਮੁਖ ਅਲਿਪਤ ਰਹਿ ਸੰਸਾਰੀ ਗੁਰ ਕੈ ਤਕੀਆ ਨਾਮ ਆਧਾਰੀ ਗੁਰਮੁਖ ਜੋਰ ਕਰੀ ਕਿਆ ਤਿਸ ਨੂੰ ਆਪੀ ਖਪ ਦੁਖ ਪਾਵਣਿਆ ਮਨੁਖ ਕੰਧੀ ਸੁਧ ਨ ਕਾਈ ਆਤਮ ਘਾਤੀ ਹੈ ਜਗਤ ਕਸਾਈ ਨਿੰਦਾ ਕਰ ਕਰ ਵਪਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਵਣੀ ਉਹ

ਤਾਂ ਹੁਕਮ ਪਛਾਣੈ। ਜਿਹਾ ਅੰਦਰ ਪਾਈ ਤਿਹਾ ਵਰਤਿਆ, ਪਿ ਬਾਹਰ ਪਾਵਣਿਆ ਤਿਸ ਬਾਜ ਹੂੰ। ਸੱਚੀ ਮੈਂ ਹੋਰ ਨ ਕੋਈ ਜਿਸ ਲਾਈ ਲਏ, ਸੋ ਨਿਰਮਲ ਹੋਈ ਨਾਨਕ ਨਾਮ ਵਸੈ ਕਟਿ ਅੰਤਰਜ।

ਦੁਰਗ ਸਭ ਸਾਗਰ ਰਹਿ ਸਮਾਈ। ਸਹਿਜ ਸਲਾਹੀ ਸਭ ਘਟੇ ਅੰਤਰ ਸਚੁ ਸਹਿਜ ਸੁਹਾਵਣਿਆ। ਸਹਿਜ ਸਲਾਹੀ ਸਦਾ ਹਜੂਰੇ ਗੁਰ ਕੈ ਸਭ ਰਹਿਆ ਪਾਰ ਪੂਰੇ ਗੁਰਪ੍ਰਸਾਦ ਸਾਚ ਨਦਰੀ ਆਵੈ। ਸਚੀ ਹੀ ਸੁਖ ਪਾਵਣਿਆ ਸਾਚ ਮਨ ਅੰਦਰ ਰਹਿਆ ਸਮਾਈ। ਸਦਾ ਸਚ ਨਿਸ਼ਚਲਾ ਵੈ ਨ ਜਾਈ ਸਚੇ ਲਾਗੈ ਸੋ ਮਨ ਨਿਰਮਲ ਗੁਰਮਤੀ ਸਚ ਸਮਾਵਣਿਆ। ਸਚ ਸਲਾਹੀ ਅਵਨ ਕੋਈ ਜਿਤ ਸੇਵਿਆ ਸਦਾ ਸੁਖ ਹੋਈ ਨਾਨਕ ਨਵਰਤੀ ਵਿਚਾਰੀ। ਸਚੁ ਸਚ ਕੁਮਾਵਣਿਆ ਮਾਜ ਮਹਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੂ ਸਮਾਜ ਸਮਾਣ।

ਲਾਗੇ ਮਖੂਜ ਸੱਚ ਕਰਾਵਣਿਆ। ਮਾਨਮੁਖ ਮੈੜਾ ਹੈ ਦੂਜੇ ਭਾਈ, ਮੈੜਾ ਚੌਕਾ ਮੈੜਾ ਥਾਈ, ਮੈੜਾ ਖਾਈ ਫਿਰ ਮੈਲ ਵਧਾਈ, ਮਨੁੱਖ ਮੈੜ ਦੁੱਖ ਪਾਵਣਿਆ। ਮੈਲੀ ਨਿਰਮਲ ਸਭ ਹੁਕਮ ਸਬਾਈ, ਸੀ ਨਿਰਮਲ ਜੋ ਹਰ ਸਾਚੀ ਭਾਈ, ਨਾਨਕ ਨਾਮ ਸਮਨ ਅੰਤਰ ਗੁਰਮੁਖ ਮੈਲ ਚੁਕਾਵਣਿਆ। ਬਾਜ ਮਹੱਲਾ ਤੀਜਾ ਗੋਵਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸਾ।

ਜਗੇ ਭਾਈ ਦੁਖਾਵਣਿਆ ਜਿਸੇ ਅੰਤਰ ਪ੍ਰੀਤ ਲੱਗੈ ਸੋ ਮੁਕਤ ਇੰਦਰੀ ਵਾਸ ਸੱਚ ਸੰਜਮ ਜੁਗਤ ਗੁਰ ਕੈ ਸਬਦ ਸਦਾ ਹਰਿ ਧਿਆਈ ਹਰਿ ਭਗਤ ਹਰਿ ਭਾਵਣਿਆ।

ਗੁਰਮੁਖ ਜਾਤਾ ਤੂੰ ਆਪ ਹੀ ਦਿਵੈ ਨਾ ਵਡਾਈ ਨਾ ਵਰਤੀ ਸੁਖ ਪਾਵਣਿਆ ਸਦਾ ਸਦਾ ਸਾਚੀ ਤੁਧ ਸਾ ਲਾਹੀ ਗੁਰਮੁਖ ਜਾਤਾ ਦੂਜਾ ਕੋ ਨਾਹੀ ਏਕ ਸਿਉ ਮਨ ਰਹਿਆ ਸਮਾਈ।

ಸದಾನಂದರ ಹಿಂಗಾತಿ ಮುಡ್ದ ಗುಣಿ ಸಮಾವಣಿಯ ਹਰ ਜੀਵ ਸਾਚਾ ਸਾਚੀ ਨਾਇ ਗੁਰ ਪ੍ਰਸਾਦੀ ਕਿਸੇ ਮਲਾਈ ਗੁਰ ਸ਼ਬਦ ਮਿਲੇ ਸੇ ਵਿਛੜੇ ਨਾਹੀਂ ਸਹਿਜੇ ਸਾ ਸਮਾਵਣੇ ਆ ਤੁਝਦੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖਿਆ ਜਾਣੇ ਸੋਏ ਆਪੇ ਕਰੇ ਕਰਾਏ ਕਰਤਾ ਗੁਰਮੁਤਾ ਮਿਲਾਵਣੇ ਆ ਕਾਮਣ ਗੁਣਵੰਤੀ ਹਰ ਪਾਏ ਪੈ ਪਾਏ ਸੀਗਾਰ ਬਣਾਏ ਸਤਿਗੁਰ ਸੇਵ ਸਦਾ ਸੋਹਾ।

ਉਚਿਤ ਲਾਵਣਿਆ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇਜਨ ਸੱਚੇ ਪਾਵੈ ਮੁਕਤ ਵਾਰ। ਸੱਚ ਕਾਗਦ ਕਲਮ ਸੁਵਾਣੀ, ਸੱਚ ਲਿਖ ਸੱਚ ਸਮਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ,

ਵਾਰੀ ਜਿਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿਨਾ ਭਗਤ ਨਾ ਕੋ ਸਦ ਨਮਸਕਾਰ ਕੀਜੈ ਜੋ ਅੰਦਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਏ ਜਿਤ ਭਾਵ ਰਿਤ ਕਾਰੈ ਲਾਏ ਪੂਰੇ ਭਾਵ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ।

ਦੇ ਸੰਦਰ ਭਵੇ ਦੂਜੇ ਭਾਈ ਖੁਆਏ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦ ਦੁੱਖ ਪਾਵਣਿਆ ਧਾਪਤ ਰਾਖੇ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਤ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਵਿਰਥਾ ਜਨਮ ਗਵਾਏ ਆਪ ਡੁਬੇ ਸਗਲੇ ਕੁਲ ਡੋਬੇ ਕੂੜ ਬੋਲ ਵਿਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ ਭਾਈ ਭਗਤ ਜਾ ਹੋਮੈ ਸੁਖ ਸਿੱਧ ਸਾਧਕ ਮੋਹਨ ਧਾਰੀ ਰਹੇ ਲਿਵਲਾਏ ਤਿੰਨ ਵੀ ਤਨ ਮੈਂ ਮਾਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੇ ਕਰੇ ਕੀਤੇ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਇਸ ਗੁਫਾ ਮੈਂ ਗੁਟ ਭੰਡਾਰਾ ਤਿਸ ਵਿੱਚ ਵਸੈ ਹਰ ਅਲੱਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰਸ਼ਬਦੀ ਆਪ ਅੰਜਾਵਣਿਆ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਵੀ ਆਵਣਿਆ ਰਹਾਉ ਹੋਮੈ ਮਾਰ ਵਜਰ ਕਪਾਠ ਖੁਲਾਇਆ ਨਾਮ ਬੋਲੋ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦ ਨਾਮ ਨ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰੋਂ ਭਾਲਣ ਕੋ ਬਾਹਰ ਜਾਏ ਨਾਮ ਨਾਲ ਹੈ ਬਹੁਤ ਬੇਗਾਰ ਦੁੱਖ ਪਾਏ ਮਨਮੁਖ ਅੰਧੇ ਸੂਝੈ ਨਾਹੀਂ ਫਿਰ ਘਿਰ ਆਏ ਗੁਰਮੁਖ ਬਥ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੈ ਹਉਮੈ ਮੈਲ ਜਾਏ ਬਹਿ ਸੁਥਾਨ ਸਦ ਹਰ ਗੁਣ ਗਾਵੈ ਸੱਚੇ ਸਬਦ ਸਮਾਵਣਿਆ ਨਾਂ ਦਰ ਠਾਕੇ ਤਾਪਤ ਰਹਾਏ ਦਸਵੇਂ ਨਿਜ ਗੁਰ ਵਾਸਾ ਪਾਏ ਉੱਥੇ ਅਨਹ ਸ਼ਬਦ ਵਜੈ ਦਿਨਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦ ਅੰਤਰ ਅਨੇਰਾ ਨਾਂ ਬਸਤ ਲਹਿ ਨ ਚੁੱਕੈ ਫੇਰਾ ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੇ ਨਾਹੀ ਗੁਰਪੂਰੇ ਭਾਗ ਮਿਲਾਵਣਿਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰਪ੍ਰਸਾਦੀ ਮਿਲ ਸੋਝੀ ਪਾਈ ਨਾਨਕ ਨਾਮ ਸਲਾਏ ਸਦਾ ਤੂੰ ਗੁਰਮੁਖ ਮਨ ਵਸਾ ਬਣਿਆ ਮਾਝ ਮਹੱਲਾ ਤੀਜਾ ਗੁਰਮੁਖ ਮਿਲੈ ਮਿਲਾਏ ਆਪੇ ਕਾਲ ਨਾ ਜੋਹੈ ਦੁੱਖ ਨਾ ਸੰਤਾਪੈ ਹੋਮੈ ਮਾਰ ਬੰਧਨ ਸਭ ਤੋੜੈ ਗੁਰਮੁਖ ਸ਼ਬਦ ਸੁਹਾਵਣਿਆ ਹੋ ਵਾਰੀ ਜਿਉ ਵਾਰੀ ਹਰਿ ਹਰਿ ਨਾਮ ਸੁਹਾਵਣਿਆ ਗੁਰਮੁਖ ਗਾਵੈ ਗੁਰਮੁਖ ਨਾਚੈ ਹਰ ਸੇਤੀ ਤਲਾਵਣਿਆ ਰਹਾਉ ਗੁਰਮੁਖ ਜੀਵੈ ਮਰੈ ਪ੍ਰਵਾਨ ਆਰਜਾ ਨਾ ਸੀਜੈ ਸ਼ਬਦ ਪਛਾਣ ਗੁਰਮੁਖ ਮਰੈ ਨ ਕਾਲ ਨ ਖਾਏ ਗੁਰਮੁਖ ਸਤ ਸੁਮਾਵਣਿਆ ਗੁਰਮੁਖ ਹਰਿ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੈ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ ਗੁਰਮੁਖ ਹੋਮੈ ਚੁੱਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲੱਗੈ ਗੁਰਮੁਖ ਸਹਿ ਸੁਮਾਵਣਿਆ ਗੁਰਮੁਖ ਨਾਮ ਮਿਲੈ ਵਡਿਆਈ ਗੁਰਮੁਖ ਗੁਣ ਗਾਵੈ ਸੋਭਾ ਪਾਈ ਸਦਾ ਆਨੰਦ ਰਹਿ ਦਿਨਰਾਤੀ ਗੁਰਮੁਖ ਸ਼ਬਦ ਕਰਾਵਣਿਆ ਗੁਰਮੁਖ ਅੰਦਨ ਸ਼ਬਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੈ ਸਦਾ ਨਿਰਮਲ ਸ਼ਬਦੇ ਭਗਤ ਕਰਾਵਣਿਆ ਬਾਜ ਗੁਰੂ ਹੈ ਅੰਧ ਅੰਧਾਰਾ ਜਮਕਾਲ ਗਰਠੇ ਕਰੇ ਪੁਕਾਰਾ ਅੰਧਨ ਰੋਗੀ ਬਿਸ਼ਟਾਂ ਕੇ ਕੀੜੇ ਬਿਸ਼ਟਾਂ ਮੈਂ ਦੁੱਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੈ ਬਿਠਾ ਆਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕੀ ਤੋਨ ਘਾਟੇ ਅੰਤਰ ਆਪੇ ਬਣਤ ਬਣਾ ਬਣਿਆ ਹਾਂ ਵਾਰੀ ਜਿਉ ਵਾਰੀ ਹਰ ਸੱਚੇ

ਹੋਏ ਤੂੰ ਆਪੇ ਨਦਰੀ ਜਗਤ ਪਰੋਵਹਿ ਤੂੰ ਆਪੇ ਦੁੱਖ ਸੁੱਖ ਦੇਵੈ ਕਰਤੇ ਗੁਰਮੁਖ ਹਰਦੇ ਕਾ ਬਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਵੰਨ ਵਸਾਏ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੈ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਲਖ ਲਖਾ ਬਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗ ਤੇ ਉਪਾਇਆ ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖ ਸੁਣਾ ਬਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਥਾਪੇ ਆਪੇ ਤੁਝ ਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਾਰੈ ਲਾ ਬਣਿਆ ਆਪੇ ਮਾਰੇ ਆਪ ਜੀ ਬਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿ ਸਮਾ ਬਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੈ ਕੋਈ ਨਾਨਕ ਨਾਮ ਸਹਿ ਘਟੇ ਅੰਤਰ ਆਪੇ ਵੇਖ ਵਿਖਾਲਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮੈਂ ਪਾਈ ਸਦਾ ਸਿਰੇ ਵੀ ਇੱਕ ਮਨ ਧਿਆਏ ਗੁਰਮੁਖ ਸਹਿ ਸਮਾ ਬਣਿਆ ਹੋ ਵਾਰੀ ਜੋ ਵਾਰੇ ਜਗ ਜੀਵਨ ਮਨ ਵਸਾ ਬਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮੁਖ ਸਹਿ ਸਮਾ ਬਣਿਆ ਰਹੋ ਘਰ ਮੈਂ ਧਰਤੀ ਧੌਲ ਪਾਤਾਲਾ ਘਰ ਹੀ ਮੈਂ ਪ੍ਰੀਤਮ ਸਦਾ ਹੈ ਵਾਲਾ ਸਦਾ ਆਨੰਦ ਰਹਿ ਸੁਖਦਾਤਾ ਗੁਰਮੁਖ ਸਹਿ ਸਮਾ ਬਣਿਆ ਕਾਇਆ ਅੰਦਰ ਹੋਮੈ ਮੇਰਾ ਜੰਮਣ ਮਰਨ ਨਾ ਚੁਕੈ ਫੇਰਾ ਗੁਰਮੁਖ ਹੋਵੈ ਸੋ ਹੋਮੈ ਮਾਰੇ ਸਚੋ ਸੱਚ ਧਿਆ ਬਣਿਆ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ ਦੋਹੀ ਮਿਲ ਕੇ ਸ੍ਰਿਸ਼ਟ ਉਪਾਈ ਦੋਵੇਂ ਮਾਰ ਜਾਇ ਇਕਤ ਕਰਿਆ ਵੈ ਗੁਰਮੁਖ ਸਹਿ ਸਮਾ ਬਣਿਆ ਘਰ ਹੀ ਮਾਹੇ ਦੂਜੇ ਪਾਏ ਹਨੇਰਾ ਚਾਨਣ ਹੋਵੈ ਛੋਟੈ ਹੋਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦ ਨਾਮ ਧਿਆ ਬਣਿਆ ਅੰਤਰ ਜੋਤ ਪ੍ਰਗਟ ਪਾ ਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਦਾ ਸੁਖ ਪਾਇਆ ਜੋਤੀ ਜੋਤ ਮਿਲਾ ਬਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣ ਜਾਏ ਸਦਾ ਵਪਾਰੀ ਲਾਹਾ ਨਾਮ ਸਦਪਾ ਬਣਿਆ ਆਪੇ ਵੱਥ ਰਾਖੈ ਆਪੇ ਦੇ ਗੁਰਮੁਖ ਬਣ ਜਾਏ ਕਈ ਗੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾ ਬਣਿਆ ਮਾਝ ਮਹੱਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਾਵ ਦੂਜਾ ਲਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣਮੈ ਆਪ ਸਮਾ ਬਣਿਆ ਹੋ ਵਾਰੀ ਜਿਉ ਵਾਰੀ ਸਾ ਸੱਚਾ ਹਿਰਦੇ ਵਸਾ ਬਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾ ਬਣਿਆ ਰਹਾ ਉਹ ਆਪੇ ਗੁਰਦਾਤਾ ਕਰਮ ਵਿਧਾਤਾ ਸੇਵਕ ਸੇਵੈ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੇ ਗੁਰਮੁਖ ਹਰਸ ਪਾ ਬਣਿਆ ਇਸ ਗੁਫਾ ਮੈਂ ਇੱਕ ਥਾਨ ਸੁਹਾਇਆ ਪੂਰੈ ਗੁਰ ਹੋਮੈ ਪਰਮ ਚੁਕਾਇਆ ਅੰਦ ਨਾਮ ਸਲਾਹਨ ਰੰਗਰਾ ਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਬਸੇ ਮੁਰਾਰੇ ਹਰ ਗੁਣ ਗਾਵੈ ਸ਼ਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਾ ਗਾਤੀ ਦੂਜੇ ਭਾਈ ਕਰ ਲਾਏ ਨਾਵ ਭੂਲੇ ਦੇਸ ਜਾਏ ਕੜੀ ਮੋਹਤ ਗਾ ਲੇਖਾ ਲੇਵੈ ਰਤੀਓ ਮਾਸਾ ਧੋਲ ਕਢਾਵਣਿਆ ਪੇਈ ਅੜੈ ਬਿਰਚੇਤੈ ਨਾਹੀ ਦੂਜੈ ਮੁੱਠੀ ਰੋਵੈ ਤਾਏ ਖਰੀ ਖਵਾਲਿਓ ਕਰੂਪ ਕੁਲੱਖਣੀ ਸੁਪਨੇ ਪਿਰਨੀ ਪਾਵਣਿਆ ਪੇਈ ਅੜੈ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਰੱਖਿਆ ਕੰਠ ਲਾਏ ਸ਼ਬਦੇ ਪਿਰ ਰਾਵੈ ਸੇ ਸੁਹਾ ਬਣਿਆ ਆਪੇ ਦੇਵੈ ਸਤ ਬੁਲਾਏ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੈ ਵਡਿਆਈ ਆਨੰਦਨ ਸਦਾ ਗੁਣ ਗਾ ਬਣਿਆ ਮਾਝ ਮਹੱਲਾ ਤੀਜਾ ਊਤਮ ਜਨਮ ਸੁਥਾਨ ਹੈ ਵਾਸਾ ਸਤਿਗੁਰ ਸੇਵੈ ਕਰਮਾ ਹੀ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਅਸਮੰਤ੍ਰ ਵਤਾ ਬਣਿਆ ਹੋ ਵਾਰੀ ਜਿਉ ਵਾਰੀ ਪੜ ਬੁਝ ਮਨ ਵਸਾ ਬਣਿਆ ਗੁਰਮੁਖ ਪੜੈ ਹਰਨਾਮ ਸਲਾਹੇ ਦਰ ਸੱਚੇ ਸੋਭਾ ਪਾ ਬਣਿਆ ਰਹਾਉ ਅਲਖ ਪਿਉ ਹਰਿਆ ਸਮਾਏ ਉਪਾਏ ਨ ਕੀਤੀ ਪਾਇਆ ਜਾਏ ਕਿਰਪਾ ਕਰੇ ਤੇ ਸਤਿਗੁਰ ਭੇਟੈ ਨਦਰੀ ਮੇਲ ਮਿਲਾ ਬਣਿਆ ਦੂਜੇ ਭਾਏ ਪੜੈ ਨਹੀਂ ਬੂਝੈ ਤ੍ਰਿਵਿਧ ਮਾਇਆ ਕਾਰਨ ਲੂਜੈ ਤ੍ਰਿਵਿਧ ਬੰਧਨ ਟੂਟੈ ਗੁਰ ਸ਼ਬਦੀ

ਵਿਖੀ ਮਾਈ ਬਚਾਵਣੇ ਆ। ਹਾਂ ਹਾਂ ਕਰੇ ਤੈ ਆਪ ਜਣਾਏ, ਬਹੁ ਕਰਮ ਕਰੇ ਕਿਛ ਥਾਈ ਨਾ ਪਾਏ, ਤੁਝਤੇ ਬਾਹਰ ਕਿਛੂ ਨਾ ਹੋਵੇ, ਬਖਸ਼ੇ ਸ਼ਬਦ ਸੁਹਾਵਣਿਆ। ਉਪਜੈ ਬਚੇ ਹਰ ਬੂਜੈ ਨਾਈ, ਅੰਦੈ ਦੂਜੇ ਭਾਈ ਫਰਾਈ, ਮਨਮੁਖ ਜਨਮ ਗਿਆ ਹੈ ਬ੍ਰਿਥਾ, ਅੰਤ ਗਿਆ ਪਛਤਾਵਣਿਆ, ਫਿਰ ਪਰਦੇਸ ਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ, ਹਲਤ ਨਾ ਸੋਭਾ ਪਲਤ ਨਾ ਢੋਈ, ਬਿਰਥਾ ਜਨਮ ਗਵਾਵਣਿਆ। ਹਰ ਕਾ ਨਾਮ ਕਿਨੈ ਵਿਰਲੈ ਜਾਤਾ, ਪੂਰੇ ਗੁਰ ਕੈ ਸ਼ਬਦ ਵਛਾਤਾ, ਅੰਦਨ ਭਗਤ ਕਰੇ ਰਾਤੀ ਸਹਿਜੇ ਹੀ ਸੁਖ ਪਾਵਣਿਆ, ਸਭ ਮੈਂ ਵਰਤੈ ਏਕੋ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਨਾਨਕ ਨਾਮ ਰਤੇ ਜਨ ਸੋਹੇ, ਕਰ ਕਿਰਪਾ ਆ ਮਿਲਾ ਬਣਿਆ। ਮਾਝ ਮਹੱਲਾ ਤੀਜਾ। ਮਨ ਮੁਖ ਪੜ੍ਹੇ ਪੰਡਿਤ ਕਹਾਵੇ, ਦੂਜੇ ਭਾਈ ਮਾਂ ਦੁੱਖ ਪਾਵੇ, ਵਿਖਿਆ ਮਾਤੇ ਕੇ ਸੂਜੇ ਨਾਏ, ਫਿਰ ਫਿਰ ਜੂਨੀ ਆਵਣਿਆ, ਹੋ ਵਾਰੀ ਜਿਉ ਵਾਰੀ ਹਉਮੈ ਮਾਰ ਮਿਲਾਵਣਿਆ। ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਸਹਿਜ ਪਿਆਵਣਿਆ, ਰਾਓ ਬੇਦ ਪੜੇ ਹਰ ਰਸ ਨਹੀਂ ਆਇਆ, ਬਾਦ ਵਖਾਣੈ ਮੋਹੇ ਮਾਇਆ, ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰ ਗਾਵਣਿਆ। ਅਕਥੋ ਕਥੀਏ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ, ਸੱਚੋ ਸੱਚ ਰਵੈ ਨਰਾਤੀ, ਇਹੋ ਮਨ ਸੱਚ ਰੰਗਾਵਣਿਆ, ਜੋ ਸੱਚ ਰਤੇ ਤਿਨ ਸੱਚੋ ਭਾਵੈ, ਆਪੇ ਦੇ ਨ ਬਛੋ ਤਾਵੈ, ਗੁਰ ਕੈ ਸਬਦ ਸਦਾ ਸੱਜਾਤਾ, ਮਿਲ ਸੱਚੇ ਸੁਖ।

ਹਰ ਤਤ ਨਾ ਜਾਣੇ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ, ਮੋਹ ਵਿਆਪਕੇ ਸੂਜੈ ਨਾਏ, ਗੁਰਸ਼ਬਦੀ ਹਰ ਪਾਵਣਿਆ, ਬੇਤ ਪੁਕਾਰੈ ਤ੍ਰਿਪਦ ਮਾਇਆ, ਮਨ ਮੁਖ ਨਾ ਬੂਜੈ ਦੂਜੇ ਭਾਇਆ, ਤ੍ਰੈ ਗੁਣ ਪੜੇ ਹਰੇਕ ਨਾ ਜਾਣੇ, ਬਿਨ ਬੂਜੇ ਦੁੱਖ ਪਾਵਣਿਆ, ਜਦ ਸੁਭਾਵੈ ਤਾ ਮਿਲਾਏ, ਗੁਰਸ਼ਬਦੀ ਸਹਿਸਾ ਦੁੱਖ ਚੁਕਾਏ, ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਮਹਾਜ ਮਹੱਲਾ ਤੀਜਾ। ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੇ ਸੋ ਪੰਡਿਤ ਹੋਈ, ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ, ਹੋ ਵਾਰੀ ਜਿਉ ਵਾਰੀ, ਹਰ ਚੱਖ ਸਾਧ ਪਾਵਣਿਆ, ਹਰ ਚੱਖੈ ਸੇ ਜਨ ਨਿਰਮਲ, ਨਿਰਮਲ ਨਾਮ ਧਿਆਵਣਿਆ, ਰਹਾਉ ਸੋ ਨੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ।

ਵਿਚਾਰੇ ਗੁਰ ਸ਼ਬਦੀ ਗੁਣ ਗਾਵਣੇ ਆ। ਹਰ ਸਰ ਸਾਗਰ ਨਿਰਮਲ ਸੋਈ, ਸੰਤ ਜੁਗਾ ਨਿਤ ਗੁਰਮੁਖ ਹੋਈ। ਇਸ਼ਨਾਨ ਕਰੇ ਸਦਾ ਦਿਨ ਰਾਤੀ, ਹਉਮੈ ਮੈਲ ਚੁਕਾ ਬਣਿਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੈ ਹਉਮੈ ਮਾਰ। ਐਨਸ ਪ੍ਰੀਤ ਸ਼ਬਦ ਸੱਚ ਹੈ, ਹਰ ਸਰ ਵਾਸਾ ਪਾਵਣਿਆ। ਮਨ ਮੁਖ ਸਦਾ ਬਗ ਮੇਲਾ, ਹਉਮੈ ਮਲ ਲਾਈ। ਇਸ਼ਨਾਨ ਕਰੈ ਪਰ ਮੈਲ ਨਾ ਜਾਈ, ਜੀਵਤ ਮਰੈ ਗੁਰ ਸ਼ਬਦ ਵਿਚਾਰੈ। ਹਉਮੈ ਮੈਲ ਚੁਕਾ ਬਣਿਆ, ਰਤਨ ਪਦਾਰਥ ਕਰਤੇ ਪਾਇਆ। ਪੂਰੇ ਸਤਿਗੁਰ ਸਭ ਸੁਣਾਇਆ, ਗੁਰਪ੍ਰਸਾਦ ਮਿਟਿਆ। ਅੰਧਿਆਰਾ ਕੜ ਚਾਨਣਿਆ, ਪਛਾਨਣਿਆ। ਆਪ ਉਪਾਏ ਤਾਂ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ। ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਮਾਝ ਮਹੱਲਾ ਤੀਜਾ।

ਵਾਰੀ ਜਿਉ ਵਾਰੀ। ਮਾਇਆ ਮੋਹ ਸ਼ਬਦ ਜਲਾ ਬਣਿਆ, ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ, ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਉ। ਦੇਵੀ ਦੇਵਾ ਮੂਲ ਹੈ ਮਾਇਆ, ਸਿਮਰ ਸਾਸ ਜਿਨੇ ਉਪਾਇਆ, ਕਾਮ ਕ੍ਰੋਧ ਵਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ, ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰਪ੍ਰਸਾਦੀ ਮਨ ਵਸਾਇਆ। ਜਤ ਸਤ ਸੰਜਮ ਸੱਚ ਕਮਾਵੈ, ਗੁਰਪੂਰੇ ਨਾਮ ਧਿਆ ਬਣਿਆ। ਪਈਅੜੇ ਤਨ ਭਰਮ ਪੁਲਾਣੀ, ਦੂਜੇ ਲਾਗੀ ਫਿਰ ਪਛੋਤਾਣੀ, ਹਲਤ ਪਲ ਦੋਵੇਂ ਗਵਾਏ, ਸੁਪਨੇ ਸੁੱਖ ਨ ਪਾਵਣਿਆ। ਪਈਅੜੇ ਤਨ ਕੰਤ ਸੰਭਾਲੇ, ਗੁਰਪ੍ਰਸਾਦੀ ਵੇਖੈ ਨਾਲੇ, ਫਿਰ ਕਹਿ ਸਹਿਜ ਰਹਿ ਰੰਗਰਾਤੀ, ਸ਼ਬਦ ਸ਼ਿੰਗਾਰ ਬਣਾ ਬਣਿਆ। ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ, ਦੂਜਾ ਭਾਉ ਗੁਰ ਸਭ ਜਲਾਇਆ, ਇੱਕੋ ਰਵ ਰਹਿਆ ਘਟ ਅੰਤਰ, ਮਿਲ ਸਤ ਸੰਗਤ ਹਰ ਗੁਣ ਗਾਵਣਿਆ।

ਬਹੁਤਕ ਪਾਵਣਿਆ, ਜਿਨ ਸਿਸ਼ਟ ਸਾਜੀ ਸੋਈ ਜਾਣੇ, ਆਪੇ ਮੇਲੇ ਸਬਦ ਪਛਾਣੇ। ਨਾਨਕ ਨਾਮ ਮਿਲਿਆ ਤਿੰਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾਵਣਿਆ। ਮਾਝ ਮਹੱਲਾ ਚੌਥਾ, ਆਦਿ ਪੁਰਖ ਪਰੰਪਰੇ।

ਜਿਹੜਾ ਗੁਰਮੁਖ ਨਾਮ ਮਿਲੇ ਮਨ ਪੀਜੇ ਸਹਿ ਸਮਾਦ ਲਗਾਵਣਿਆ ਆਨ ਦਿਨ ਗੁਣ ਗਾਵਾਂ ਪ੍ਰਭ ਤੇਰੇ ਤੁਧ ਸਾ ਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਵਰ ਨ ਕੋਈ ਜਾਚਾ ਗੁਰਪ੍ਰਸਾਦੀ ਤੂੰ ਪਾਵਣਿਆ ਗਾਵਾਂ ਗੋਚਰ ਬਿਤਨੇ ਪਾਈ ਆਪਣੀ ਕਿਰਪਾ ਕਰੇ ਤੂੰ ਲੈ ਮਿਲਾਈ ਪੂਰੇ ਗੁਰ ਕੈ ਸਭ ਧਿਆਈਏ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਪਾਵੈ ਗੁਰਮੁਖ ਸਦਾ ਰਹਿ ਰੰਗਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੋ ਕਰਮ ਕਰੇ ਅਹੰਕਾਰੀ ਜੂਏ ਜਨਮ

ਹਰ ਪਹਿਲਾ ਅੰਤਰ ਅਲੱਖ ਨਾ ਜਾਈ ਲਖਿਆ, ਨਾਮ ਰਤਨ ਲੈ ਗੁੱਝਾ ਰੱਖਿਆ। ਅਗਾਮੈ ਗੋਚਰ ਸ਼ਬਦ ਉੱਚਾ, ਗੁਰ ਕੈ ਸ਼ਬਦ ਲਿਖਾ ਬਣਿਆ। ਹੋਂ ਵਾਰੀ ਜਿਉ ਵਾਰੀ, ਕਲ ਮੈਂ ਨਾਮ ਸੁਣਾ ਬਣਿਆ। ਸੰਤ ਪਿਆਰੀ ਸੱਚੇ ਧਾਰੇ, ਬਿਭਾਗੀ ਦਰਸ਼ਨ ਪਾਵਣਿਆ। ਰਹਾਉ ਸਾਧਕ ਸਿੱਧ ਜਿਸੈ ਕੋ ਫਿਰਦੇ, ਬ੍ਰਹਮੇ ਇੰਦਰ ਧਿਆਇਨ ਹਿਰਦੇ। ਕੋੜ ਤੇ ਦੀਸਾ ਖੋਜੈ ਤਾਂ ਕੋ ਗੁਰਮਿਲ ਹਿਰਦੈ ਗਾ ਬਣਿਆ। ਆਠ ਪੈਰ ਤੁਤ ਜਾਪੇ ਪਵਨਾ, ਧਰਤੀ ਸੇਵਕ ਪਾਇਕ ਚਰਨਾ। ਖਾਣੀ ਬਾਣੀ ਸਰਬ ਨਿਵਾਸੀ, ਸਭਨਾ ਕੈ ਮਨ ਭਾਵਣਿਆ। ਸਾਚਾ ਸਾਹਿਬ ਗੁਰਮੁਖ ਜਾਪੈ, ਪੂਰੇ ਗੁਰ ਕੈ ਸ਼ਬਦ ਸੇ ਆਪੈ। ਜਿਨ ਪੀਆ ਸੇਈ ਤ੍ਰਿਪਤਾਸੇ, ਸੱਚੇ ਸਾਚੇ ਅਗਾਵਣਿਆ। ਤਿਸ ਘਰ ਸਹਿਜਾ ਸੋਹੀ ਸੁਹੇਲਾ, ਅਨੰਦ ਵਿਨੋਦ ਕਰੇ ਸਦਕੇਲਾ। ਸੋ ਧਨਵੰਤਾ ਸੋ ਬੜ ਸਾਹ, ਜੋ ਗੁਰ ਚਰਨੀ ਮਨ ਲਾਵਣਿਆ। ਪਹਿਲੋਂ ਦੇ ਤੈ ਰਿਜਕ ਸਮਾਹਾ, ਪਿੱਛੋਂ ਦੇ ਤੈ ਜਾਂਤੇ ਉਪਾ। ਤੁਦ ਜੇਵੜ ਦਾਤਾ ਅਵਰ ਨਾ ਸੁਆਮੀ, ਲਵੈ ਨਾ ਕੋਈ ਲਾਵਣਿਆ। ਜਿਸ ਤੂੰ ਤੁੱਠਾ ਸੋ ਤੁਦ ਧਿਆਏ, ਸਾਧ ਜਿਨਾ ਕਾ ਮੰਤਰ ਕਮਾਏ। ਆਪ ਤਰੈ ਸਗਲੇ ਕੁਲ ਤਾਰੇ, ਤਿਸ ਦਰਗਹਿ ਠਾਕ ਨ ਪਾਵਣਿਆ। ਤੂੰ ਵੱਡਾ ਤੂੰ ਊਚੋ ਊਚਾ, ਤੂੰ ਬੇਅੰਤ ਅਤ ਮੂਚੋ ਮੂਚਾ। ਹੋ ਕੁਰਬਾਣੀ ਤੇਰੇ ਵੰਨਿਆ, ਨਾਨਕ ਦਾਸ ਦਸਾ ਬਣਿਆ। ਮਾਜ ਮਹੱਲਾ ਪੰਜਵਾ, ਕੌਣ ਸੋ ਮੁਕਤਾ ਕੌਣ ਸੋ ਜੁਗਤਾ, ਕੌਣ ਸੋ ਗਿਆਨੀ ਕੌਣ ਸੋ ਭਗਤਾ, ਕੌਣ ਸੋ ਗਿਰੀ ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਉ। ਕਿਨ ਵਿਦ ਵਾਧਾ ਕਿਨ ਵਿਦ ਛੂਟਾ, ਕਿਨ ਵਿਦ ਆਵਣ ਜਾਵਣ ਤੂਟਾ। ਕੌਣ ਕਰਮ ਕੌਣ ਨੇ ਕਰਮਾ, ਕੌਣ ਸੋ ਕਹੇ ਕਹਾਏ ਜੀਉ। ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਕੌਣ ਸੋ ਸਨਮੁਖ ਕੌਣ ਬੇਮੁਖੀਆ। ਕਿਨ ਵਿਦ ਮਿਲੀਏ ਕਿਨ ਵਿਦ ਵਿਛੜੇ, ਇਹ ਵਿਦ ਕੌਣ ਪ੍ਰਗਟਾਏ ਜੀਉ। ਕੌਣ ਸੋ ਅੱਖਰ ਜਿਤ ਧਾਵਤ ਰਹਿਤਾ, ਕੌਣ ਉਪਦੇਸ਼ ਜਿਤ ਦੁੱਖ ਸੁੱਖ ਸਮਸਹਿਤਾ। ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਵਿਦ ਕੀਰਤਨ ਗਾਏ ਜੀਉ। ਗੁਰਮੁਖ ਮੁਕਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਭਗਤਾ। ਧਨ ਗਿਰੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਉ। ਹਉਮੈ ਵਾਧਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਦੂਟਾ। ਗੁਰਮੁਖ ਕਰਮ ਗੁਰਮੁਖ ਨੇ ਕਰਮਾ, ਗੁਰਮੁਖ ਕਰੇ ਸੋ ਸੁਭਾਏ ਜੀਉ। ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਬੇਮੁਖੀਆ। ਗੁਰਮੁਖ ਮਿਲੀਏ ਮਨਮੁਖ ਵਿਛੜੇ, ਗੁਰਮੁਖ ਬਿਦ ਪ੍ਰਗਟਾਏ ਜੀਉ। ਗੁਰਮੁਖ ਅੱਖਰ ਜਿ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁੱਖ ਸਮ ਸਹਿਤਾ। ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਉ। ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ। ਇੱਕ ਸਤੇ ਹੋਇਓ ਅਨੰਤਾ, ਨਾਨਕ ਏਕ ਸਮਾਏ ਸਮਾਏ ਜੀਉ। ਮਾਝ ਮਹੱਲਾ ਪੰਜਵਾ, ਪ੍ਰਭ ਬਨਾਸੀ ਤਾ ਕਿਆ ਕਾੜਾ। ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ, ਜੀ ਪ੍ਰਾਣ ਮਾਨ ਸੁਖਦਾਤਾ। ਤੂੰ ਕਰੈ ਸੋਈ ਸੁਖ ਪਾਵਣਿਆ, ਹੋਂ ਵਾਰੀ ਜਿਉ ਵਾਰੀ ਗੁਰਮੁਖ ਮਨ ਤਨ ਭਾਵਣਿਆ। ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੈ ਨ ਲਾਵਣਿਆ। ਰਹਾਉ ਤੇਰਾ ਕੀਤਾ ਜਿਸ ਲਾਗੈ ਮੀਠਾ, ਘਟ ਘਟ ਪਾਰ ਰਮ ਤਿੰਨ ਜਨ ਡੀਠਾ। ਥਾਨ ਥਨੰਤਰ ਤੂੰ ਹੈ ਤੂੰ ਹੈ, ਇੱਕੋ ਇੱਕ ਵਰਤਾਵਣਿਆ। ਸਗਲ ਮਨੋਰ ਤੂੰ ਦੇਵਨ ਹਾਰਾ, ਭਗਤੀ ਭਾਏ ਤੇ ਭਰੇ ਭੰਡਾਰਾ। ਦਇਆ ਧਾਰ ਰਾਖੇ ਤੁਧ ਸਹੀ, ਪੂਰੇ ਕਰਮ ਸਮਾਵਣਿਆ।

ਵਾਲੀ ਮਨ ਤਨ ਅੰਤਰ ਤੋਂ ਨਦਰ ਨਿਹਾਲੀ। ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ, ਤੁਧ ਬਿਨ ਅਵਰ ਨਾ ਜਾਣਿਆ। ਜਿਸ ਕੋ ਤੂੰ ਪ੍ਰਭਇਆ ਸਹਾਈ, ਤਿਸ ਤੱਤੀ ਵਾਉ ਨਾ ਲੱਗੈ ਕਾਈ। ਤੂੰ ਸਾਹਿਬ ਸ਼ਰਨ ਸੁਖਦਾਤਾ, ਸਤ ਸੰਗਤ ਜਾ ਪ੍ਰਗਟ।

ਜੀਉ ਹਰ ਅਮਿਉ ਰਸਾਇਣ ਪੀਵੀਐ ਮੋਹਿ ਡਿਠੈ ਜਨ ਕੈ ਜੀਵੀਐ ਕਾਰਿ ਸਭ ਸੁਵਾਰ ਲੈ ਨਿਤ ਪੂਜੋ ਗੁਰ ਕੇ ਪਾਮ ਜੀਉ ਜੋ ਹਰ ਕੀਤਾ ਆਪਣਾ ਦਿਨੈ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸਦੈ ਭਾਗ ਜੀਉ ਮਨ ਮੰਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤਸ਼ਾਹੀਆ ਮੰਦਾ ਮੂਲ ਨ ਉਪਜਿਓ ਤਰੈ ਸੱਚੀ ਕਾਰੈ ਲਾਗ ਜੀਉ ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਭਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਉ ਅਟਲ ਪਦਾਰਥ ਪਾਇਆ ਬੈ ਭੰਜਨ ਕੀ ਸਰਣਾਇਆ ਲਾਏ ਅੰਚਲ ਨਾਨਕ ਤਾਰੇ ਅਨ ਜਿੱਤਾ ਜਨਮ ਅਪਾਰ ਜੀਉ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਵਾ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਉ ਸਿਮਰ ਸਿਮਰ ਗੁਰਦੇਉ ਮਿਟ ਗਏ ਭੈ ਦੂਰੇ ਸ਼ਰਨ ਪਾਵੇ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਏਕ ਵਰਤਦਾ ਜਲ ਥਲ ਮਹੀਲ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸਭ ਛਡਾਈ ਖਸਮ ਆਪ ਹਰ ਜਪ ਭਈ ਠਰੂਰੇ ਕਰਤੈ ਕੀਆ ਤਪਾਵ ਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਚ ਨਾਇ ਹਰ ਵੇਖੈ ਸਦਾ ਹਜੂਰੇ ਬਾਰਹਿ ਮਾਹ ਮਾਜ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਤਿਸ ਕਹਿ ਪਾਏ ਲੱਗਾ। ਵੈਸਾਖ ਧੀਰਨ ਕਿਉਂ ਵਾਢੀਆਂ, ਜਿੰਨਾ ਪ੍ਰੇਮ ਵਿਛੋਹ, ਹਰ ਸਾਜਨ ਪੁਰਖ ਵਿਸਾਰ ਕਹਿ ਲੱਗੀ ਮਾਇਆ ਧੋਹ। ਪੁੱਤਰ ਕਲੱਤਰ ਨਾ ਸੰਗਤ ਨਾ ਹਰਿ ਵਿਨਾਸੀ ਹੋਹ, ਪਲ ਚ ਪਲ ਸਗਲੀ ਮੂਹ ਝੂਠੇ ਧੰਦੇ ਮੋਹ। ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਕੋਏ, ਦਇਓ ਵਿਸਾਰ ਵਿਗੁਚਣਾ ਪ੍ਰਭ ਨਿਅਵਰ ਨਾ ਕੋਏ।

ਇੰਨਾ ਪਾਸ ਜਗ ਜੀਵਨ ਪੁਰਖ ਦਿਆ ਕੈ ਮਾਨਸ ਸੰਧੀ ਆਸ ਦੋਈਏ ਭਾਈ ਬਗੁਚੀਏ ਗੱਲ ਪਈ ਸੁਜਮ ਕੀ ਫਾ ਜਿਹਾ ਬੀਜੇ ਸੋ ਲੁਣੇ ਮੱਥੈ ਜੋ ਲਿਖਿਆ ਰਹਿਣ ਵਿਹਣੀ ਪਛਤਾ।

ਚਰਨ ਕਮਲ ਸਿਉਂ ਪਿਆਰ, ਮਾਤਾ ਰੱਤਾ ਸੱਚ ਰੰਗ ਇੱਕੋ ਨਾਮ ਉਧਾਰ। ਵਿਖਿਆ ਰੰਗ ਕੂੜਾ ਵਿਆ ਦਿਸਨ ਸਭੇ ਸ਼ਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ। ਮਿਲ ਸਾਧੂ ਪੀਵਣ ਹਾਰ, ਵਣ ਤਿਣ ਪ੍ਰਭ ਸੰਗ ਮੌਲਿਆ।

ਸੁਹਾਗਣੀ ਜਿਨ ਰਾਮ ਨਾਮ ਉਰ ਹਰ ਭਾਦੋਂ ਭਰਮ ਭੁਲਾਣੀਆ ਦੂਜੈ ਲਗਾ ਹੇ ਲਖ ਸਿਗਾਰ ਬਣਾਇਆ ਕਾਰਜ ਨਾਹੀ ਕੇ ਜਿਤ ਦਿਨ ਦੇ ਬਿਨ ਸਸੀ ਤਿਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕੇ ਸੈਨ ਦੇ ਨੀ ਭੇਤ ਛੱਡ ਖੜੋਤੇ ਖਿਨੈ ਮਾਏ ਜਿਨ ਸਿਉਂ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆ ਹੋਆ ਸੇ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਸ ਸੇ ਭਾਦੋਇ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੁਯਾਣ ਮਿਲਾ ਵੈ ਮਾਏ ਸੰਤ ਸਹਾਈ ਪ੍ਰੇਮ ਕੇ ਹਾਂ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆ ਗਾਏ ਆਪਦੇ ਅਗ ਬਿਨਤੀ ਕਰੈ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭਿਨ ਦੂਜਾ ਕੋ ਨਹੀਂ ਨਾਨਕ ਹਰਿ ਸਰਣਾਏ ਅਸੂ ਸੁਖੀ ਵਸਨ ਨੀਆ ਜਿਨ੍ਹਾਂ

ਹੋਵੇ ਸਾਧ ਸੰਗ ਮਿਨਸੈ ਸਭੇ ਸੋ ਮੰਗਰ ਮਾਹੇ ਸੋਹੰਦੀਆਂ ਅਰਬਿਰ ਸੰਗ ਬੈਠੜੀਆਂ ਤਿਨਕੀ ਸੋਭਾ ਕਿਆ ਗਣੀ ਜਿਸਾ ਹੈ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲੜੀਆਂ ਸਾਜਨਾ ਤੇ ਵਾਰੀ ਸੇ ਰਹਿਣੇ ਕੇਲੜੀ ਤਿੰਨ ਦੁੱਖ ਨਾ ਕਬੂ ਉਤਰੈ ਸੇ ਜਮ ਕੈ ਵਸ ਪੜੀਆਂ ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ।

ਪੜੀਆਂ ਮੰਗਰ ਪ੍ਰਭ ਆਰਾਧਣਾ ਵਾਹੁੜ ਨ ਜਨਮੜੀਆਂ ਭੋਗ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾਉ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੁ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਓ।

ਗੁਰਬਾਨ ਮਾਘ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇ ਸੁਆਵੀ ਸਰਬ ਸੁਖਣ ਦੁੱਖਾਂ ਨਾਹੀ ਜਾਏ।

ਸਾਰੇ ਉਹਨੇ ਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖੇ ਹਨ ਵਾਹੁੜ ਨਾ ਜਨਮੈ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ।

ਮਾਝ ਮੁਹੱਲਾ ਪੰਜਵਾਂ ਦਿਨ ਰਹਿਣ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਦਿਆਗ ਸਰਨੀ ਪਵਾਂ ਮੁੱਖ ਬੋਲੀ ਮਿੱਠੜੇ ਬੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸਹਿਣ ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਭੈਣ ਹਰ ਫਿਰ ਬਿਨ ਚੈਨ ਨਾ ਪਾਈਐ ਖੋਜ ਡਿੱਠੇ ਸਭ ਗੈਣ ਆਪ ਕਮਾਣੇ ਵਿਛੜੀ ਦੋਸ਼ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੇਹੋ ਹੋਰ ਨਾਹੀ ਕਰਨ ਕਰੇਣ।

ਵਿਰਥਾ ਸੋ ਸੁਣੈ ਹਰ ਸਮ੍ਰਿਥ ਪੁਰਖ ਅਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰੈ ਪਈਐ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਊਚਾ ਗਮ ਅਗਾਧ ਬੋਧ ਕਿਸੇ ਅੰਤ ਨ ਪਾਰਾ ਵਾਰ ਸੇਵਾ ਸਾਹ ਤਿਸ ਭਾਵ ਸੀ ਸੰਤਾਂ ਕੀ ਹੁਸ਼ਿਆਰ ਦੀਨਾ ਨਾਥ ਦਿਆਲ ਦੇ ਪਤ ਤੇ ਉਧਾਰਨ ਹਾਰ ਆ ਜੁਗਾਦੀ ਰੱਖਦਾ ਸਚ ਨਾਮ ਕਰਤਾਰ ਕੀਮਤ ਕੋਈ ਨ ਜਾਣੀ ਕੋ ਨਾਹੀ ਤੋਲਣ ਹਾਰ ਮੰਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੀ ਪ੍ਰਭ ਕੌ ਸੇਵ ਦੇ ਤਿਨ ਕਹਿ ਸਦ ਬਲਿਹਾਰ ਸੰਤ ਅਰਾਧਨ ਸਤ ਸਦਾ ਸਭਨਾ ਕਾ ਬਖਸਿੰਦ ਜੀਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਨਜਿੰਦ ਗੁਰ ਸ਼ਬਦੀ ਆਰਾਧੀਐ ਜਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ੁਰ ਬੇਅੰਤ ਜਿਸ ਮਨ ਵਸੈ ਨਰਾਇਣੂ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ ਨਾਨਕ ਜੀਵੈ ਜਪ ਹਰੀ ਦੋਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਭ ਪੂਰਨੋ ਮੰਜ ਨਿਮਾਣੀ ਥਾਉ ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਾ ਨਾਉ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸੁਮਾਉ ਜਿਉਂ ਤੂੰ ਰਾਖੈ ਤਿਉਂ ਰਹਾ ਤੇਰਾ ਦਿੱਤਾ ਪਹਿਨਾ ਖਾਓ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਇ ਨ ਸੁਜਈ ਕਿੱਥੇ ਕੂਕਣ ਜਾਓ ਅਗਿਆਨ ਵਿਨਾਸ਼ਨ ਤਮ ਹਰਨ ਊਚੇ ਗਮ ਅਮਾਉ ਮਨ ਵਿਛੜਿਆ ਹਰ ਮੇਲੀਐ ਨਾਨਕ ਇਹੋ ਸੁਆਉ ਸਰਬ ਕਲਿਆਣਾ ਤਿਥ ਦਿਨ ਹਰ ਪਰਸੀ ਗੁਰ ਕੇ ਪਾਉ ਬਾਰ ਮਾਝ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮੁਰੀਦ ਤਥਾ ਚੰਦਰ ਹੜਾ ਸੋਹੀਆਂ ਕੀ ਧੁਨੀ ਗਾਵਣੀ

ਅੰਤਰ ਬਹਿ ਕੇ ਕਰਮ ਕਮਾਵੇ ਸੋ ਚੋ ਕੁੰਡੀ ਜਾਣੀਐ ਜੋ ਧਰਮ ਕਮਾਵੇ ਤਿਸ ਧਰਮ ਨਾਉ ਹੋਵੇ ਪਾਪ ਕਮਾਣੇ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀਐ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲੈ ਬਿਨ ਜੋਤੀ ਕੋਈ ਕਿਛ ਕਰੇ ਉਹ ਦਿਖਾ ਸਿਆਣੀਐ ਨਾਨਕ ਗੁਰਮੁਖ ਨਦਰੀ ਆਇਆ ਹਰਿ ਕੋ ਸੁਗੜ ਸੁਜ

ਫਾਤਿਹਾਇਆ ਸਹਿਸਾ ਓ ਸੰਸਾਰ ਹੈ ਮਰ ਜੰਮੇ ਆਇਆ ਜਾਇਆ ਬਿਨ ਸਤਿਗੁਰ ਮੋਹ ਨਾ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਐ ਸੁਖ ਰਜਾ ਜਾ ਤੁਰ ਪਾਇਆ ਕੁੱਲ ਉਧਾਰੇ ਆਪਣਾ ਧਨ ਜਿਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰਸੇ ਤੀ ਜਿਤ ਲਾਇਆ ਮਸਲੋਕ ਮਹੱਲਾ ਦੂਜਾ ਅੱਖੀਂ ਵਾਜੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਵਾਜੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤੋ ਖਸਮੇ ਮਿਲਣਾ ਮਹੱਲਾ ਦੂਜਾ

ਇਕ ਲਿਪਤ ਰਹੇ ਜੋ ਤੁਦ ਪਾਇਆ, ਓਏ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ। ਸਲੋਕ ਮਹੱਲਾ ਪਹਿਲਾ। ਸੋਇਨੇ ਕਹਿ ਬਰਫ ਅਰਬਤ ਗੁਫਾ ਕਰੀ, ਕਹਿ ਪਾਣੀ ਪਿਆ ਕਹਿ ਵਿੱਚ ਧਰਤੀ, ਕਹਿ ਆਕਾਸੀ ਉਰਦਰਹਾ ਸਿਰਪਾਰ, ਪੁਰਕਰ ਕਾਇਆ ਕੱਪੜ ਪੈਰਾ ਧੋਵਾਂ ਸਦਾਕਾਰ, ਬੱਗਾ ਰੱਤਾ ਪੀਅਲਾ ਕਾਲਾ ਵੇਦਾ ਕਰੀ ਪੁਕਾਰ, ਹੋਏ ਕੁਚੀਰ।

ਹਰਖੋਂ ਸੋਗ ਵਿਜੋਗ ਉਪਾਏ ਖਪਾਇਆ। ਮੂਰਖ ਗਣਤ ਗਣਾਏ ਝਗੜਾ ਪਾਇਆ, ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ। ਕਰਤਾ ਕਰੇ ਸੁਹੋਗ ਨਾ ਚੱਲੇ ਚਲਾਇਆ। ਸਲੋਕ ਮਹੱਲਾ ਪਹਿਲਾ, ਕੂੜ ਬੋਲ ਮੁਰਦਾਰ ਖਾਏ, ਅਬਰੀ ਨੂੰ ਸਮਝਾਵਣ ਜਾਏ। ਮੁੱਠਾ ਆਪ ਮੁਹਾਏ ਸਾਥ, ਨਾਨਕ ਐਸਾ ਆਗੂ ਜਾਪੈ ਮਹੱਲਾ ਚੌਥਾ। ਜਿਸ ਦੇ

ਤਾਂ ਮਲ ਲੈ ਛੱਪੜ ਨਹਾਤਾ ਸਗ ਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਆਂਦਨ ਹਰ ਹਰ ਨਾਮ ਧਿਆਏ ਉਹ ਆਪ ਛੁੱਟਾ ਕੁਟੰਬ ਸਿਉਂਦੇ ਹਰ ਹਰ ਨਾਮ ਸਭ ਸ੍ਰਿਸ਼ਟ ਛਡਾਏ।

ਸੱਚਾ ਸ਼ਬਦ ਸੱਚ ਮਨ ਕਰ ਹੀ ਮਾਹੇ ਉਦਾਸਾ, ਨਾਨਕ ਸਤਿਗੁਰ ਸੇਵਨ ਆਪਣਾ, ਸੇ ਆਸਾ ਤੇ ਨਿਰਾਸਾ। ਸਲੋਕ ਮਹੱਲਾ ਪਹਿਲਾ।

ਸਚਿਆਰਾ ਜਿਸਦਾ ਜੀਉ ਪ੍ਰਾਣ ਅੰਤਰ ਜੋਤਿ ਅਪਾਰਾ ਸੱਚਾ ਸਾਉ ਇੱਕ ਤੂੰ ਹੋਰ ਜਗਤ ਬਣਜਾਰਾ ਸਲੋਕ ਮਹੱਲਾ ਪਹਿਲਾ ਮਿਹਰ ਮੁਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਉਹ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਵੀ ਸਾਥ ਇਸ ਭਾਵ ਸੀ ਨਾਨਕ ਰੱਖੇ ਲਾਜ ਮਹੱਲਾ ਪਹਿਲਾ।

ਗੱਲੀ ਪਿਸਤ ਨਾ ਜਾਈਏ। ਛੁੱਟੈ ਸੱਚ ਕਮਾਏ, ਮਾਰਨ ਪਾਏ ਹਰਾਮੈ, ਹੋਏ ਹਲਾਲ ਨਾ ਜਾਏ। ਨਾਨਕ ਗੱਲੀ ਕੂੜੇ, ਕੂੜੋ ਪੱਲੇ ਪਾਏ, ਮਹੱਲਾ ਪਹਿਲਾ। ਪੰਜ ਨਿਵਾਜਾਂ ਵਖਤ ਪੰਜ, ਪੰਜਾ ਪੰਜੇ ਨਾਉ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ। ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ। ਨਾਨਕ ਜੇਥੇ ਕੂੜਿਆਰ, ਕੂੜੇ ਕੂੜੀ ਪਾਏ ਪਾਉੜੀ। ਇੱਕ ਰਤਨ ਪਦਾਰਥ ਵਣਜ ਦੇ, ਇੱਕ ਕੱਚੇ ਦੇ ਵਾਪਾਰਾ। ਸਤਿਗੁਰ ਤੁੱਠੇ ਪਾਈਅਨ, ਅੰਦਰ ਰਤਨ ਭੰਡਾਰਾ। ਬਿਨ ਗੁਰ ਕਿਨੇ ਨਾ ਲੱਧਿਆ, ਅੰਧੇ ਭੌਂਕ ਮੋਏ ਕੂੜਿਆਰਾ। ਮਨਮੁਖ ਦੂਜੇ ਪੱਛ ਮੋਏ, ਨਾ ਬੂਝੈ ਵਿਚਾਰਾ। ਇੱਕ ਸਵਾਜੋਂ ਦੂਜਾ ਕੋ ਨਹੀਂ, ਕਿਸੇ ਅੱਗੇ

ਕਾ ਭਰਮ ਚੁਕਾਵੈ। ਰੱਬ ਕੀ ਰਜ਼ਾਏ ਮੰਨੇ ਸਿਰੇ ਉੱਪਰ, ਕਰਤਾ ਮੰਨੇ ਆਪ ਗਵਾਵੈ। ਤੋ ਨਾਨਕ ਸਰਬ ਜੀਆਂ ਮਿਹਰਮਤ ਹੋਏ, ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੈ। ਤਜ ਕਾਮ ਕਾਮਨੀ ਮੋਹ ਤਜੈ, ਤਾਂ ਅੰਜਨ ਮਾਹੇ ਨਿਰੰਜਨ ਪਾਵੈ। ਤਜ ਮਾਨ ਮਾਨ ਪ੍ਰੀ ਸੁਤਦਾਰਾ, ਤਜ ਪਿਆਸ ਆਸ ਰਾਮ ਲਿਵਲਾਵੈ। ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸੁਮਾਵੈ ਪੌੜੀ। ਰਾਜੇ ਰਈਤ ਸਿਕਦਾਰ, ਕੋਈ ਨ ਰਹਿ ਸੀਓ। ਹਟ ਪਟਨ ਬਾਜ਼ਾਰ, ਹੁਕਮੀ ਢਹਿ ਸੀਓ। ਪੱਕੇ ਬੰਕ ਦੁਆਰ, ਮੂਰਖ ਜਾਣੇ ਆਪਣੇ। ਦਰ ਭਰੇ ਭੰਡਾਰ, ਰੀਤੇ ਅਖਣੇ।

ਸਿਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਤੇਣ ਵਾ ਸੁਮ ਹੋਵੇ ਦੁੱਧ ਕੀਓ ਸਗਲੀ ਧਰਤੀ ਸ਼ਕਰ ਹੋਵੇ ਖੁਸ਼ੀ ਕਰੇ ਨਿਤ ਜੀਓ

ਕਸਮ ਨ ਜਾਣੈ ਸੋ ਕਹੀਐ ਦੇਵਾਨਾ ਆਪ ਨਾ ਪਛਾਣੈ ਕਲੈ ਬੁਲਿਸ ਪੂਰੀ ਸੰਸਾਰ ਵਾਧੇ ਖਪੀਐ ਬਿਨਾ ਵੈ ਬੇਕਾਰ ਭਰਮੈ ਪਛੀਐ ਰਾਹ ਦੋਵੈ ਇਕ ਜਾਣੈ ਸੋਈ ਸਿਜ ਸੀ ਕੁਫਰ ਗੋ ਕੁਫਰਾਣੇ ਪਇਆ ਦਜ ਸੀ ਸਭ ਦੁਨੀਆਂ ਸੁਭਾਨ ਸਤ ਸਮਾਈਐ ਸਿਜੈ ਦਰ ਦੀਵਾਨ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵਿਆ ਜਿਸ

ਛਾਤੀ ਦੇ ਕਿਆ ਹੱਥ ਸੱਚ ਪਰਖੀਏ ਮੋਹਰਾ ਹੋਵੇ ਹੱਥ ਮਰੀਏ ਚੱਖੀਏ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਏ ਹੁਕਮ ਨੇ ਸਿਰਦਾਰ ਦਰਦੀ ਬਾਣੀਏ ਪੁਰਮਾਨੀ ਹੈ ਕਾਰ ਖਸਮ ਬਿਠਾਇਆ ਤਬਲਬਾਜ ਵਿਚਾਰ ਸ਼ਬਦ ਸੁਣਾਇਆ

ਸਣ ਕੀ ਸਾਰਾ ਚਿੱਥਿਆ, ਕਣ ਲਇਆ ਧਨ ਝਾੜ, ਦੋਏ ਪੁੜ ਚੱਕੀ ਜੋੜ ਕੈ, ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ, ਨਾਨਕ ਅਜਬ ਡਿੱਠ ਮਹੱਲਾ ਪਹਿਲਾ, ਵੇਖ ਜੇ ਮਿੱਠਾ ਕੱਟਿਆ, ਕਟਕੁਟ ਬੱਧਾ ਪਾਏ, ਖੁੰਡਾਂ ਅੰਦਰ ਰੱਖ ਕੈ, ਦੇਨ ਸੋ ਮਲ ਸਜਾਏ, ਰਸ ਕਸ ਟਟਰ।

ਖਸਮ ਨਾ ਭਾਣੇ ਆ। ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ, ਕਰਸਨ ਤਖਤ ਸਲਾਮ ਲਿਖਿਆ ਪਾਵਸੀ। ਮਹੱਲਾ ਪਹਿਲਾ ਸਲੋਕ। ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ, ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰਵਾਸ, ਕੁੱਤੇ ਚੰਦਨ ਲਾਈਐ ਪੀਸੋ ਕੁੱਤੀ ਧਾਤ, ਬੋਲਾ ਜੇ ਸਮਝਾਈਐ ਪੜੀਐ ਸਿਮਰਤ ਪਾਠ, ਅੰਧਾ ਚੰਨ ਰੱਖੀਐ ਦੀਵੇ ਬਲੇ ਪਚਾਸ,

ਗੰਢ ਪਾਏ, ਭੁੱਖਿਆਂ ਗੰਢ ਪਵੇ ਜਾ ਖਾਏ, ਕਾਲਾ ਗੰਢ ਦੀਆਂ ਮੀ ਝੋਲ, ਗੰਢ ਪ੍ਰੀਤੀ ਮਿੱਠੇ ਬੋਲ, ਵੇਦਾਂ ਗੰਢ ਬੋਲੇ ਸਚ ਕੋਏ, ਮੋਇਆਂ ਗੰਢ ਨੇ ਕੀ ਸਤ ਹੋਏ, ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੇ ਮੋਹਿਮਾਰ, ਨਾਨਕ ਆਖੈ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ ਪੌੜੀ, ਆਪੇ ਕੁਦਰਤ ਸਾਜਕੈ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ, ਖਰੇ ਖਜਾਨੇ ਪਾਈਐ ਖੋਟੇ ਸਟੀਐ ਬਾਹਰ ਵਾਰ, ਖੋਟੇ ਸੱਚੀ ਦਰਗੈ ਸੁਟੀਐ ਕਿਸੇ ਆਗੇ ਕਰੇ ਪੁਕਾਰ, ਸਤਿਗੁਰ ਪਿੱਛੇ ਭੱਜ ਪਵੇ ਇਹ ਕਰਨੀ ਸਾਰ।

ਦੇਹੰਦ ਸੋਈ ਏਕ ਤੋਈ। ਏਕ ਤੋਈ ਮਹੱਲਾ ਪਹਿਲਾ। ਨਾਨਕ ਲਲਾਰ ਲਿਖਿਆ ਸੋਏ ਮੇਟ ਨ ਸਾਕੈ ਖੋਏ। ਕਲਾ ਧਰੈ ਹਿਰੈ ਸੋਈ ਏਕ ਤੋਈ ਏਕ ਤੋਈ ਪਾਉੜੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ। ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸੱਚ ਤੇਰਾ ਦਰਬਾਰ ਸ਼ਬਦ ਨੀ ਸਾਣਿਆ। ਸੱਚਾ ਸ਼ਬਦ ਵਿਚਾਰ ਸੱਚ ਸੁਮਾਣਿਆ।

ਤੁਧ ਭਾਣੇ ਤੂੰ ਭਾਵੈ। ਨਾਨਕ ਏ ਕਹਿ ਬੇਨੰਤੀ ਔਰ ਸਗਲੇ ਕੂੜ ਕਮਾਵੈ ਮਹੱਲਾ ਪਹਿਲਾ। ਜਾ ਤੂੰ ਵੱਡਾ ਸਭ ਵਡਿਆਈਆਂ ਚੰਗੈ ਚੰਗਾ ਹੋਇ। ਜਾ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ। ਆਖਣ ਵੇਖਣ ਬੋਲਣ ਚੱਲਣ ਜੀਵਨ ਵਰਨਾ ਧਾਤ। ਹੁਕਮ ਸਾਜ ਹੁਕਮੈ ਵਿੱਚ ਰੱਖੇ ਨਾਨਕ ਸੱਚਾ ਆ ਪੌੜੀ। ਸਤਿਗੁਰ ਸੇਵਨ ਸੰਗ।

ਕਿਸੇ ਦਾ ਭੁਲਾਇਆ ਭਗਤ ਆਪੇ ਮੇਲੇ ਹਨ ਜਿਨੀ ਸੱਚੋ ਸੱਚ ਕਮਾਇਆ ਸੰਸਾਰੀ ਆਪ ਖੁਆਏ ਹਨ ਜਿਨੀ ਕੂੜ ਬੋਲ ਬੋਲ ਵੇਖਾਇਆ ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰ

ਲੋਕ ਮਹੱਲਾ ਪਹਿਲਾ ਸਬਾਹੀ ਸਾ ਲਾ ਜਿਨੀ ਤਿਆਇਆ ਇੱਕ ਮਨ ਸੇਈ ਪੂਰੇ ਸਾ ਬਖਤੇ ਉੱਪਰ ਲੜ ਮੂਏ ਦੂਜੇ ਬਹੁਤੇਰਾ ਮਨ ਕੀਆਂ ਮਤੀ ਖਿੰਡੀਆਂ ਬਹੁਤ ਭਏ ਅਸਗਾ

ਜਾ ਤੂੰ ਤਾਂ ਕਿਹਾ ਹੋਰ ਮੈਂ ਸੱਸ ਸੁਣਾਈ ਹੈ, ਮੁੱਠੀ ਤੰਦੇ ਚੋਰ ਮਹਿਲ ਨਾ ਪਾਈ ਹੈ, ਇਹਨੇ ਚਿੱਤ ਕਠੋਰ ਸੇਵ ਗਵਾਈ ਹੈ, ਜਿਤਗੜ ਸੱਚ ਨ ਪਾਏ ਸੋ ਭੰਨ ਕਢਾਈ ਹੈ, ਕਿਉਂ ਕਰ ਪੂਰੇ ਵੱਟ ਧੋਲ ਤੁਲਾਈ ਹੈ, ਕੋਈ ਨਾ ਆਖੇ ਘੱਟ ਹੋਮੈ ਜਾਈ ਹੈ, ਲਈਅਨ ਖਰੇ ਪਰਖ ਦਰ ਵੀ ਨਾਈ ਹੈ, ਸੌਦਾ ਇੱਕ ਤਹੱਟ ਪੂਰੇ ਗੁਰ ਪਾਈ ਹੈ। ਸਲੋਕ ਮਹੱਲਾ ਦੂਜਾ। ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ, ਤਿਸ ਵਿੱਚ ਨੌਨਦ ਨਾਮ ਏਕ ਭਾਲੈ ਗੁਣੀ ਗਹੀਰ, ਕਰਮ

ਦਾਲ ਪੌੜੀ ਸੱਚਾ ਭੋਜਨ ਪਾਉ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ ਸੱਚੇ ਕੋਟ ਗਰਾਏ ਨਿਜ ਘਰ ਵਸਿਆ ਸਤਿਗੁਰ ਤੁਠੇ ਨਾਉ ਪ੍ਰੇਮ ਰਹੱਸਿਆ ਸੱਚੇ ਦੇ ਦੀਵਾਨ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੁਮੈਲ ਖੁਆਈਐ ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ

0: ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ।
1: ਵਿਣ ਸੱਚੇ ਸਭ ਭੁੱਖ ਜਿਪੈ ਜੈ ਖਾਈਐ, ਵਿਣ ਸੱਚੇ ਦਰਬਾਰ ਕੂੜ ਨਾ ਪਾਈਐ, ਕੂੜਾ ਲਾਲਚ ਲੱਗ ਮਹਿਲ ਖਵਾਈਐ, ਸਭ ਜਗ ਠੱਗਿਓ ਠੱਗ ਆਈਐ ਜਾਈਐ, ਤਨ ਮਹਿ ਤ੍ਰਿਸ਼ਨਾ ਅਗ ਸ਼ਬਦ ਬੁਝਾਈਐ। ਸਲੋਕ ਮਹਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕਾ ਕਰਮ ਧਿਆਨ, ਪਤ ਕੇ ਸਾਧ ਖਾਂਦਲ ਹੈ ਦਾਨਾ ਕੈ ਸਰਦਾਨ। ਮਹਲਾ ਪਹਿਲਾ। ਸੋਨੇ ਕਾ ਬਿਰਖ ਪਤ ਪ੍ਰਵਾਲਾ, ਫੁਲ ਜਵੇਹਰ ਲਾਲ, ਤਿਤ ਫਲ ਰਤਨ ਲੱਗੇ ਹੈ ਮੁਖ, ਭਾਕਤ ਹਿਰਦੈ ਹਿਰਦੈ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ, ਆਸਰ ਤੀਰਥ ਗੁਰ ਕੀ ਚਰਣੀ, ਪੂਜੈ ਸਦਾ ਵਿਸੇਖ, ਹੰਸ ਹੇਤ ਲੋਭ ਕੋ ਵਿਚਾਰ, ਨਦੀਆ ਆਗ ਪਵ ਹੈ ਤਜਹਿ ਨਾਨਕਾ, ਤਰੀਐ ਕਰਮੀ ਲਗ ਪਾਉੜੀ, ਜੀਵਨ ਦਿਆ ਮਰ ਮਾਰ ਨ ਪਛੋਤਾਈਐ, ਝੂਠਾ ਸੰਸਾਰ ਕਿਨ ਸਮਝਾਈਐ, ਸੱਚ ਨ ਧਰੇ ਪਿਆਰ ਧੰਦਾ ਧਾਈਐ, ਕਾਲ ਪੁਰਖੈ ਕਾਲ ਸਿਰ ਦੁਨੀਆਈਐ, ਹੁਕਮੇ ਸਿਰਜਨਦਾਰ ਮਾਰੇ ਦਾਈਐ, ਆਪੇ ਦੇ ਪਿਆਰ ਮਨ ਵਸਾਈਐ, ਮੋਹਤ ਨ ਚਸਾ ਵਿਲਾਮ ਭਰੀਐ ਪਾਈਐ, ਗੁਰਪ੍ਰਸਾਦਿ ਬੁਝ ਸੱਚ ਸਮਾਈਐ। ਸਲੋਕ ਮਹਲਾ ਪਹਿਲਾ। ਤੁਮੀ ਤੁਮਾ ਵਿਸਾਖ ਧਤੁਰਾ ਨਿਮ ਫਲ, ਮਨ ਮੁਖ ਵਸ ਹੈ ਤਿਸ ਜਿਸ, ਤੂੰ ਚੇਤਨਾ ਆਵਹੇ, ਨਾਨਕ ਕਹੀਐ ਕਿਸ ਹੰਢਣ ਕਰਮਾ ਬਾਹਰੇ। ਮਹਲਾ ਪਹਿਲਾ।

ਪਾਵੜੀ ਕੇਤੇ ਕਹਿ ਵਖਾਣ ਕਹਿ ਕਹਿ ਜਾਵਣਾ ਵੇਦ ਕਹਿ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੀਦ ਬੁੱਝਿਆ ਪਾਵਣਾ ਖੜ ਦਰਸ਼ਨ ਕਹਿ ਭੀਖ ਕਿਸੈ ਸੱਚ ਸਮਾਵਣਾ।

ਦੂਜਾ ਮੰਤਰੀ ਹੋਇਆ ਠੋਹਿਆ, ਨਾਗੀ ਲੱਗਾ ਜਾਏ, ਆਪਣ ਹੱਥੀ ਆਪਣੇ ਦੇ ਕੁਚਾ ਪਿਲਾਏ, ਹੁਕਮ ਪਿਆ ਤੁਰ ਖਸਮ ਕਾ ਅਤੀ ਹੂ ਧੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੈ ਡੁੱਬੈ ਹੱਕ ਨਿਆਏ, ਦੋਹਾਂ ਸਰਿਆਂ ਆਪੇ ਖਸਮ ਵੇਖੈ ਕਰ ਵਿਉਪਾਏ, ਨਾਨਕ ਵਹਿ ਜਾਣੀਐ ਸਭ ਕਿਸੇ ਤਸਹਿਰ ਜਾਏ। ਮਹਲਾ ਦੂਜਾ

ਜਾਣ ਗੱਲਾਂ ਕਰੇ ਹਾਣ ਲਾਏ ਹਾਣ, ਲਾਭ ਨਾ ਚੱਲੇ ਸਤ ਰਹਿ ਸੋ ਵਿਸ਼ਟ ਪ੍ਰਵਾਣ, ਸਰਸੰਦਿਆ ਗਾਸ ਕੋ ਕਿਉ ਪਹੁੰਚੈ ਬਾਣ, ਅੱਗੇ ਹੋਆ ਗਮ ਹੈ ਵਾਹੇ ਦੜ ਜਾਣ, ਪਾਉੜੀ ਨਾਰੀ ਪੁਰਖ ਪਿਆਰ ਪ੍ਰੇਮ ਸੀ ਗਾਰੀਆ, ਕਰਨ ਭਗਤ ਦਿਨ ਰਾਤ ਨਾ ਰਹਿ ਨੀ ਵਾਰੀਆ, ਮਹਿਲਾ ਮੰਜ ਨਿਵਾਸ ਸਭ ਸਵਾਰੀਆ, ਸੱਚ ਕਹਿਣੇ ਅਰਦਾਸ ਸੇ ਵਿਚਾਰਿਆ, ਸੋਹਣ ਖਸਮੇ ਪਾਸ ਗੁਣ ਸੁਧਾਰਿਆ, ਸਖੀ ਕਹਿਣੇ ਅਰਦਾਸ ਮਨੁ ਪਿਆਰੀਆ, ਬਿਨ ਨਾਵੈ ਤ੍ਰਿਗਵਾਸ ਫਿਟ ਸੋ ਜੀਵਿਆ ਸਭ ਸਵਾਰੀਆ।

ਬੋਲਣ ਚਖਣਾ ਦੁੱਖ ਛੱਡ ਮੰਗੀ ਹੈ ਸੁੱਖ ਸੁੱਖ ਦੁੱਖ ਦੋਇ ਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਪਾਉੜੀ ਚਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚਾ ਪੁਰਖਾ ਲੱਖ ਸਿਰਜ ਨਿਹਾਲਿਆ ਉਜੜ ਭੁੱਲੇ ਰਹਾ ਗੁਰ ਵੇਖਾ ਲਿਆ ਸਤਿਗੁਰ ਸੱਚੇ ਵਾਹੋ ਸੱਚ ਸਮਾਨ ਲਿਆ ਪਾਇਆ ਰਤਨ ਕਰਾਹੋ ਦੀਵਾ ਬਾਲਿਆ ਸੱਚਾ ਸਭ ਸਲਾਹੇ ਸੁਖੀਏ ਸਜਵਾ ਲਿਆ ਨਿਡਰਿਆ ਡਰ ਲਾਗ ਗਰਭ ਸੇ ਗਾਲਿਆ।

ਜਾਨ ਭੈ ਵਿਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਵਿਣ ਜੀ ਮਰੈ ਮੂੰਹ ਕਾਲਾ ਉੱਠ ਜਾਏ ਪਾਉੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਾਮ ਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਲੋਕ ਮਹਲਾ ਪਹਿਲਾ ਸਿਰ ਖੁਹਾਏ ਪੀਅ ਹੈ ਮਰਵਾਣੀ ਜੂਠਾ ਮੰਗ ਮੰਗ ਖਾਈ ਫੋਲ ਫਦੀਹਤ ਮੋਹ ਲੈਨ ਪੜਾਸਾ ਪਾਣੀ ਦੇਖ ਸਗਾਹੀ ਭੇਡਾ ਵਾਂਗੀ ਸਿਰ ਖੁਆਇਨ ਭਰੀਅਨ ਹੱਥ ਸੁਆਹੀ

ਜੀਆ ਮਾਰਜੀ ਵਾਲੇ ਸੋਏ ਅਵਰਨਾ ਕੋਈ ਰੱਖੈ ਦਾਨਹੁ ਤੈਸ ਨਾਨਹੁ ਵੰਜੇ ਭਸ ਪਏ ਸਿਰ ਖੁਥੈ ਪਾਣੀ ਪਾਣੀ ਵਿੱਚੋਂ ਰਤਨੋ ਪੰਨੇ ਮੇਰ ਕੀਆ ਮਰਦਾਣੀ।

ਨਾ ਜਿਉ ਮਰੈ ਨਾ ਡੂਬੈ ਤਰੈ ਜਿਨ ਕਿਛੁ ਕੀਆ ਸੋ ਆਥੋ ਕਿਛੁ ਕਰੈ ਹੁਕਮ ਆਵੈ ਹੁਕਮੇ ਜਾਇ ਆਗੈ ਪਾਛੈ ਹੁਕਮ ਸਮਾਇ।

ਸਹਿਮ ਹਰ ਦਰਸ਼ਨ ਦਿਓ ਹਰ ਆਸ ਤੁਮਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਰਹਾਉ ਚੱਕ ਵਿਪ੍ਰੀਤ ਸੂਰਜ ਮੁਖ ਲਾਗੈ ਮਿਲੈ ਪਿਆਰੇ ਸਭ ਦੁੱਖ ਤਿਆਗੈ ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ।

ਘਰ ਆਪਣਾ ਘਸ ਚੰਦਨ ਹਰ ਜਸ ਘਸੀਐ ਮੇਰੇ ਮਨ ਹਰ ਹਰ ਹਰ ਹਰ ਜਸ ਉਤਮ ਲੈ ਲਾ ਹਰ ਮਨ ਹੱਸੀਐ ਹਰ ਹਰ ਆਪ ਦਇਆ ਕਰ ਦੇਹੀ ਵੈ ਤਾਂ ਅੰਮ੍ਰਿਤ ਹਰਿ ਰਸ ਚਖੀਐ।

ਤਲਹਾਂਡੇ ਗੁਰਪੂਰਾ ਬਾਬਰ ਭਾਗੀ ਹਰ ਮੰਤਰ ਦੀ ਅਮਨ ਠਾਂਡੇ ਰਾਮ ਹਮ ਸਤਿਗੁਰ ਲਾਲੇ ਕੰਡ ਰਹਾਓ ਹਮਰੇ ਮਸਤਕ ਦਾ ਦਗਾਨਾ ਹਮ ਕਰਜ ਗੁਰੂ ਬਹੁ ਸਾਂਡੇ।

ਰਾਖੀ ਤੂੰ ਠਾਂਡੀ ਹਮ ਭੂਲ ਚੂਕ ਗੁਰ ਕਿਰਪਾ ਤਾਰੂ ਜੇ ਨਾਨਕ ਤੇਰੀ ਕੰਡੀ ਗਾਉਣੀ ਪੂਰੀ ਮੁਹੱਲਾ ਪੰਜਵਾਂ ਕਾਮ ਪੂਰਨ ਕਿਰਪਾ ਭਰਿਆ ਬਲ ਸਾਧੂ ਕੁੰਡਲ ਖੰਡਾ ਹੈ ਪੂਰ ਬਲ ਤਿਲਕ ਕਿਰਪਾਇਆ ਮਨ ਹਰ ਮੰਡਲ ਮੰਡਾ ਹੈ।

ਹੁਕਮਤ ਤੂੰ ਭਾਵ ਸੁਭਾਗੀ, ਰਾਮ ਗੁਰਮਤ ਹਰ ਲਿਵ ਲਾਗਿ ਰਹਾਉ। ਘੜ ਘੜ ਮਈਆ ਰਾਮ ਤੋ ਰਾਮ ਰਾਏ, ਗੁਰ ਸ਼ਬਦ ਗੁਰੂ ਲਿਵ ਲਾਗੇ। ਆਮਨ ਤਨ ਦੇਵ ਘੜ ਘੜ ਗੁਰੂ ਕੋ, ਤੇਰਾ ਪਰਮ ਪਉ ਗੁਰ ਸ਼ਬਦੀ ਬਚਨੀ ਭਾਕੇ। ਅੰਧਿਆਰੇ ਦੀਪ ਕਿਆਨ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ। ਅਗਿਆਨ ਦੇਰਾ ਬਿਨਸ ਬਿਨਾਸਿਓ, ਕਰ ਵਸਤ ਲਈ ਮਨ ਜਾਗੇ। ਤਾਕਤ ਬਦਕ ਮਾਇਆ ਧਾਰੀ, ਤਿੰਨ ਜਮ ਜੋਹਨ ਲਾਗੇ। ਹੁਣ ਸਤਿਗੁਰ ਆਗੇ ਸੀਸ ਨਾ ਵੇਚਿਆ, ਹੋਏ ਆਵੇ ਜਾਇ ਭਾਗੇ। ਹਮਰਾ ਬਿਨੋ ਸੁਨੂ ਪ੍ਰਭ ਠਾਕਰ, ਹਮ ਸਰਨ ਪ੍ਰਭੁ ਹਰ ਮੰਗੇ। ਜਨ ਨਾਨਕ ਕੀ ਲਾਜਪਾਤ ਗੁਰੂ ਹੈ, ਸਿਰ ਵਿੱਚ ਸਤਿਗੁਰ ਆ ਗਏ। ਗੌੜੀ ਪੂਰਵੀ ਮਹੱਲਾ ਚੌਥਾ।

ਵਾਹਿਗੁਰੂ ਕੀ ਗੁਰਮਾਰਗ ਪੰਥ ਬਤਾਇਆ ਮੇਰਾ ਜੀਵ ਪਿੰਡ ਸਾਹਿਬ ਸਤਿਗੁਰ ਆ ਗਏ ਜਿਨ ਵਿਛੜਿਆ ਹਰ ਗੱਲ ਲਾਇਆ ਫਿਰ ਅੰਤਰ ਪ੍ਰੀਤ ਲੱਗੀ ਦੇਖਣ ਕਾਓ ਗੌਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਪਿਆ ਮਨ ਮੇਰਾ ਗੁਰਿ ਆਪ ਆ ਵਜਾਇਆ ਹਮ ਅਪਰਾਧ ਪਾਪ ਕੀਨੇ ਕਰ ਕੁਸਤੀ ਚੋਰ ਚਰਾਇਆ ਅਬ ਨਾਨਕ ਸਰਨਾਗਤ ਆਏ ਅਰ ਡਾਕੂ ਲਾ ਹਰਾਇਆ ਗੌੜੀ ਪੂਰਵੀ ਮਹੱਲਾ ਚੌਥਾ ਗੁਰਮਤਿ ਬਾਜੀ ਸ਼ਬਦ ਅਨਾਹਤ ਗੁਰਮਤਿ ਮਨੁਆ ਗਾਵੇ ਵਡਭਾਗੀ ਗੁਰਦਰਸ਼ਨ।

ਗੋਬਿੰਦਾ ਹਰ ਕਰ ਕਿਰਪਾ ਮਨਵਾਸ ਜੀਉ। ਮਨ ਕਿੰਦੜਾ ਫਲ ਪਾਇਆ ਮੇਰੇ ਗੋਬਿੰਦਾ ਗੁਰਪੂਰਾ ਵੇਹੁਗਾ ਸਜੀਉ। ਹਰ ਨਾਮ ਜਾ ਸੁਹਾਗਣੀ ਮੇਰੇ ਗੋਬਿੰਦਾ ਅੰਦਰ ਅੰਦਰ ਹੱਸ ਜੀਉ। ਹਰ ਪੈੜਾ ਵਡਭਾਗੀ ਮੇਰੇ ਗੋਬਿੰਦਾ ਨਿਤਨੈ ਲਾਹਾ ਮਨ ਹੱਸ ਜੀਉ। ਹਰ ਆਪ ਪਾਏ ਹਰ ਆਪੇ ਵਿਖਰੇ ਆਪੇ ਕਾਰੇ ਲਾਇਆ ਜੀਉ। ਇਕ ਆਵੇ ਖਰਚੇ ਤੋਟ ਨਾ ਆਵੈ ਇਕ ਨਾ ਪੱਕਾ ਪਾਇਆ ਜੀਉ। ਇੱਕ ਰਾਜੇ ਤਖਤ ਪਾਏ ਨੇ ਸੁਖੀਏ ਇੱਕ ਨਾ ਭਿੱਖ ਮੰਗਾਇਆ ਜੀਉ। ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਬਿੰਦਾ ਜਨ ਨਾਨਕ ਨਾਮ ਤਿਆਇਆ ਜੀਉ। ਗੌੜੀ ਮਾਜ ਮਹੱਲਾ ਚੌਥਾ ਮਨ ਮਾਹੀ ਮਨ ਮਾਹੀ।

ਕੁਮਾਰੀ ਜੀ ਗੌੜੀ ਮਾਝ ਮਹੱਲਾ ਚੌਥਾ ਤੂੰ ਜੀ ਮੇਰੇ ਗੋਬਿੰਦਾ ਤੂੰ ਜੀ ਮੇਰੇ ਪਿਆਰਿਆ ਤੂੰ ਮੇਰਾ ਤੂੰ ਜੀ ਜੀਉ ਹਰ ਆਪੇ ਕਾਨੂੰ ਪਾਇੰਦਾ ਮੇਰੇ ਗੋਬਿੰਦਾ ਰਿਆ ਪੇ ਗੋਪੀ ਖੋਜੀ ਜੀਉ ਹਰ ਆਪੇ ਸਕਲ ਭੋਗਦਾ ਮੇਰੇ ਗੋਬਿੰਦਾ ਰਿਆ ਪੇ ਰਸੀਆ ਭੋਗੀ ਜੀਉ ਹਰ ਸਜਾਣਾ ਭੁੱਲੀ ਮੇਰੇ ਗੋਬਿੰਦਾ ਪੇ ਸਗੁਰ ਜੋਗੀ ਜੀਉ ਆਪੇ ਜੁਗਤ ਪਾਇੰਦਾ ਮੇਰੇ ਗੋਬਿੰਦਾ ਰਿਆ ਪੇ ਕੇਲੀ ਬੋਰੰਗੀ ਜੀਉ ਇੱਕ ਨਾ ਭੋਪ ਗਾਇੰਦਾ ਮੇਰੇ ਗੋਬਿੰਦਾ ਇੱਕ ਨਗਨ ਫਿਰੇ ਨੰਗ ਨੰਗੀ ਜੀਉ ਆਪੇ ਜਗਤ ਪਾਇੰਦਾ ਮੇਰੇ ਗੋਬਿੰਦਾ ਦਾਨ ਦੇਵ ਸਾਹਿਬ ਮੰਗੀ ਜੀ ਭਗਤਾ ਨਾਮ ਆਧਾਰ ਹੈ ਮੇਰੇ ਗੋਬਿੰਦਾ ਹਰ ਕਥਾ ਮੰਗੇ ਹਰ ਚੰਗੀ ਜੀ।

ਆਪੇ ਸਰਨ ਪਵਾਏ ਦਾ ਮੇਰੇ ਗੋਬਿੰਦਰ ਭਗਤ ਨਾਮ ਰਾਖ ਲਾਤੀ ਦੀਓ ਪਟਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ ਜਨ ਨਾਨਕ ਨਾਮ ਸੁਖਾ ਦੇ ਜੀਓ ਗੌੜੀ ਮਾਤ ਮਹੱਲਾ ਚੌਥਾ ਮੈਂ ਹਰ ਨਾਮੇ ਹਰ ਬਿਰੋਂ ਲਗਾਈ ਜੀਓ ਮੇਰਾ ਹਰ ਪਵ ਮਿਲ ਮੇਲੇ ਸੁਖ ਪਾਈ ਜੀਓ।

ਮਨ ਲੱਗਾ ਭਾਉ ਜੀਓ, ਗੁਰਸ਼ਬਦ ਦੀ ਪਾਈਏ ਅਰਪੀਤਮ ਰਵ ਜੀਓ, ਪੜਭਾਗੀ ਹਰ ਨਾਮ ਜੀਓ, ਮੇਰੇ ਮਨ ਤਨ ਵੱਡੀ ਗੋਬਿੰਦ ਪ੍ਰਭਾਸ ਜੀਓ, ਮਾਰ ਮੇਲੋ ਹਰ ਜੀਓ, ਗੋਬਿੰਦ ਪ੍ਰਭਾਸ ਜੀਓ, ਸਤਿਗੁਰੁ ਨਾਮ ਮਤ ਨਾਮ ਸਦਾ ਪ੍ਰਗਾਸ ਜੀਓ, ਜਿਨ ਨਾਨਕ ਨਾਮ ਪੂਰੜੀ ਗੁਣ ਆਸਾ ਜੀਓ, ਗੌਲੀ ਮਾਤ ਮਹਲਾ ਚੌਥਾ।

ਮੁਖੀ ਰਸ ਰਸ ਭੋਗ ਕਰੇ ਬਹੁਰੰਗੀ ਕਉ ਨਾਨ ਜੋ ਭੈ ਕਿਰਪਾਲ ਗੁਰਪੁਰਤਾਂ ਕੀ ਕਾਟੇ ਜਾਲ ਗੌੜੀ ਗੁਆਰੇ ਮਹਲਾ ਪੰਜਾਂ ਤੋ ਕਿਰਪਾ ਤੇ ਮਾਰਗ ਪਾਈ ਪ੍ਰਕਿਰਪਾ ਤੇ ਨਾਮ ਧਿਆਈ ਪ੍ਰਕਿਰਪਾ ਤੇ ਬੰਧਨ ਟੁੱਟੇ ਤੋ ਕਿਰਪਾ ਤੇ ਹੁਮੇ ਛੂਟੇ।

ਵਿਆਪਤ ਉਦਕਾ ਮਾਤਾ, ਵਿਆਪਤ ਪੁੱਤਰ ਕਲੱਤਰ ਸੰਗ ਰਾਤਾ, ਵਿਆਪਤ ਹਸਤ ਘੋੜੇ ਆਰ ਬਸਤਾ, ਵਿਆਪਤ ਰੂਪ ਜੋਬਨ ਬਦਮਸਤਾ, ਵਿਆਪ

ਸਾਧਨ ਕਿਵਨ ਕਾਟੇ ਹਰਾਏ, ਤਾਂ ਕੋ ਤਾਂ ਕੋ ਕਾਂ ਬਮਾਏ। ਕਹੋ ਨਾਨਕ ਜਿਨ ਗੁਰ ਧੂਰ ਸੰਤ ਪਾਈ, ਤਾਂ ਤੇ ਨਿਕਟ ਨਾ ਆਵੇ ਮਾਈ। ਗੌੜੀ ਗੁਵਾਰੀ ਮਹੱਲਾ ਪੰਜਵਾਂ, ਨੈਨੂ ਨੀਂਦ ਪਾਰ ਦਿਸ਼ਟ ਵਿਕਾਰ, ਰਮਣ ਸੋਏ ਸੁਣਿੰਦ ਵਿਚਾਰ, ਰਸਨਾ ਸੋਈ ਲੋ ਮਿੱਠੇ ਸਾਧ, ਮਨ ਸੋਇਆ ਮਾਇਆ ਬਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਤ ਵਸਤ ਉਹ ਆਪਣੀ ਲਹਿ, ਰਹਾਉ ਸਕਲ ਸਹੇਲੀ ਆਪਣੀ ਰਸਮਾਤੀ, ਰੱਬ ਨੇ ਕੀ ਖਬਰ ਜਾਤੀ, ਮੁਸਨਾਰ ਪੰਥ ਪਟਵਾਰੇ।

ਸਭ ਮਨ ਭਾਉ ਸਗੁਰ ਸਰਬਨ ਦਾਨ ਜਨਰ ਕਾ ਜਨ ਕੇ ਹਰਨਾਉ ਹਾਰ ਬੰਮ ਸੋ ਲਾਗੀ ਪ੍ਰੀਤ ਨਿਚਲ ਕਰਨੀ ਸਾਚੀ ਰੀਤ ਗੁਰਪੂਰੇ ਪੇਟਿਆ ਅੰਧਿਆਰਾ ਨਾਨਕ ਅਪਰਪਾਰ ਗੌੜੀ ਗੁਆਰੀ ਮਹੱਲਾ ਪੰਜਵਾਂ ਜਿਨ ਮਨ ਵਸੇ ਧਰੇ ਜਾਨ ਸੂਈ ਜਾਂ ਕੇ ਪਕਰਮ ਪ੍ਰਾਪਤ ਹੋਈ ਦੁਖ ਰੋਗ ਕੋ ਭਉ ਨਾਮ ਵਿਆਪੇ ਅੰਮ੍ਰਿਤ ਨਾਮ ਰਤੀ ਹਰ ਜਾਪੈ ਪਾਰ ਮਹ ਪਰਮੇਸ਼ਵਰ ਧਿਆਈਏ ਗੁਰਪੂਰੇ ਤੇ ਮਤ ਭਗੀ ਰਹਾਵ ਕਰਨਹਾਰ ਕਰਨ ਕਰਨ ਕਰਾਮ ਹਰ ਦਿਆ ਜੀ ਜੰਤ ਸਗਲੇ ਪ੍ਰਤਪਾਵ ਅਗਮਾ ਗੋਤਰ ਸਦਾ ਬੇਅੰਤਾ ਸਿਮਰ ਮਰਾਮ ਬੇਉਰੇ ਗੁਰਮੰਤਾ ਜਾਂ ਕੀ ਸੇਵਾ ਸਰਬੰਦਾਨ ਪ੍ਰਭ ਤਵ ਪ੍ਰਭ ਕੀ ਪੂਜਾ ਪਾਈਏ ਮਾਨ ਜਾਂ ਕੀ ਟਲ ਬਿਰਥੀ ਜਾਇ ਸਦਾ ਸਧਾਰ ਕੇ ਗੁਣ ਗਾਇ ਕਰ ਕਿਰਪਾ ਪ੍ਰਭ ਅੰਤਰ ਜਾਮਿ ਸੁਖ ਨਿਧਾਨ ਅਲੱਖ ਸਮਾਮਿ।

ਹਰ ਸਿੰਘ ਬਿਸਰਤ ਕਾਜ ਸੋਖ ਜਨ ਰਾਵ ਜਿਨ ਧਾਰੇ ਬੁ ਧਰਨ ਆਕਾਸ ਜਾਂ ਕੀ ਜੋਤ ਜੀ ਪ੍ਰਗਾ ਜਾਂ ਕੀ ਬਸਨ ਮੇਟੇ ਕੋਈ ਸਿਮਰ ਸਿਮਰਭ ਨਿਰਭਉ ਹੋਇ ਆਠ ਪੈਰ ਸਿਮਰੁ ਪ੍ਰਭੁ ਨਾਮ ਆਨਕ ਤੀਰਥ ਮਜਨਿਸ਼

ਧੰਨ ਸਤੀ ਦਰਗੇ ਪ੍ਰਵਾਨਿਆ ਗੌੜੀ ਗੁਆਰੀ ਮੁਹੱਲਾ ਪੰਜਵਾਂ ਹੰਤ ਹਨੁਮੰਤ ਪਾਕ ਸਤਨਾਮ ਹਰ ਗੁਣ ਗਾਵੈ ਹੈ ਸਹਿਬ ਸੁਭਾਅ ਰਹਾਉ ਗੁਰਦਾਦੇ ਕਾ ਕੋਲ ਠੱਕ ਜਾਨਾ ਤਾਂ ਮੇਰੇ ਮਨ ਪਿਆਰ ਦਾ ਨਾਂ ਰਤਨ ਲਾਲ ਜੰਗ ਕੁਛ ਨਾ ਮਹੂਲ ਭਰੇ ਭੰਡਾਰਾ ਫੂਟ ਤੂਲ ਖਾਵੇ ਖਰਚੇ ਰਲ ਭਾਈ ਤੋੜ ਨਾ ਆਵੇ ਵੱਧ ਦਾਈ ਕਉ ਨਾਮ ਜਿਸ ਮਤ ਕਲੇ ਕਲਕਾਏ ਸੁਖ ਖਜ਼ਾਨੇ ਲੈ ਰਲਾਏ ਗੌੜੀ ਮਹੱਲਾ ਪੰਜਵਾਂ ਡਰ ਡਰ ਮਰੇ ਜਬ ਜਾਨੀ ਦੂਰ ਡਰ ਚੁੱਕਾ ਦੇਖਿਆ ਭਰਪੂਰ ਹੈ

ਕਲੇਮਨ ਮੇਰੇ ਤੋਂ ਤਾਂ ਕੋ ਸੇਵ ਆਪ ਕਪਰਮ ਗੁਰਦੇਵ ਤੁਸ ਉੱਪਰ ਮਨ ਕਰ ਵਾਸਾ ਆ ਜਗ੍ਹਾ ਦੀ ਜੰਗ ਪ੍ਰਵਾਸਾ ਜੰਗ ਪ੍ਰੀਤ ਸਦਾ ਸੁਖ ਹੋਈ ਨਾਨ ਗਾਵੇ ਗੁਰ ਮੇਲ ਸੋਈ ਗੌੜੀ ਮਹੱਲਾ ਪੰਜਵਾਂ।

ਪੰਜਵਾਂ ਵੱਡੇ ਵੱਡੇ ਜੋਤੀਸੀ ਲੋਕ ਤਿੰਨਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਦਿਨ ਰਾਮ ਨੂੰ ਲਾਈ ਰਹਾਉ ਭੂਮੀਆਂ ਭੂਮ ਪੁਰੀ ਤਲੂ ਜੈ ਛੋੜ ਚਲੇ ਤਿਸਨਾ ਨੀ ਬੁਝੈ ਕਹੋ ਨਾਨਕੇ ਤਤ ਵਿਚਾਰਾ ਬਿਨਾਂ ਭਜਨ ਨਹੀਂ ਛੁਟਕਾਰਾ।

ਗੁਰ ਕੇ ਚਰਨ ਹਿਰਦੇ ਵਸਾਇ, ਦੁੱਖ ਦੁਸ਼ਮਣ ਤੇਰੀ ਹੱਥੇ ਬੁਲਾਇ, ਗੁਰ ਕਾ ਸ਼ਬਦ ਤੇਰੇ ਸੰਗ ਸੁਹਾਇ, ਜਾਲ ਪਏ ਸਗਰੇ ਜੀ ਭਾਈ,

ਕਾਂਢੇ, ਜਨਮ ਜਨਮ ਕੇ ਟੂਟੇ ਕਾਂਢੇ, ਕਹੋ ਨਾਨਕ ਤਿਸ ਗੁਰ ਤਿਸ ਗੁਰ ਬਲਹਾਰੀ, ਜਿਸ ਭੇਟ ਤਗਤ ਪਈ ਮਾਰ, ਕੌੜੀ ਮੁਹੱਲਾ ਪੰਜਵਾਂ ਸਾਧ ਸੰਤ ਜਾਨਕੀ ਕਰਨੀ ਪਰ ਹੋ।

ਆਪਣਾ ਜਿਸ ਅੰਮ੍ਰਿਤ ਦੁੱਖ ਸਮਝਾਏ ਨਾਮ ਰਤਨ ਵਸੀ ਮੰਨਿਆ ਜਪ ਮਨ ਵੀਰ ਗੋਬਿੰਦ ਕੀ ਬਾਣ ਸਾਧੂ ਜਨ ਰਾਮ ਰਸਨ ਵਖਾਣੀ ਰਾਓ ਇੱਕ ਬਿਨ ਨਾ ਹੀ ਦੂਜਾ ਕੋਈ ਜਾਂ ਕੀ ਦ੍ਰਿੜ ਸਦਾ ਸੁੱਖ ਹੋਏ ਤਾਂ

ਆਠ ਬ੍ਰਹਮ ਪੂਰਨ ਜਾਨ ਮੂਠ ਤੇਰੀ ਸਰਨ ਉਦਰੇ ਦਨ ਕੂਠ ਰਾਵ ਜੇਤੇ ਜੇ ਤੇ ਸਭ ਤੇਰੇ ਤੁਮਰੀ ਕਿਰਪਾ ਸੁਖ।

ਵਿਕਮ ਸਾਗਰ ਤੇਈ ਜਨ ਕਰੈ ਨਾਨਕ ਜਾਂ ਕੋ ਨਜ਼ਰ ਕਰੇ ਗੌੜੀ ਮਹੱਲਾ ਪੰਜਵਾਂ ਹਿਰਦੇ ਚਰਨ ਕੰਮ ਪ੍ਰਧਾਰੇ ਪੂਰੇ ਸਤਿਗੁਰ ਮਿਲਣ ਕਾਰ ਗੋਬਿੰਦ ਗੁਣ ਗਾਵ ਮਿਲ ਭਾ

ਦੂਜਾ ਗੌਲੀ ਮਹੱਲਾ ਪੰਜਵਾਂ ਆਪਣੇ ਲੋਭ ਕੋ ਕੀਨੋ ਮੀਤ ਸਗਲ ਮਨੋਰਥ ਮੁਕਤ ਪਤੀਤ ਐਸਾ ਮੀਤ ਕਰੋ ਸਾਬ ਕੂਈ ਜਾਂ ਤੇ ਬਿਰਥਾ ਕੋਈ ਨਾ ਹੋਈ ਰਹਾਓ ਆਪਣੇ ਸਵਾਗਤ ਤੇਰਾ ਧਾਰਿਆ।

ਜਪ ਹਰਿ ਚਰਨ ਮਿਟੇ ਕੋ ਆਸਰਾ ਸਰਵ ਕਲਿਆਣ ਸੁਸਗਨ ਦਾਨ ਜਾਂ ਕੇ ਹਿਰਦੇ ਵਸੇ ਭਗਵਾਨ ਔਖਦ ਮੰਤ ਤੰਤ ਸੁਸਾਰ ਕਰਨੇ ਹਰਿ ਦੇ ਮਹਿਤਾਰ ਸਭ ਕਾ ਭਰਮ ਭਜੋ ਪਰ ਬ੍ਰਹਮ ਤਉ ਨਾਨਕ ਟਾਲਿਓ ਧਰਮ।

0: ਰਹਾਉ ਤਿਉ ਹਰ ਨਾਮ।
1: ਗੁਰ ਕਿਰਪਾਲ ਹਰ ਭਈ ਸਹਾਈ ਮਾਨ ਮੁਖ ਹੋਏ ਗੁਰ ਭਰਮ ਪੇਖ ਨਾਨਕ ਪਸਰੀ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾ ਬੈਖਾ ਰਾਜ ਤੇ ਅੰਧਲਾ ਭਾਰੀ ਦੁੱਖ ਲਾਗੈ ਰਾਮ ਨਾਮ ਪਿਤਾਰੀ ਤੇਰੇ ਦਾਸ ਕੋ ਤੁਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਓ ਰੋਗ੍ਰਸਤ ਚਿਤਾਰੇ ਨਾਓ ਬਿਖ ਮਾਤੇ ਕਾ ਠੌਰ ਨਾ ਠਾਓ ਚਰਨ ਕਮਲ ਸਿਉ ਲਾਗੀ ਪ੍ਰੀਤ ਆਂ ਸੁਖਾ ਨਹੀਂ ਆਵੇ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰਿ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਪੈਰ ਸੰਗੀ ਪਟਵਾਰੇ ਕਰ ਕਿਰਪਾ ਪ੍ਰਭ ਲਏ ਨਿਵਾਰੇ ਐਸੇ ਹਰ ਅਸਰਮੋ ਸਭ ਕੋਏ ਸਰਬ ਕਲਾ ਪੂਰਨ ਪ੍ਰਭ ਸੋਏ ਰਹਾਓ ਮਹਾਂ ਤਪਤ ਸਾਗਰ ਸੰਸਾਰ ਪ੍ਰਭ ਥਿਨ ਮੈਂ ਪਾਰ ਉਤਾਰਨ ਹਾਰ ਅਣਕ ਬੰਧਨ ਤੋਰੇ ਨਹੀਂ ਜਾਹੇ ਸਿਮਰਤ ਰਾਮ ਮੁਕਤ ਪਲ ਪਾਏ ਸਿਆਨ ਪਿਛਤੇ ਕਛ ਨਾਹੇ ਕਰ ਕਿਰਪਾ ਨਾਨਕ ਗੁਣ ਗਾਹੇ ਗੌੜੀ ਮਹੱਲਾ ਪੰਜਵਾਂ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾ ਮਟ ਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੂੰ ਦੇਹ ਤਾ ਪਾਗਿਆ ਰਹਾਓ ਹਰ ਕੇ ਚਰਨ ਹਿਰਦਾ ਅਵਤਾਰ ਭਾਵ ਸਾਗਰ ਚਾਰੋ ਤਰੇ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ ਭਜ ਗੁਣੀ ਨਿਧਾਰ ਨਾਨਕ ਦਰਗਾਹ ਪਾਈਆ ਮਾਨ ਗੌੜੀ ਮਹੱਲਾ ਪੰਜਵਾਂ ਜਲ ਥਲ ਮਹੀਲ ਪੂਰਨ ਹਰ ਮੀਤ ਭ੍ਰਮ ਬਿਨਸੀ ਗਾਏ ਗੁਣਨੀਤ ਉਠ ਸੋਵਤ ਹਰ ਸੰਗ ਪਹਿਰੂਆ ਜਾ ਕੈ ਸਿਮਰਨ ਜਮ ਨਹੀਂ ਡਰੂਆ ਰਹਾਓ ਚਰਨ ਕਮਲ ਪ੍ਰਵਰਦਾ ਨਿਵਾਸ ਸਗਲ ਦੁੱਖਾ ਹੋਇਆ ਨਾਸ ਆਸਾ ਮਾਨ ਤਾਨ ਧਨ ਏਕ ਸਾਚੇ ਸਾਖੀ ਮਨ ਮੈਂ ਟੇਕ ਮਹਾਂ ਗਰੀਬ ਜਨ ਸਾਧ ਅਨਾਥ ਨਾਨਕ ਭਰਾਵ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਭਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਓ ਹਰ ਕੇ ਚਰਨ ਤੇ ਮੈਂ ਬਸੇ ਜਨਮ ਜਨਮ ਕੇ ਗਿਲ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਤ੍ਰਿਸ਼ਨਾ ਆਇਆ ਮਨ ਬਚ ਕ੍ਰਮ ਗੋਬਿੰਦ ਆਧਾਰ ਤਾਤੇ ਛੁਟਿਓ ਬਿਖ ਸੰਸਾਰ ਕਰਕੇ ਪ੍ਰਭਾਵ ਕੀਨੂ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾਂ ਪਾਉ ਸਰਨਾਏ ਜਿਨ ਹਰ ਜਾ ਤੇ ਮਨ ਤਨ ਸੀਤਲ ਚਰਨ ਹਰ ਰਾਤੀ ਭੈ ਭੰਜਨ ਪ੍ਰਭ ਮਨ ਨਾ ਵਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਓ ਜਾ ਕਰਦਾ ਬਸਿਓ ਹਰ ਨਾਮ ਸਗਲ ਮਨੋਰਥ ਤਾਕੇ ਪੂਰਨ ਕਾਮ ਜਨਮ ਜਰਾ ਮਿਤ ਜਨ ਵਾਸ ਸੋ ਸਮਰਥ ਸਿਮਰ ਸਾਸ ਗਰਾਸ ਮੀਤ ਸਾਜਨ ਸਖਾ ਪ੍ਰਭੇ।

ਪੰਜਵਾ ਬਾਹਰ ਰਾਖਿਓ ਹਿਰਦੈ ਸਮਾਲ ਘਰ ਆਇਓ ਗੋਬਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮੰਥਨ ਰਾਤਾ ਰਾਮ ਕੈ ਰੰਗ ਰਹਾਓ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿੱਡ ਵਿਕਸਾ ਵਿਹਰਿਆ ਸੋਭਾ ਸੁਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰਦੇ ਮੈਂ ਜਾਪ ਨਾਨਕ ਪੇਖ ਜੀ ਵੈ ਪ੍ਰਤਾਪ ਗੌੜੀ ਮਹੱਲਾ ਪੰਜਵਾ।

ਹਰ ਬਿਸਰੈ ਦੁੱਖ ਰੋਗ ਘਨੇਰੇ, ਪ੍ਰਭ ਸੇਵਾ ਜਮ ਲਗਾ ਨਾ ਨੇਰੇ। ਸੋਵਟ ਭਾਗੀ ਨਿਸ਼ਚਲ ਥਾਨ, ਜੈ ਜਪੀਆ ਪ੍ਰਭ ਕੇਵਲ ਨਾਮ, ਜੈ ਜਾਈਆ ਤੈ ਨਾਲ ਮੇਰਾ ਸਵਾਮੀ, ਨਾਨਕ ਤੋਂ ਮਿਲਿਆ ਅੰਤਰ ਜਾਮੀ। ਗੌੜੀ ਮਹੱਲਾ ਪੰਜਵਾਂ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨਪੜਿਆ ਪਰਮ ਗਤ ਪਾਵੈ, ਸਾਧੂ ਸੰਗ ਸਿਮਰ ਗੋਪਾਲ, ਬਿਨ ਨਾਵੈ ਝੂਠਾ ਧਰਮਾਲ ਰਹਾਉ। ਰੂਪਵੰਤ ਸੋ ਚਤੁਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਭਾਣਾ, ਜਗ ਮੈਂ ਆਇਆ ਸੋ ਪ੍ਰਵਾਨ, ਘਟ ਘਟ ਆਪਣਾ ਸਵਾਮੀ ਜਾਨ, ਕਹੁ ਨਾਨਕ ਜਾ ਕੇ ਪੂਰਨ ਭਾਗ, ਹਰ ਚਰਨੀ ਤਾਕਾ ਮਨ ਲਾ। ਗੌੜੀ ਮਹੱਲਾ ਪੰਜਵਾਂ, ਹਰ ਕੇ ਦਾਸ ਉਹ ਸਾਖਤ ਨਹੀਂ ਸੰਗ, ਉਹ ਵਿਖਈ ਉਸ ਰਾਮ ਕੋ ਰੰਗ ਰਹਾਉ। ਮਨ ਇਸ ਵਾਰ ਜੈਸੇ ਤੁਰੀ ਸਿਗਾਰੀ, ਜਿਉ ਕਾ ਪੁਰਖ ਪੁਚਾਰੈ ਨਾਰੀ, ਬੈਲ ਕੋ ਨੇਤਰਾ ਪਾਏ ਦੁਹਾਵੈ, ਗਊ ਚਰ ਸਿੰਘ ਪਾਛਾ ਪਾਵੈ, ਗਾਟਰ ਲੇ ਕਾਮ ਧੇਰ ਕਰ ਪੂਜੀ, ਸੌਜੇ ਕੋ ਧਾਵੈ ਬਿਨ ਪੂੰਜੀ, ਨਾਨਕ ਰਾਮ ਨਾਮ ਜਪ ਚੀਤ, ਸਿਮਰ ਸਵਾਮੀ ਹਰ ਸਾ ਮੀਤ। ਗੌੜੀ ਮਹੱਲਾ ਪੰਜਵਾਂ, ਸਾਹ ਮਤ ਨਿਰਮਲ ਕਹੀਤ ਧੀਰ, ਰਾਮ ਰਸਾਇਣ ਪੀਤ ਬੀਰ, ਹਰ ਕੇ ਚਰਨ ਹਿਰਦੈ ਕਰ ਓਟ, ਜਨਮ ਮਰਨ ਤੇ ਹੋਤ ਛੋਟ ਰਹਾਓ। ਸੋ ਤਰ ਨਿਰਮਲ ਜਿਤ ਉਪਜਾ ਨਾ ਪਾਪ, ਰਾਮ ਰੰਗ ਨਿਰਮਲ ਪ੍ਰਤਾਪ, ਸਾਧ ਸੰਗ ਮਿਟ ਜਾਤ ਵਿਕਾਰ, ਸਭ ਤੇ ਉੱਚੇ ਹੋ ਉਪਕਾਰ, ਪ੍ਰੇਮ ਧਵਤ ਰਾਤੀ ਗੋਪਾਲ, ਨਾਨਕ ਜਾਚਾ ਸਾਧਰਵਾਲ। ਗੌੜੀ ਮਹੱਲਾ ਪੰਜਵਾਂ, ਐਸੀ ਪ੍ਰੀਤ ਗੋਬਿੰਦ ਸਿਉਂ ਲਾਗੀ, ਮੇਰ ਲਏ ਪੂਰਨ ਵਡ ਭਾਗੀ ਰਹਾਓ, ਭਰਤਾ ਭੇਖ ਭਿਖਸੈ ਜੋ ਨਾਰੀ, ਤਿਉਂ ਹਰ ਜਨ ਜੀਵੈ ਨਾਮ ਚਤਾਰੀ, ਪੂਤ ਭੇਖ ਜੋ ਜੀਵਤ ਮਾਤਾ, ਓਤ ਪੋਤ ਜਨ ਹਰ ਸਿਉ ਰਾਤਾ, ਲੋਭੀ ਅਨੰਦ ਕਰੇ ਭੇਖ ਧਨਾ, ਜਨ ਚਰਨ ਕਮਲ ਸਿਉ ਲਾਗੋ ਮਨਾ, ਬਿਸਰਨਾ ਹੀ ਇੱਕ ਤਿਲ ਦਾ ਤਾਰ, ਨਾਨਕ ਏਪਰਾ ਪ੍ਰਾਣ ਆਧਾਰ। ਗੌੜੀ ਮਹੱਲਾ ਪੰਜਵਾਂ, ਰਾਮ ਰਸਾਇਣ ਜੋ ਜਨ ਗੀਤੇ, ਚਰਨ ਕੁਨ ਪ੍ਰੇਮ ਭਗਤੀ ਬੀਤੇ ਰਹਾਓ। ਹਾਰ ਸਾਧੀ ਸੇ ਸਭ ਸ਼ਾਰ, ਨਾ ਬਿਨਾ ਨੇ ਪਰ ਸੰਸਾਰ, ਅੰਧ ਕੂਪ ਤੇ ਕਾਢੇ ਆਪ, ਗੁਣ ਗੋਬਿੰਦ ਚਰਜ ਪ੍ਰਤਾਪ, ਵਾਰਨ ਤ੍ਰਿਣ ਤ੍ਰੇਪਨ ਪੂਰਨ ਗੋਪਾਲ, ਬ੍ਰਹਮ ਪਸਾਰ ਜੀ ਸੰਗ ਦਿਆਲ। ਕਹੋ ਨਾਨਕ ਸਾਖਤ ਨਿਸਾਰ, ਮਾਨ ਡੇਤ ਜਿਸ ਦਿਨਹਾਰ। ਗੌੜੀ ਮਹੱਲਾ ਪੰਜਵਾਂ, ਨਿਤ ਪ੍ਰਤਨਾਵਨ ਰਾਮ ਸਰ ਕੀਜੈ, ਝੋਲ ਮਹਾਂ ਰਸ ਹਰ ਅੰਮ੍ਰਿਤ ਪੀਜਾ ਰਹਾ, ਨਿਰਮਲ ਉਦਕ ਗੋਬਿੰਦ ਕਾ ਨਾਮ, ਅਜਨ ਕਰਤ ਪੂਰਨ ਸਭ ਕਾਮ, ਸੰਤ ਸੰਗ ਤੈ ਗੋਸ਼ਟ ਹੋਏ, ਕੋਟ ਜਨਮ ਕੇ ਖਿਲ ਵਿਖੋਏ, ਸਿਮਰੇ ਸਾਧ ਕਰੇ ਆਨੰਦ, ਮਨ ਤਨ ਰਵਿਆ ਪੂਰ ਪਰਮਾਨੰਦ, ਜਿਸੇ ਪ੍ਰਾਪਤ ਹਰ ਚਰਨ ਨਿਧਾਨ, ਨਾਨਕ ਦਾਸ ਤਿਸੇ ਕੁਰਬਾਨ। ਗੌੜੀ ਮਹੱਲਾ ਪੰਜਵਾਂ, ਸੋ ਕਿਸ ਕਾਰਜਿਤ ਮੈਲ ਨਾ ਲਾਗੈ, ਹਰ ਕੀਰਤਨ ਮੈਂ ਇਹੋ ਮਨ ਜਾਗੈ ਰਹਾਓ, ਏਕੋ ਸਿਮਰਨਾ ਦੂਜਾ ਭਾਉ, ਸੰਤ ਸੰਗ ਜਪ ਕੇਵਲ ਨਾਓ, ਕਰਮ ਧਰਮ ਨੇ ਮ੍ਰਿਤ ਪੂਜਾ ਪਾਰ, ਬ੍ਰਹਮ ਬਿਨ ਜਾਣ ਨਾ ਦੂਜਾ, ਤਾਂ ਕਿ ਪੂਰਨ ਹੋਈ ਘਾਲ, ਜਾ ਕੀ ਪੀਤ ਆਪਣੇ ਪ੍ਰਭ ਨਾਲ, ਸੋ ਵੈਸ਼ਨੋ ਹੈ ਪਰਪਾਰ, ਕਹੋ ਨਾਨਕ ਜਿਨ ਤਜੇ ਵਿਕਾਰ। ਗੌੜੀ ਮਹੱਲਾ ਪੰਜਵਾਂ, ਜੀਵਤ ਛਾੜ ਜਾਹੇ ਦੇਵਾਨੇ, ਮੋਇਆ ਉਨ ਤੇ ਕੋ ਵਰਸਾਨੇ, ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ, ਕਾਹੂ ਕਾਜ ਨ ਆਵਤ ਵਿਖਿਆ ਰਹਾ, ਵਿਖਿਆ ਗੌਰੀ ਜਿਨ ਜਨ ਕਾਈ, ਤਾਂ ਕਿ ਤ੍ਰਿਸ਼ਨਾ ਕਬੂ ਨ ਜਾਈ, ਦਾਰਨ ਦੁੱਖ ਦੁੱਤਰ ਸੰਸਾਰ, ਰਾਮ ਨਾਮ ਮਿਨ ਕੈਸੇ ਉਤਰਸ ਪਾਰ, ਸਾਧ ਸੰਗ ਮਿਲ ਦੋਏ ਕੁਲ ਸਾਧ, ਰਾਮ ਨਾਮ ਨਾਨਕ ਆਰਾਧ। ਗੌੜੀ ਮਹੱਲਾ ਪੰਜਵਾਂ, ਗਰੀਬਾ ਉੱਪਰ ਜੇ ਖਿੰਜਾ ਦਾੜੀ, ਪਾਰ ਬ੍ਰਹਮ ਸਾਗਨ ਮੈਂ ਸਾੜੀ, ਪੂਰਾ ਨਿਉ ਕਰੀ ਕਰਤਾਰ, ਆਪਣੇ ਦਾਸ ਕੋ ਰਾਖਣ ਹਾਰ, ਹਵਾ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੁਆਪਕ ਵੱਡ ਤਾਪ, ਤਿੰਨ ਮਾਰਿਆ ਜੇ ਰੱਖੈ ਨਾ ਕੋਈ, ਆਗਾ ਪਾਛੈ ਮੰਦੀ ਸੋਏ, ਆਪਣੇ ਦਾਸ ਰਾਖੈ ਕੰਠ ਲਾਏ, ਸਰਨ ਨਾਨਕ ਹਰ ਨਾਮ ਧਿਆਏ। ਗੌੜੀ ਮਹੱਲਾ ਪੰਜਵਾਂ, ਮਹਿਜਰ ਝੂਠਾ ਕੀ ਤੋ ਨੇ ਆਪ, ਪਾਪੀ ਕੋ ਲਾਗਾ ਸੰਤਾਪ, ਜਿਸ ਸਹਾਈ ਗੋਬਿੰਦ ਮੇਰਾ, ਤਿਸ ਕੋ ਜਮ ਨਹੀਂ ਆਵੈ ਨੇਰਾ, ਹਉ ਸਾਚੀ ਦਰਗਾ ਬੋਲੈ ਕੂਲ ਸਿਰ, ਹਾਥ ਪਛੋੜੈ ਅੰਧਾ ਮੂੜ, ਰੋਗ ਵਿਆਪੇ ਕਰ ਦੇ ਆਪ, ਜੀ ਹੋਏ ਬੈਠਾ ਪ੍ਰਭ ਆਪ, ਆਪਣ ਕਮਾਇਆ ਆਪੇ ਪਾਤੇ, ਦਰਬ ਗਿਆ ਸਭ ਜੀ ਕਾ ਸਾਥੇ, ਨਾਨਕ ਸਰਨ ਪਰੇ ਦਰਬਾਰ, ਕੀ ਪੈਜ ਮਰਿਆ ਕਰਤਾਰ। ਗੌੜੀ ਮਹੱਲਾ ਪੰਜਵਾਂ, ਜਾਨਕੀ ਧੂਰ ਮਨ ਮੀਠ ਪਟਾਨੀ, ਪੂਰਬ ਕਰਮ ਲਿਖਿਆ ਤੁਰਪੁਰਾ ਨੀ ਰਹਾਓ, ਅਹਮਦ ਮਨ ਪੂਰ ਥਿਦਾਈ, ਸਾ ਧੂਰ ਕਰ ਸੁਧ ਮੰਜਾਈ, ਅਨਕ ਜਲਾ ਜੈ ਜੇ ਧੋਵੈ ਦੇਹੀ, ਮੈਲ ਨਾ ਉਪਰੈ ਸੁਧ ਨਾ ਦੇਹੀ, ਸਤਿਗੁਰ ਭੇਟਿਓ ਸਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਭਉ ਕਾਲ, ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨਕ ਗੁਣ ਗਾਓ। ਗੌੜੀ ਮਹੱਲਾ ਪੰਜਵਾਂ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ ਪ੍ਰਗਾਸ, ਹਰ ਕਾ ਸਿਮਰਨ ਸੁਨ ਮਨ ਕਾਨੀ, ਸੁਖ ਪਾਵੇ ਹਰ ਦੁਆਰ ਪੁਰਾਨੀ, ਰਹਾ ਟੈ ਧਾਈਆ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ। ਗੌੜੀ ਮਹੱਲਾ ਪੰਜਵਾਂ, ਸ਼ਾਂਤ ਭਈ ਗੁਰ ਗੋਬਿੰਦ ਪਾਈ,
ਸਾ ਪਾ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭਈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਵਿਆਹ ਉਪਰੇ ਜਨ ਮੀਤ ਮਨ ਬਾਜ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਨਾਈ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ਼ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾਂ ਧਨੋ ਮਸਤਕ ਧਨ ਤੇਰੇ ਨੇਤ ਧਨ ਭਗਤ ਜਨ ਤੁਮ ਸੰਗ ਹੇਤ ਨਾ ਬਿਨਾ ਕੈਸੈ ਸੁਖ ਲਹੀਆ ਰਸਨਾ ਰਾਮ ਨਾਮ ਜਸ ਕਹੀਆ ਰਹਾਉ ਤਨ ਉੱਪਰ ਜਾਈਆ ਕੁਰਬਾਨ ਤਿੰਨ ਉੱਪਰ ਜਾਈਆ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਨ ਗੌੜੀ ਮਹੱਲਾ ਪੰਜਵਾਂ ਤੂੰ ਹੈ ਮਸਲ ਤੂੰ ਹੈ ਨਾਲ ਤੂੰ ਹੈ ਰਾਕੇ ਸਾਸ ਮਾਲ ਐਸਾ ਰਾਮ ਦੀਨ ਦੁਨੀ ਸਹਾਈ ਦਾਸ ਕੀ ਪੈਜ ਰੱਖੈ ਮੇਰੇ ਭਾਈ ਹਵਾ ਗਾ ਆਪ ਥਾਨ ਵਸ ਜਾ ਕਿਆ ਟੈਰ ਮਨ ਹਰ ਕੋ ਜਾਪੈ ਪਤ ਪ੍ਰਵਾਨ ਸੱਚ ਨਿਸ਼ਾਨ ਜਾ ਕੋ ਆਪ ਕਰੇ ਪ੍ਰਮਾਨ ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ ਰਾਮ ਨਾਮ ਸਮਾਲ ਗੌੜੀ ਮਹੱਲਾ ਪੰਜਵਾਂ ਸਤਿਗੁਰ ਪੂਰਾ ਭੈ ਕਿਰਪਾਲ ਹਿਰਦਾ ਵਸਿਆ ਸਦਾ ਗੋਪਾਲ ਰਾਮ ਰਵਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰ ਰਾਇਆ ਰਹਾਉ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੋਹਾ ਗੌੜੀ ਮਹੱਲਾ ਪੰਜਵਾਂ ਧੋਤੀ ਖੋਲ ਵਿਛਾਏ ਹੇਠ ਕਰਤਵ ਵਾਂਗੂ ਲਾਹੇ ਪੇਟ ਬਿਨ ਕਰਤੂਤੀ ਮੁਕਤ ਨਾ ਪਾਈਆ ਮੁਕਤ ਪਦਾਰਥ ਨਾਮ ਧਿਆਈਆ ਰਹਾ ਪੂਜਾ ਤਿਲ ਕਰਕੇ ਸੁਨਾਨਾ ਛੁਰੀ ਕਾਟ ਦੇਵੈ ਹੱਥ ਦਾਨਾ ਵੇਦ ਪੜੈ ਮੁਖ ਮਿੱਟੀ ਬਾਣੀ ਜੀਆਂ ਕੋਤਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਧ ਬ੍ਰਹਮ ਵਿਚਾਰੈ ਗੌੜੀ ਮਹੱਲਾ ਪੰਜਵਾ ਥਿਰ ਘਰ ਬੈਸੋ ਹਰ ਜਨ ਪਿਆਰੀ ਸਤਿਗੁਰ ਤੁਮਰੀ ਕਾ ਸਵਾਰੀ ਰਹਾਉ ਦੁਸ਼ਟ ਦੂਤ ਪਰਮੇਸ਼ੁਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾ ਮਹਾਰਸ ਪੀਨੇ ਨਿਰਭ ਹੋਏ ਭਜੋ ਭਗਵਾਨ ਸਾਧ ਸੰਤ ਮਿਲ ਕੀਨੋ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾਂ ਹਰ ਸੰਗ ਰਾਤੇ ਭਾਜਨਾ ਜਲੈ ਹਰ ਸੰਗ ਰਾਤੇ ਮਾਇਆ ਨਹੀਂ ਛਲੈ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਭੈਣ ਕੇ ਤੁਮਾਰਾ ਨਾਏ ਭੇਟ ਸੰਗ ਹਰ ਹਰ ਗੁਣ ਗਾਏ ਰਹਾਉ ਹਰ ਸੰਗ ਰਾਤੇ ਮਿਟੈ ਸਭ ਚਿੰਤਾ ਹਰ ਸਿਉ ਸੋ ਰਚੈ ਜ ਸਾਧ ਕਾ ਮੰਤਾ ਹਰ ਸੰਗ ਰਾਤੇ ਜਮ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੂਖ ਨਾ ਲਾਗੈ ਹਰ ਸੰਗ ਰਾਤਾ ਦਿਨ ਜਾਗੇ ਹਰ ਸੰਗ ਰਾਤਾ ਸਹਿਜ ਘਰ ਵਸੇ ਹਰ ਸੰਗ ਰਾਤੇ ਭਰਮ ਪਉ ਨਸੇ ਹਰ ਸੰਗ ਰਾਤੇ ਮਾਤੂਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਈ ਕਹੋ ਨਾਨਕ ਤਿਨ ਕਹੋ ਬਲ ਜਾਈ ਜਿਨ ਕੋ ਭਰਾ ਮੇਰਾ ਬਿਸਰਤ ਨਾਹੀ ਗੌੜੀ ਮਹੱਲਾ ਪੰਜਵਾਂ ਉਦਮ ਕਰ ਸੀਤਲ ਮਨ ਭਏ ਮਾਰਗ ਚਲਤ ਸਗਲ ਦੁੱਖ ਗਏ ਨਾਮ ਜਪਤ ਮਨ ਭਏ ਆਨੰਦ ਰਸ ਗਾਏ ਗੁਣ ਪਰਮਾਨੰਦ ਖੇਮ ਭਿਆ ਕੁਸ਼ਲ ਘਰ ਆਏ ਭੇਟਤ ਸਾਧ ਸੰਗਈ ਬਲਾਏ ਰਹਾਉ ਨੇਤਰ ਪੁਨੀਤ ਪੇਕਤ ਹੀ ਦਰਸ ਧਰ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟਹਿਲ ਸਫਲ ਏਕ ਆਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਕੀਨੀ ਆਪ ਸਹਾਇ ਸੁਖ ਪਾਇਆ ਲਗ ਦਾਸੇ ਪਾਏ ਆਪ ਗਿਆ ਤਾਪੇ ਭਏ ਕਿਰਪਾ ਨਿਧਾਨ ਕੀ ਸਰਨੀ ਪਏ ਜੋ ਚਾ ਸੋਈ ਜਪ ਪਾਇਆ ਆਪ ਢੂੰਡਣ ਕਹਾ ਕੋ ਜਾਇਆ ਸਥਿਰ ਭਏ ਬਸੈ ਸੁਖ ਆਸਨ ਗੁਰਪ੍ਰਸਾਦ ਨਾਲ ਸੁਖ ਬਾਸਨ ਗੌੜੀ ਮਹੱਲਾ ਪੰਜਵਾਂ ਕੋਟ ਮਜਨ ਕੀਨੋ ਇਸ਼ਨਾਨ ਲਾਖ ਅਰਬ ਖਰਬ ਦੀਨੋ ਦਾਨ ਜਾ ਮਨ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਏ ਗੋਪਾਲ ਪਾਪ ਮਿਟੇ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਦ ਤਪ ਤਪ ਸਾਧਨ ਸਾਧੇ ਅਨਕ ਲਾਭ ਮਨੋਰਥ ਲਾ ਦੇ ਹਰ ਹਰ ਨਾਮ ਰਸਨ ਹਾਰਾ ਦੇ ਸਿਮਰਤ ਸਾਸਤ ਬੇਦ ਬਖਾਨੇ ਜੋ ਗਿਆਨ ਸਿੱਧ ਸੁਖ ਜਾਨੇ ਨਾਮ ਜਪਤ ਪ੍ਰਭ ਸਿਉ ਮਨ ਮਾਨੇ ਅਗਾਧ ਬੋਧ ਹਰ ਅਗਮ ਪਾਰੇ ਨਾਮ ਜਪਤ ਨਾਮ ਹਿਰਦੇ ਵਿਚਾਰੇ ਨਾਨਕ ਉਪਰਾ ਕਿਰਪਾ ਧਾਰੇ ਗੌੜੀ ਮਹੱਲਾ ਪੰਜਵਾਂ ਸਿਮਰ ਸਿਮਰ ਸਿਮਰ ਸੁਖ ਪਾਇਆ ਚਰਨ ਕਮਲ ਗੁਰਦਾ ਵਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸੇ ਅਰਾਧ ਮੇਰਾ ਮਨ ਭੀਰਾ ਰਹਾਉ ਅਨ ਜਪੋ ਗੁਰੂ ਗੁਰਨਾਮ ਤਾਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿ ਗਏ ਕਹੋ ਨਾਨਕ ਕਹਾ ਹੈ ਭਾ ਭਾਈ ਆਪਣੇ ਦਾਸ ਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾਂ ਆਪਣੇ ਸੇਵਕੋ ਆਪ ਸਹਾਈ ਨਿਤ ਪਤ ਪਾਰੈ ਬਾਪ ਜੈਸੇ ਮਾਈ ਪ੍ਰਭ ਕੀ ਸਰਨ ਉਭਰੇ ਸਭ ਕੋਈ ਕਰਮ ਕਰਾਉਨ ਪੂਰਨ ਸੱਚ ਸੋਏ ਰਹਾਉ ਆਪ ਮਨ ਵਸਿਆ ਕਰਨਾ ਹਾਰਾ ਭੈ ਬਿਨ ਸੇ ਆਤਮ ਸੋ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ ਕਿਲ ਵਿਗਲਾ ਤੇ ਕਹਿਣ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਦਾ ਸਰਨਾਈ ਰਾਹ ਗੌੜੀ ਚੇਤੀ ਮਹੱਲਾ ਪੰਜਵਾਂ ਦੁਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕੋ ਬਲ ਪੂਰਨ ਭਾਈ ਤਾਤੇ ਬਿਰਥਾ ਨਾ ਪੈ ਪੈ ਕਾਈ ਰਹਾਉ ਜੋ ਜੋ ਚਿਤਵੈ ਦਾਸ ਹਰ ਮਾਈ
ਸੋ ਸੋ ਕਰਤਾ ਆਪ ਕਰਾਈ, ਨਿੰਦਕ ਕੀ ਪ੍ਰਭ ਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ, ਗੌੜੀ ਮਹੱਲਾ ਪੰਜਵਾ। ਭੁਜ ਬਲ ਬੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਲਿਹ ਗਹਿ ਲਿਹੁ ਅੰਗੁਰੀਆ, ਰਹਾਉ ਸਰਵਨਾ ਸੁਤ ਨੈਣ ਸੁੰਦਰ ਨਹੀਂ ਆਰਤ ਦੁਆਰ, ਫਿੰਗਰੀਆ ਦੀਨਾ ਨਾਥ ਨਾਥ ਕਰਨਾ ਮੈਂ, ਸਾਜਨ ਮੀਤ ਪਿਤਾ ਮੈਂ ਤਰੀਆ, ਚਰਨ ਕੁਮਰ ਤੈ ਗੈ ਨਾਨਕ, ਭੈ ਸਾਗਰ ਸੰਤ ਪਾਲ ਤਰੀਆ, ਰਾਹ ਗੌੜੀ ਬੈਰਾਗਨ ਮਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਸਾਈ ਮੀਤਲਾ ਤੂੰ ਸੰਗ ਹਮਾਰੈ ਬਾਸ ਜੀਓ, ਰਹਾਓ ਤੁਝ ਬਿਨ ਘਰੀ ਨਾ ਜੀਵਨਾ, ਧ੍ਰਿਗ ਰਹਿ ਨਾ ਸੰਸਾਰ, ਜੀ ਪ੍ਰਾਣ ਸੁਖ ਦਾਤਿਆ ਨਿਮਖ ਨਿਮਖ ਬਲਹਾਰ, ਜੀ ਹੰਸਤਾ ਲੰਬਨ ਦੇਹੋ ਪ੍ਰਾਪ ਕਰਤੋ ਉਦਰ ਗੋਪਾਲ, ਮੋਹੇ ਨਿਰਗੁਣ ਮਤ ਥੋਰੀਆ, ਤੂੰ ਸਾਦਗੀ ਦੀਨ ਦਿਆਲ, ਕਿਆ ਸੁਖ ਤੇਰੇ ਸੰਭਲਾ, ਕਵਨ ਵਿਧੀ ਵਿਚਾਰ, ਸਰਨ ਸਮਾਈ ਦਾਸ ਹਿਤ, ਉੱਚੇ ਅਗਮ ਪਾਰ, ਸਗਲ ਪਦਾਰਥ ਅਸ਼ਟ ਸਿੱਧ, ਨਾਮ ਮਹਾਰਸ ਮਾਇ ਸੋ ਪ੍ਰਸੰਨ ਭਇ ਕੇਸਵਾ, ਸੇ ਜਨ ਹਰ ਗੁਣ ਗਾਏ, ਮਾਤ ਪਿਤਾ ਸੁਤਬੰਧ ਪੋ, ਤੂੰ ਮੇਰੇ ਪ੍ਰਾਣ ਆਧਾਰ, ਸਾਧ ਸੰਗ ਨਾਨਕ ਭਜਾ ਬਿਖਰਿਆ ਸੰਸਾਰ, ਗੌੜੀ ਬੈਰਾਗਨ ਹੋਏ ਕੇ ਸ਼ੰਤ ਕੀ ਘਰ ਮਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹੈ ਕੋਈ ਰਾਮ ਪਿਆਰੋ ਗਾਵੈ, ਸਰਬ ਕਲਿਆਣ ਸੂ ਸੱਚ ਪਾਵੈ, ਰਹਾਉ ਬਨ ਬਨ ਕੋਚ ਪਿਤ ਬੈਰਾਗੀ, ਬਿਰਲੇ ਕਾਹੂ ਏਕ ਲਿਵ ਲਾਗੀ, ਜਿਨ ਹਰ ਪਾਇਆ ਸੇਵ ਡਭਾਗੀ, ਬ੍ਰਹਮਾਦਿ ਸੰਕਾਦ ਚਾਹੈ, ਜੋਗੀ ਜਤੀ ਸਿਧ ਆ ਰਿਹਾ ਹੈ, ਜਿਸੇ ਪ੍ਰਾਪ ਸੋ ਹਰ ਗੁਣ ਗਾਹੈ, ਤਾਂ ਕਿ ਸਰਨ ਜਨ ਵਿਸਤ ਨਾਹੀ, ਵਡਭਾਗੀ ਹਰ ਸੰਤ ਮਿਲਾਹੀ, ਜਨ ਮਰਨ ਤਿੰਨ ਮੂਲੇ ਨਾਹੀ, ਕਰ ਕਿਰਪਾ ਮਿਲ ਪ੍ਰੀਤਮ ਪਿਆਰੇ, ਬਿਨੋ ਸੁਨੋ ਪ੍ਰਭੂ ਚਪਾਰੇ, ਨਾਨਕ ਮਾਂਗਤ ਨਾਮ ਆਧਾਰੇ, ਰਾ ਗੌੜੀ ਪੂਰਬੀ ਮਹੱਲਾ ਪੰਜਵਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਵਨ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ, ਰਹਾਉ ਰੂਪਹੀਨ ਬੁੱਧ ਬਲਹੀਨੀ, ਮੋਹਿ ਪਰਦੇਸਨ ਦੂਰ ਤੇ ਆਈ, ਨਾਹਿਨ ਦਰਬਨਾ ਜੋਬਨ ਮਾਤੀ, ਮੋਹਿ ਨਾਥ ਕੀ ਕਰੋ ਸਮਾਈ, ਕੋਜਤ ਕੋਜਤ ਭਈ ਬੈਰਾਗਨ, ਪ੍ਰਭ ਦਰਸਨ ਕਹੋ ਫਿਰ ਦਸਾਈ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ, ਗੌੜੀ ਮਹੱਲਾ ਪੰਜਵਾਂ, ਪ੍ਰਭ ਮਿਲ ਵੇਖੋ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹੇ ਕਰੋ ਬੇਨਤੀ, ਕੋ ਸੰਤ ਮਿਲੈ ਬਡਭਾਗੀ, ਰਹਾਓ ਮਨ ਅਰਪੋ ਤਨ ਰਾਖੋ ਆਗੈ, ਮਨ ਕੀ ਮਤਮੁਹਿ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੈ, ਅੰਦਨ ਫਿਰੋ ਤਿਸ ਪਿਛਾ ਵੈਰਾਗੀ, ਪੂਰਬ ਕਰਮ ਅੰਕੁਰ ਜਾ ਪ੍ਰਗਟੀ, ਭੇਟਿਓ ਪੁਰਪ੍ਰਸਤ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਗੌੜੀ ਮਹੱਲਾ ਪੰਜਵਾਂ, ਨਿਕਸਰੇ ਪੰਖੀ ਸਿਮਰ ਹਰ ਪਾਂਖ, ਮਿਲ ਸਾਧੂ ਸਰਨ ਗਹੋ ਪੂਰਨ, ਰਾਮ ਰਤਨ ਹੀਰੇ ਸੰਗ ਰਾਖ, ਰਹਾਉ ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ, ਅਤ ਤੀਖਣ ਮੋਹ ਕੀ ਪਾਸ, ਕਾਟਨ ਹਾਰ ਜਗਤ ਗੁਰੂ ਗੋਬਿੰਦ, ਚਰਨ ਕਮਲ ਤਾ ਕੇ ਕਰੋ ਨਿਵਾਸ, ਕਰ ਕਿਰਪਾ ਗੋਬਿੰਦ ਪ੍ਰਾਪੀ, ਤੁਮ ਦੀਨਾ ਨਾਥ ਨੂੰ ਅਰਦਾਸ, ਕਰ ਗਿਆ ਲਿਹੋ ਨਾਨਕ ਕੇ ਸੁਆਮੀ ਜੀਓ, ਪਿੰਡ ਸਭ ਤੁਮਰੀ ਰਾਸ, ਗੌੜੀ ਮਹੱਲਾ ਪੰਜਵਾਂ, ਹਰ ਪੇਖਣ ਕੋ ਸਿਮਰਤ ਮਨ ਮੇਰਾ, ਆਸ ਪਿਆਸੀ ਚਿਤਵੋ ਦਿਨ ਰਹਿ ਨੀ, ਹੈ ਕੋਈ ਸੰਤ ਮਿਲਾਵੈ ਨੇਰਾ, ਰਹਾਉ ਸੇਵਾ ਕਰੋ ਦਾਸ ਦਾਸਨ ਕੀ, ਅੰਕ ਭਾਤ ਕਰੋ ਨਿਹੋਰਾ, ਤੁਲਾ ਧਾਰ ਤੋਲੇ ਸੁਖ ਸਗਲੇ, ਬਿਨ ਹਰ ਦਰਸ ਸਭੋ ਹੀ ਤੋਰਾ, ਸੰਤ ਪ੍ਰਸਾਦ ਗਾਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬਹੋਰਾ, ਆਨੰਦ ਸੂਖ ਭੇਤ ਹਰ ਨਾਨਕ, ਜਨਮ ਕਿਰਤਾਰਥ ਸਫਲ ਸਵੇਰਾ, ਰਾਹ ਗੌੜੀ ਪੂਰਬੀ ਮਹੱਲਾ ਪੰਜ।

ਮਾਇਆ ਮੋਹ ਹੇ ਸਭੋ ਜਗ ਸੋਇਆ ਇਹੋ ਭਰਮ ਕਹੋ ਕਿਉ ਜਾਈ ਇਕਾ ਸੰਗਤ ਇਕਤ ਗ੍ਰਹਿ ਬਸਤੇ ਮਿਲ ਬਾਤ ਨਾ ਕਰਤੇ ਭਾਈ ਇਕ ਬਸਤ ਬਿਨ ਪੰਚ ਦੁਖੇਲੇ ਉਹ ਬਸਤ ਗੋਚਰ ਠਾਈ ਜਿਸ ਕਾ ਕਿਉ ਤਿਨ ਦੀਆ ਤਾਲਾ ਕੁੰਜੀ ਗੁਰ ਸੋ ਪਾਈ ਅਨਕੋ ਪਾਵ ਕਰੇ ਨੀ ਪਾਵੈ ਬਿਨ ਸਤਿਗੁਰ ਸਰਨਾਈ ਜਿਨਕੇ ਬੰਧਨ ਕਾਟੇ ਸਤਿਗੁਰ ਤਿਨ ਸਾਧ ਸੰਗਤ ਦੇਵ ਲਾਈ ਪੰਚ ਨਾਮਿਲ ਮੰਗਲ ਗਾਇਆ ਹਰ ਨਾਨਕ ਭੇਦ ਨ ਪਾਈ ਮੇਰੇ ਰਾਮ ਰਾਏ ਇਨ ਬਿਨ ਮਿਲਾ ਗੁਸਾਈ ਸਹਿਜ ਭਿਆ ਭਰਮ ਖਿਨ ਮੈਂ ਨਾਠਾ ਮਿਲ ਜੋਤੀ ਜੋ ਸਮਾਈ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਇਆ ਸੋ ਪਰਚੋ ਪਾਇਓ ਕਰੀ ਕਿਰਪਾ ਦਇਆਲ ਬੀਠਲੈ ਸਤਿਗੁਰ ਮੁਝੇ ਬਤਾਇਓ ਰਹਾਉ ਜਾਤ ਕਤ ਦੇਖੋ ਤਤ ਤਾ ਤੁਮ ਹੀ ਮੋਹਿ ਇਹ ਵਿਸਵਾਸ ਹੋਇ ਆਇਓ ਕਹਿ ਪੈ ਕਰੋ ਅਰਦਾਸ ਬੇਨਤੀ ਜੋ ਸੁਨ ਤੋ ਹੈ ਗੁਰਾਇਓ ਲਹਿਓ ਸਹਿਸਾ ਬੰਧਨ ਗੁਰ ਤੋਰੀ ਤਾਂ ਸਦਾ ਸਹਿ ਸੁਖ ਪਾਇਓ ਹੋ ਨਾ ਸਾ ਸੋਈ ਫੁਨ ਹੋਸੀ ਸੁਖ ਤੋ ਕਹਾ ਦਿਖਾਇਓ ਖਨ ਬ੍ਰਹਮਨ ਕਾਇ ਕੋਠਾਣਾ ਗੁਰ ਪਰਦਾ ਖੋਲ ਦਿਖਾਇਓ ਨੌਣਦ ਨਾਮ ਨਿਧਾਨ ਕਠਾਈ ਤੋ ਬਾਹਰ ਕਾਠੈ ਜਾਇਓ ਇੱਕ ਕਣਕ ਅਣਕ ਭਾਤਸ਼ਾਹ ਜੀ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਭਰਮ ਗੁਰ ਖੋਈ ਜਾਇਓ ਤੱਤੈ ਤੱਤ ਮਿਲਾਇਓ ਗੌੜੀ ਮਹੱਲਾ ਪੰਜਵਾ ਔਧ ਘਟੈ ਦਿਨ ਸਰੈ ਨਾਰੀ ਮਨ ਗੁਰਮਿਲ ਕਾ ਸਵਾਰਿਆ ਹਾ ਕਰੋ ਬੇਨੰਤੀ ਸੁਣੋ ਮੇਰੀ ਮੀਤਾ ਸੰਤ ਪੈਲ ਕੀ ਬੇਲਾਈ ਹਾ ਕਾਠ ਲਹੋ ਹਰ ਲਾਹਾ ਗੈ ਬਸੁਨ ਸੁਹੇਲਾ ਜੋ ਸੰਸਾਰ ਵਿਕਾਸ ਸਹਿਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਏ ਇਹ ਰਸ ਜਿਸੇ ਜਗਾਏ ਪਿਆਏ ਹਾ ਰਸ ਹਰ ਜਿਸੇ ਜਗਾਏ ਪਿਆਏ ਹਾ ਰਸ ਕਤ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਵਿਹਾ ਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮਹਿਲ ਪਾਓ ਸੋ ਸਹਿਜ ਬੌਰ ਨਾ ਹੋਏ ਗੋ ਪੇਰਾ ਅੰਤਰ ਜਾਮੀ ਪੁਰਖ ਵਧਾ ਤੇ ਸਰਦਾ ਮਨ ਕੀ ਪੂਰੀ ਨਾਨਕ ਦਾਸ ਇਹੀ ਸੁਖ ਮਾਗੈ ਮੋਕੋ ਘਰ ਸੰਤਨ ਕੀ ਧੂਰੇ ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪਰਾ ਮੇਰੀ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਚ ਬਿਖਾਦੀ ਇੱਕ ਗਰੀਬਾ ਰਾਖੋ ਰੱਖ ਨਹਾਰੀ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸਰਨ ਤੁਹਾਰੀ ਕਰ ਕਰ ਹਾਰਿਓ ਅਨਕ ਬੋ ਭਾਤੀ ਛੋਡੇ ਕਤ ਹੋ ਨਾਹੀ ਇੱਕ ਬਾਤ ਸੁਨ ਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮਤ ਦਿਓ ਮੈਂ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਇਓ ਮਹਾ ਬਿਖਾਦੀ ਸਹਿ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਗੌੜੀ ਮਹੱਲਾ ਪੰਜਵਾਂ ਉਹ ਅਵਨਾਸੀ ਰਾਇਆ ਨਿਰਭੁ ਸੰਗ ਤੁਮਾਰੇ ਬਸਤੇ ਉਹ ਡਰਨ ਕਹਾਂ ਤੇ ਆਇਆ ਰਹਾਓ ਇੱਕ ਮੈਲ ਤੂੰ ਹੋਏ ਉਪਾਰੋ ਇੱਕ ਮੈਲ ਨੇ ਮਾਨੋ ਇੱਕ ਮੈਲ ਤੂੰ ਆਪੇ ਆਪੇ ਇੱਕ ਮੈਲ ਗਰੀਬਾਨੋ ਇੱਕ ਮੈਲ ਤੂੰ ਪੰਡਿਤ ਭਗਤਾ ਇੱਕ ਮੈਲ ਖਲ ਹੋਤਾ ਇੱਕ ਮੈਲ ਤੂੰ ਸਭ ਕੁਛ ਗ੍ਰਾਹਜ ਇੱਕ ਮੈਲ ਕਛੂ ਨਾ ਲੇਤਾ ਕਾਠ ਕੀ ਪੁੱਤਰੀ ਕਹਾ ਕਰੈ ਪਪਰੀ ਖਿਲਾਵਣ ਹਾਰੋ ਜਾਨੈ ਜਾਸਾ ਭੇ ਕਰਾਵੇ ਬਾਜੀ ਗਾਰੋ ਕੈਸੋ ਹੀ ਸਾਜਿਆ ਨੈ ਅਨਕੋਟਰੀ ਬਹੁਤ ਭਾਗ ਕਰੀਆ ਆਪ ਹਾਰ ਖਵਾਰਾ ਜੈਸੇ ਮੈਂ ਰਾਖੇ ਤੈਸੇ ਰਹਿਣਾ ਕਿਆ ਇਹ ਕਰੈ ਵਿਚਾਰਾ ਜਿਨ ਕਿਸ਼ਤੀਆ ਸੋਈ ਜਾਨੇ ਜਿਨੇ ਸਭ ਸਾਜੀ ਕਹੋ ਨਾਨਕ ਪਰੰਪਰ ਸੁਆਮੀ ਕੀਮਤ ਆਪਣੇ ਕਾਜੀ ਗੌੜੀ ਮਹੱਲਾ ਪੰਜਵਾ ਛੋੜ ਛੋੜ ਰੇ ਬਿਖਵਾ ਕੇ ਰਸੂਆ ਕੁਝ ਰਹੋ ਰੇ ਬਾਵਰ ਗਾਵਰ ਜੋ ਕਰ ਖੈ ਹਰਿਆਇਓ ਪਸੂਆ ਰਹਾਓ ਜੋ ਜਾਣੇ ਤੂੰ ਆਪਣੇ ਕਾਜੀ ਸੋ ਸੰਗ ਨਾ ਚਾਲੈ ਤੇਰਾ ਤਸੂਆ ਨਾਗੂ ਆਇਆ ਨਾਗ ਸਦਾਸੀ ਫੇਰ ਫਿਰਿਓ ਅਰ ਕਾਲ ਗਰਸੂਆ ਪੇਖ ਪੇਖ ਰੇ ਕੁਸਮ ਕੀ ਲੀਲਾ ਰਾਚ ਮਾ ਤੈਨੂੰ ਲਓ ਹਸੂਆ ਛੀ ਜਤ ਡੋਰ ਦਿਨ ਸਿਆਰ ਰਾਨੀ ਜੀ ਕੋ ਕਾਜ ਨਾ ਕੀਨੂ ਕਛੂਆ ਕਰਤ ਕਰਤ ਇਹੀ ਵਰਦਾਨੂ ਹਾਰੇ ਉੱਤੇ ਤਨ ਕੀਨ ਸੂਆ ਜੋ ਮੋਯੋ ਉਨ ਮੋਹਨੀ ਬਾਲਾ ਉਸਤੇ ਘਟੈ ਨਾਹੀ ਰੁਚ ਰਸੂਆ ਜਾਗ ਐਸਾ ਮੈਂ ਗੁਰੇ ਦਿਖਾਇਓ ਤੋ ਸਰਨ ਪ੍ਰਿਓ ਤਜ ਗਰ ਵਸੂਆ ਮਾਰਗ ਪ੍ਰਭ ਕੋ ਸੰਤ ਬਤਾਇਓ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਗੌੜੀ ਮਹੱਲਾ ਪੰਜਵਾਂ ਤੁਝ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਅਧਾਰਾ ਰਹਾਉ ਅੰਤਰ ਕੀ ਬਿਰ ਤੁਮ ਹੀ ਜਾਨੀ ਤੁਮ ਹੀ ਸੱਜਣ ਸੁਹੇਲੇ ਸਰਬ ਸੁਖਾ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗਹੇ ਤੋਲੇ ਵਰਨਾ ਸਾਖ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ਅਗਮ ਗੋਚਰ ਪ੍ਰਭ ਅਵਨਾਸੀ ਪੂਰੇ ਗੁਰ ਤੇ ਜਾਤੇ ਭ੍ਰਮ ਕੋ ਕਾਟੀਏ ਨੇ ਕੇਵਲ ਜਬ ਤੇ ਹਉ ਮੈਂ ਮਾਰੀ ਜਨਮ ਮਰਨ ਕੋ ਚੁਕੋ ਸਹਿਸਾ ਸਾਧ ਸੰਗਤ ਸਾਰੀ ਚਰਨ ਪਖਾਰ ਕਰੋ ਗੁਰਸੇਵਾ ਬਾਹਰ ਜਾਓ ਲਖ ਬਰੀਆ ਜੇ ਪ੍ਰਸਾਦ ਭਉ ਜਲ ਤਰਿਆ ਜਾ ਨਾਨਕ ਪ੍ਰੇ ਸੰਗ ਮਿਰੀਆ ਗੌੜੀ ਮਹੱਲਾ ਪੰਜਵਾਂ ਤੁਝਗੁਨ ਕੰਵਰ ਜਾਵੈ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਪਿਆਲ ਮੇ ਤੂ ਮੰਡਲ ਸਰਬ ਸਮਾਨੋ ਏ ਕੈ ਉਹੀ ਸਿਵ ਸਿਵ ਕਰ ਸਗਲ ਕਰ ਜੋਰੀ ਸਰਬਯਾ ਠਾਕੁਰ ਤੇਰੀ ਦੋਹੀ ਪਤ ਪਾਵਨ ਠਾਕਰ ਨਾਮ ਤੁਮਰਾ ਸੁਖਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤਰੀ ਸੁੰਗਾਲ ਗਲੋਹੀ
ਗੌੜੀ ਮਹੱਲਾ ਪੰਜਵਾ। ਮਿਲਹੋ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹੋ ਅਣਕ ਜਨਮ ਬਹੁ ਜੋਨੀ ਭਰਮਿਆ ਬਹੁਰ ਬਹੁਰ ਦੁਖ ਪਾਇਆ ਤੁਮਰੀ ਕਿਰਪਾ ਤੇ ਮਾਨਕ ਤੇ ਪਾਈ ਹੈ ਦੇਹੋ ਦਰਸ ਹਰ ਰਾਇਆ ਸੋਈ ਹੋਆ ਜੋ ਤਿਸ ਭਾਣਾ ਵਰਨਾ ਕਿਨਹੀ ਕੀਤਾ ਤੁਮਰੈ ਭਾਣੈ ਭਰਮ ਮੋਹੇ ਮੋਹਿਆ ਜਾਗਤ ਨਾਹੀ ਸੂਤਾ ਬਿਨੋ ਸੁਣੋ ਤੁਮ ਪ੍ਰਾਨ ਪਤ ਪਿਆਰੀ ਕਿਰਪਾ ਨਿਧ ਦਇਆਲਾ ਰਾਖ ਲਿਓ ਪਿਤਾ ਪ੍ਰਾ ਮੇਰੀ ਨਾਥੇ ਕਰ ਪ੍ਰਤਪਾਲਾ ਜਿਸਨੂੰ ਤੁਮੇ ਦਿਖਾਇਓ ਦਰਸ਼ਨ ਸਾਧ ਸੰਗਤ ਕਾ ਪਾਛਾ ਕਰ ਕਿਰਪਾ ਧੂ ਦਿਹੋ ਸੰਤਨ ਕੀ ਸੁਖ ਨਾਨਕ ਪਿਓ ਪਾਛਾ ਗੌੜੀ ਮਹੱਲਾ ਪੰਜਵਾਂ ਹਉ ਤਾ ਕੈ ਬਲਹਾਰੀ ਜਾ ਕੈ ਕੇਵਲ ਨਾਮ ਅਧਾਰੀ ਰਹਾ ਮਹਿਮਾ ਕਾ ਕੀ ਕੇਤਕ ਗਣੀਐ ਜਨ ਪਾਰ ਬ੍ਰਹਮ ਰੰਗ ਰਾਤੇ ਸੁਖ ਸਹਿਜ ਆਨੰਦ ਤਨਾ ਸੰਗ ਹੁਣ ਸੰਸਰ ਅਵਰਨਾ ਦਾਤੇ ਜਗਤ ਉਧਾਰਨ ਸੇਈ ਆਏ ਜੋ ਜਨ ਦਸ ਪਿਆਸਾ ਉਨਕੀ ਸਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾ ਕੈ ਚਰਨ ਪਰੋ ਤਾ ਜੀਵਾ ਜਨ ਕੈ ਸੰਗ ਨਿਹਾਲਾ ਭਗਤਨ ਕੀ ਰੇਨ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾ ਲਾਰਾ ਜੁਗਨ ਅਵਧ ਜੋ ਦਿਸੈ ਸਭ ਕਿਛ ਜੁਗ ਮੈਂ ਘਾਟਿਆ ਨਾਮ ਨਿਧਾਨ ਸਦ ਨਵਤਨ ਨਿਰਮਲ ਨਾਨਕ ਹਰ ਧਨ ਖਾਟਿਆ ਗੌੜੀ ਮਹੱਲਾ ਪੰਜਵਾਂ ਜੋ ਜੁਗਤ ਸੁਣ ਆਇਓ ਗੁਰ ਤੇ ਮੋਕੋ ਸਤਿਗੁਰ ਸ਼ਬਦ ਬੁਝਾਇਓ ਰਹਾਓ ਨੌ ਖਨ ਪ੍ਰਿਥਮੀ ਸਤਨ ਮੈਂ ਰਵਿਆ ਨਿਮਖ ਨਿਮਖ ਨਮਸਕਾਰਾ ਦੀਖਿਆ ਗੁੱਟੀ ਮੁਦਰਾ ਕਾਨੀ ਦੜਿਓ ਏਕ ਨਿਰੰਕਾਰਾ ਪੰਚ ਚੇਲੇ ਮਿਲ ਲਗ ਭਏ ਕਤਰਾ ਏਕ ਕੈ ਵਸ ਪੀਏ ਦਸ ਪੈ ਰਗਨ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ਭਰਮ ਜਰਾਏ ਚੜਾਈ ਜੁਗੁਪਤਾ ਪੰਥੇ ਕਰ ਪੇਖਿਆ ਸਹਿ ਸੁਖ ਸੁਖੀਨੀ ਭੁਗਤਾ ਜੋ ਠਾਕੁਰ ਮਸਤਕ ਲਿਖਿਆ ਜੈ ਭਉ ਲਾਹੀ ਤਹਾ ਆਸਨ ਬਾਧਿਓ ਸਿੰਘੀ ਅਣਹਤ ਬਾਣੀ ਤਤ ਵਿਚਾਰ ਡੰਡਾ ਕਾਰਾ ਕੇ ਜੁਗਤ ਨਾਮ ਮਨ ਭਾਣੀ ਆਸਾ ਜੋਗੀ ਵਡਭਾਗੀ ਭੇਟੇ ਮਾਇਆ ਕੇ ਬੰਧਨ ਘਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ ਗੌੜੀ ਮਹੱਲਾ ਪੰਜਵਾ ਅਨੂਪ ਪਦਾਰਥ ਨਾਮ ਸੁਣੋ ਸਗਲ ਧਿਆਈ ਦੇ ਮੀਤਾ ਹਰ ਔਖਤ ਜਾਕੋ ਗੁਰਦੀਆ ਤਾ ਕੈ ਨਿਰਮਲ ਚੀਤਾ ਰਾਓ ਅੰਧਕਾਰ ਮਿਟਿਓ ਤੇ ਤਨ ਤੇ ਗੁਰ ਸ਼ਬਦ ਦੀ ਪ੍ਰਗਾਸਾ ਭਰਮ ਕੀ ਜਾਲੀ ਤਾ ਕੀ ਕਾਟੀ ਜਾ ਕੋ ਸਾਧ ਸੰਗਤ ਵਿਸਵਾਸਾ ਤਾਰੀ ਦੇ ਭਵ ਜਲ ਤਾਰੂ ਪਿਕੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜ਼ਾਨਾ ਭਗਤੀ ਪਾਇਆ ਮਨ ਤਨ ਤ੍ਰਿਪਤ ਅਘਾਏ ਨਾਨਕ ਹਰ ਜੀਓ ਤਾ ਕੋ ਦੇਵੈ ਜਾ ਕੋ ਹੁਕਮ ਨਾਏ ਗੌੜੀ।

ਕਸੂ ਸਿਆਨ ਭੁਖ ਨਾ ਮੋਰੀ ਰਹਾਓ ਕਰਨ ਕਰਾਵਨ ਸਭ ਕੁਛ ਤੁਮ ਹੀ ਤੁਮ ਸਮਰੱਥ ਨਾਹੀ ਅਨ ਹੋਰੀ ਤੁਮਰੀ ਗਤ ਮੈਂ ਤੁਮ ਹੀ ਜਾਨੀ ਸੀ ਸੇਵਕ ਜਿਸ ਦਿਨ ਭਾਗ ਮਥੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੈ ਜੈਸੇ ਦਿਸ਼ਟ ਓ ਚੰਦ ਚਕੋਰੀ ਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮੈਂ ਲਾ ਕਰੋਰੀ ਜਾ ਕਹੀਐ ਪ੍ਰਗਟ ਪ੍ਰਭ ਹੋਆ ਨਿਨ ਕੀਰਤਨ ਰਸਨ ਮੋਰੀ ਤੁਮ ਸਮਰੱਥ ਪਾਰਿਆ ਤੂਤੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ਨਾਨਕ ਹੋ ਪ੍ਰਭ ਕੀਜਾ ਕਿਰਪਾ ਉਨ ਸੰਤਨ ਕੈ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾਂ ਤੁਮ ਹਰ ਸੇਤੀ ਰਾਤੇ ਸੰਤੋ ਨਿਬਾਹੇ ਦੇਹੋ ਮੌਕੋ ਪੁਰਖ ਵਧਾਤੇ ਓਰ ਪਹੁੰਚਾਓ ਦਾਤੇ ਰਹਾਓ ਤੁਮਰਾ ਮਰਮ ਤੁਮਾ ਹੀ ਜਾਣਿਆ ਤੁਮ ਪੂਰਨ ਪੁਰਖ ਵਧਾਤੇ ਰਾਖੋ ਸਰਨ ਨਾਥ ਦੀਨ ਕੋ ਕਰੋ ਹਮਾਰੀ ਗਾਤੇ ਤਰਨ ਸਾਗਰ ਬੋਸ ਚਰਨ ਤੁਮਾਰੇ ਤੁਮ ਜਾਣੋ ਆਪਣੀ ਭਾਤੇ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਤੇ ਪਾਰ ਪਰਾ ਤੇ ਕੀ ਤੂਤ ਪ੍ਰਭ ਤੁਮ ਸਮਰੱਥਾ ਸਭ ਕੁਛ ਤੁਮਰਾ ਹੱਥ ਹੈ ਐਸਾ ਨਿਦਾਨ ਦਿਓ ਮੌਕੋ ਹਰ ਜਨ ਤਲਾ ਹਮਾਰੇ ਸਾਥ ਹੈ ਨਿਰਗੁਣ।

ਹੈ ਠਾਕੁਰ ਭਗਤ ਟੇਕ ਹਰ ਨਾਇਓ ਗੌੜੀ ਮਹੱਲਾ ਪੰਜਵਾਂ ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਕੀ ਉਡ ਗਹੀ ਜਾਰੀ ਜਿਨ ਧਾਰੀ ਬ੍ਰਹਮੰਡ ਖੰਡ ਹਰ ਤਾਕੋ ਨਾਮ ਜਪੀ ਜਾਰੀ ਰਹਾਉ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਆ ਰੇ ਜੋ ਪ੍ਰਭ ਕਰੈ ਸੋਈ ਭਲ ਮਾਨੋ ਸੁਖ ਦੁਖ ਉਹੀ ਤਿਆਗਿਆ ਰੇ ਕੋਟ ਪਦ ਉਧਾਰੇ ਖਿਨ ਮੈਂ ਕਰਤੇ ਬਾਰਨ ਲਾਗੇ ਰੀ ਦੀਨ ਦਰਦ ਦੁੱਖ ਭੰਜਨ ਸੁਆਮੀ ਜਿਸ ਭਾਵੈ ਤਸੈ ਨਵਾਜੈ ਰੇ ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਨ ਸੁਖ ਸਾਗਰ ਰੇ ਦੇਂਦੇ ਤੋਰ ਨਾਹੀ ਤਿਸ ਕਰਤੇ ਪੂਰਿਓ ਰਤਨਾਗ ਰੇ ਜਾਚਕ ਜਾਚੈ ਨਾਮ ਤੇਰਾ ਸੁਆਮੀ ਘਟ ਘਟ ਅੰਤਰ ਸੋਈ ਰੇ ਨਾਨਕ ਦਾਸ ਤਾਕੀ ਸਰਨਾਈ ਜਾਤੇ ਬਿਰਥਾ ਨਾ ਕੋਈ ਰੇ ਰਾ ਗੌੜੀ ਪੂਰਬੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਬੋ ਨਾ ਮਨੋ ਬਿਸਾਰੀ ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਪਾਰੀ ਰਹਾਉ ਮਹਾਂ ਕਸ਼ਟ ਕਾਟੈ ਖਿਨ ਪੀਤਾ ਰਸਨਾ ਨਾਮ ਚਿਤਾਰੀ ਸ਼ੀਤਲ ਸਾਂਤ ਸੁਖ ਹਰ ਸਰਨੀ ਜਲਤੀ ਅਗਨ ਨਿਵਾਰੇ ਗਰਭ ਕੁੰਡ ਨਰਕ ਤੇ ਰਾਖੇ ਭਵਜਲ ਪਾਰ ਉਤਾਰੇ ਚਰਨ ਕਮਲ ਆਰਾਧਿਤ ਮਨ ਮੈਂ ਜਮ ਕੀ ਤਾਸ ਵਿਦਾਰੇ ਪੂਰਨ ਪਾਰ ਬ੍ਰਹਮ ਪਰਮੇਸ਼ਵਰ ਉਚਾਗਮ ਪਾਰੀ ਗੁਣ ਗਾਵ ਧਿਆਵ ਸੋ ਸਾਗਰ ਜੂਐ ਜਨਮ ਨਾ ਹਾਰੀ ਕਾਮ ਕਰੋ ਲੋ ਮੋਹ ਮਨ ਲੀਨੋ ਨਿਰਗੁਣ ਕੇ ਦਾਤਾਰੇ ਕਰ ਕਿਰਪਾ ਆਪਣੋ ਨਾਮ ਦੀਜਿਆ ਨਾਨਕ ਸਭ ਬਲ ਹਾਰੈ ਰਾ ਗੌੜੀ ਚੇਤੀ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਨਾਹੀ ਰੇ ਹਰ ਭਗਤ ਬਿਨਾ ਜੀਤ ਜਨਮ ਇਓ ਰਤਨ ਮੋਲਕ ਸਾਧ ਸੰਗਤ ਜਾਪਿਕ ਖਿਨਾ ਰਹਾਉ ਸੁਤ ਸੰਪਤ ਬੰਤਾ ਬਿਨੋਦ ਛੋੜ ਗਏ ਬੋ ਲੋਕ ਭੋਗ ਹੈਵਰ ਗੈਵਰ ਰਾਜ ਰੰਗ ਤਿਆਗ ਚੱਲਿਓ ਹੈ ਮੂੜ ਨੰਗ ਚੋਆ ਚੰਦਨ ਦੇਹ ਫੁੱਲਿਆ ਸੋ ਤਨ ਧਰ ਸੰਗ ਰੂਲਿਆ ਮੋਹੇ ਮੋਹਿਆ ਜਾਨੈ ਦੂਰ ਹੈ ਕਉ ਨਾਨਕ ਸਦਾ ਹਦੂਰ ਹੈ ਗੌੜੀ ਮਹੱਲਾ ਪੰਜਵਾਂ ਮਨ ਧਰ ਤਰਵੇ ਹਰ ਨਾਮ ਕੋ ਸਾਗਰ ਲਹਿਰ ਸੰਸਾਰ ਸੰਸਾਰ ਗੁਰਬੋਧ ਪਾਰ ਗਰਾਮ ਨੂੰ ਨਹਾਓ ਕਾਲ ਕਾਲ ਖੰਧਿਆਰੀਆ ਗੁਰ ਗਿਆਨ ਦੀਪ ਉਜਿਆਰੀਆ ਬਿਖ ਬਿਖਿਆ ਪਸਰੀ ਅੱਤ ਘਣੀ ਉਭਰੇ ਜਪ ਜਪ ਹਰ ਗੁਣੀ ਮਤਵਾਰੋ ਮਾਇਆ ਸੋਇਆ ਗੁਰ ਭੇਟ ਭ੍ਰਮ ਕੋ ਖੋਇਆ ਕੋ ਨਾਨਕ ਏਕ ਧਿਆਇਆ ਘਾਟ ਘਰ ਨਦਰੀ ਆਇਆ ਗੌੜੀ ਮਹੱਲਾ ਪੰਜਵਾਂ ਦੀਵਾਨ ਹੁਮਾਰੋ ਤੂੰ ਹੀ ਏਕ ਸੇਵਾ ਥਾਰੀ ਗੁਰੇ ਟੇਕ ਰਹਾਓ ਅਣਕ ਜੁਗਤ ਨਹੀਂ ਪਾਇਆ ਗੁਰ ਚਾਕਰ ਲੈ ਆਇਆ ਮਾਰੇ ਪੰਚ ਬਿਖਾਧਿਆ ਗੁਰ ਕਿਰਪਾ ਤੇ ਦਲ ਸਾਧਿਆ ਬਖਸੀਸ ਵਜੋ ਮਿਲੇ ਏਕ ਨਾਮ ਤੂੰ ਸਹਿਜ ਆਨੰਦ ਵਿਸਰਾਮ ਪ੍ਰਭ ਕੇ ਚਾਕਰ ਸੀ ਭਲੇ ਨਾਨਕ ਤਿੰਨ ਮੁਖ ਉਜਲੇ ਗੌੜੀ ਮਹੱਲਾ ਪੰਜਵਾ ਜੀ ਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ ਤਿੰਨ ਮੈਂ ਭਉ ਹੈ ਜਾਮ ਕਾ ਰਹਾਉ ਅਵਰ ਜਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ ਲਾਖ ਹਿਕਮਤੀ ਜਾਣੀਐ ਆਗੈ ਤਿਲ ਨਹੀਂ ਮਾਨੀਐ ਅਹੰਬਦ ਕਰਮ ਕਮਾਵਨੇ ਗ੍ਰਹਿ ਬਾਲੂ ਨੀਰ ਬਹਾਵਨੇ ਪ੍ਰਭ ਕਿਰਪਾਲ ਕਿਰਪਾ ਕਰੇ ਨਾਮ ਨਾਨਕ ਸਾਧੂ ਸੰਗ ਮਿਲੈ ਗੌੜੀ ਮਹੱਲਾ ਪੰਜਵਾ ਬਾਰ ਨ ਬਲਹਾਰ ਨ ਲੱਖ ਬਰੀਆ ਨਾਮੋ ਨਾਮ ਸਾਹਿਬ ਕੋ ਪ੍ਰਾਨ ਦਰੀਆ ਰਹਾਓ ਕਰਨ ਕਰਾਵਨ ਤੂੰ ਹੀ ਏਕ ਜੀ ਜੰਤਕੀ ਤੂੰ ਹੀ ਟੇਕ ਰਾਜੋਗਨ ਪ੍ਰਭ ਤੂੰ ਧਨੀ ਤੂੰ ਨਿਰਗੁਣ ਤੂੰ ਸਰਗੁਣੀ ਈਹਾ ਊਹਾਂ ਤੂੰ ਮਰਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਾਮੀ ਪ੍ਰਭ ਸੁਜਾਨ ਨਾਨਕ ਤੱਕਿਆ ਤੂੰ ਹੀ ਤਾਨ ਗੌੜੀ ਮਹੱਲਾ ਪੰਜਵਾਂ ਹਰ ਹਰ ਹਰ ਆਰਾਧਿਆ ਸੰਤ ਸੰਗ ਹਰ ਮਨ ਵਸੈ ਭਰਮੋ ਭਉ ਸਾਧਿਆ ਰਹਾਉ ਵੇਦ ਪੁਰਾਣ ਸਿਮਤ ਭਾਣੇ ਸਭ ਊਚ ਬਰਾਜਤ ਜਨ ਸੁਣੇ ਸਗਲ ਸਥਾਨ ਭੈ ਭੀਤੀਨ ਰਾਮ ਸੇਵਕ ਭੈਰੈ ਤੀਨ ਲੱਖ ਚੋ ਰਾਸੀ ਜੂਨ ਪ੍ਰੈ ਗੋਬਿੰਦ ਲੋਕ ਨਹਿ ਜਮੇ ਮਰੇ ਬਲਬੁਤ ਸਿਆਨ ਭਉ ਮੈਂ ਰਹੀ ਹਰ ਸਾਧ ਸਰਨ ਨਾਨਕ ਗਹੀ ਗੌੜੀ ਮਹੱਲਾ ਪੰਜਵਾਂ ਮਨ ਰਾਮ ਨਾਮ ਗੁਣ ਗਾਈਆ ਨੀਤ ਨੀਤ ਹਰ ਸੇਵੀਆ ਸਾਸ ਸਾਸ ਹਰ ਧਿਆਗਿਆ ਰਹਾਉ ਸੰਤ ਸੰਗ ਹਰ ਮਨ ਵਸੈ ਦੁਖ ਦਰਦ ਨੇਰਾ ਭ੍ਰਮ ਨਸੈ ਸੰਤ ਪ੍ਰਸਾਦ ਹਰ ਜਾਪੀਏ ਸੋ ਜਨ ਦੁਖ ਨਾ ਵਿਆਪੀਏ ਜਾ ਕੋ ਗੁਰ ਹਰ ਮੰਤਰ ਦੀ ਸੋ ਉਭਰਿਆ ਮਾਇਆ ਅਗਨ ਤੇ ਨਾਨਕ ਕੋਪਰਾ ਮਾਇਆ ਕਰ ਮੇਰਾ ਮਨ ਤਨ ਵਾਸਿਆ ਨਾਮ ਹਰ ਗੌੜੀ ਮਹੱਲਾ ਪੰਜਵਾਂ

ਕਰ ਰਾਜ ਯੋਗ, ਹਰ ਰਸ ਜਿਨ ਜਨ ਚਾਖਿਆ, ਤਾਂ ਕਿ ਤ੍ਰਿਸ਼ਨਾ ਲਾਥੀਆ, ਹਰ ਬਿਸਰਾਮ ਨਿਤ ਪਾਇਆ, ਸੋ ਬਹੁਰ ਨ ਕਥੀ ਧਾਇਆ, ਹਰ ਹਰ ਨਾਮ ਜਾਕੋ ਗੁਰਦੀਆ, ਨਾਨਕ ਤਾਕਾ ਭਉ ਗਿਆ, ਗੌੜੀ ਮਹੱਲਾ ਪੰਜਵਾਂ, ਜਾਕੋ ਬਿਸਰੈ ਰਾਮ ਨਾਮ ਤਾਹੂ ਕੋ ਪੀਰ, ਸਾਧ ਸੰਗਤ ਮਿਲ ਹਰ ਰਵੈ, ਸੇ ਗੁਣੀ ਗਹੀਰ ਰਹਾਉ, ਜਾਕੋ ਗੁਰਮੁਖ ਹਿਰਦੈ ਬੁੱਧ, ਤਾਕੈ ਕਰ ਤਲ ਨਵ ਨਿਤ ਸਿੱਧ, ਜੋ ਜਾਣੇ ਹਰ ਪ੍ਰਭ ਤਨੀ ਕਿਸ ਨਾਹੀ, ਤਾਕੈ ਕਮੀ ਕਰਨੇ।

ਖਾਣਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੈ ਗ੍ਰਹਿ ਵਸੈ ਕਉ ਨਾਨਕ ਤਿੰਨ ਸੰਗ ਦੁੱਖ ਨਸੈ ਗੌੜੀ ਮਹੱਲਾ ਪੰਜਵਾਂ ਗਰਭ ਵੱਡੋ ਮੂਲ ਇਤਨੋ ਰਹਿ ਨਹੀਂ ਗਉ ਕਿਤਨੋ ਰਹਾਵੇ ਵਰਜਤ ਬੇਦ ਸੰਤਨਾ ਉਵਾਉ ਸੋ ਹੈ ਰੇ ਹਿਤਨੋ ਹਾਰ ਜੁਆਰ ਜੂਆ ਬਦੈ ਇੰਦਰੀ ਵਸ ਲੈ ਜਿਤਨੋ ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗ ਰਿਤਨੋ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਧ ਮੈਂ ਜਿਤਨੋ ਗੌੜੀ ਮਹੱਲਾ ਪੰਜਵਾਂ ਮੋਹੇ ਦਾਸੋ ਠਾਕੁਰ ਕੋ ਧਾਨ ਪ੍ਰਭ ਕਾ ਖਾਨਾ ਰਹਾ ਹੋਇਆ ਸੋਰੇ ਖਸਮ ਹਮਾਰਾ ਖਿਨ ਮੈਂ ਸਾਸ ਵਾਰਨ ਹਰਾ ਕਾਮ ਕਰੀ ਜੇ ਠਾਕੁਰ ਭਾਵਾ ਗੀਤ ਚਰਤ ਪ੍ਰਭ ਕੇ ਗੁਣ ਗਾਵਾ ਸਰਨ ਪ੍ਰਿਓ ਠਾਕੁਰ ਵਜੀਰਾ ਤਿੰਨਾ ਦੇਖ ਮੇਰਾ ਮਨ ਧੀਰਾ ਏਕ ਤੇ ਕੇਕੋ ਆਧਾਰਾ ਜਾਂ ਨਾਨਕ ਹਰ ਕੀ ਲਾਗਾ ਕਾਰਾ ਗੌੜੀ ਮਹੱਲਾ ਪੰਜਵਾ ਹੈ ਕੋਈ ਐਸਾ ਹਉ ਮੈਂ ਤੋਰੈ ਇਸ ਮਿੱਠੀ ਤੇ ਇਹ ਮਨ ਹੋ ਰਿਹਾ ਰਹਾਉ ਗਿਆਨੀ ਮਾਨੁਖ ਭਇਆ ਜੋ ਨਾਹੀ ਸੋ ਡੋਰੈ ਰਿਆਨ ਅੰਧਾਰੀ ਕਾਰੀਆ ਕਵਨ ਜੁਗਤ ਜਿਤ ਭੋਰੈ ਭ੍ਰਮ ਤੋ ਹਾਰਿਆ ਅਨਕ ਵਿਧੀ ਕਰ ਤੋਰੈ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਤ ਮੋਰੈ ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰਨਾਮ ਏ ਰਹਾਉ ਦੀਨ ਦਿਆਲਾ ਪਾਰ ਬ੍ਰਹਮ ਜਾ ਕੈ ਸਿਮਰਨ ਸੁਖ ਭਏ ਅਕਾਲ ਪੁਰਖ ਅਗਾਧ ਬੋਧ ਸੁਨਤ ਜਸੋ ਕੋਟ ਅਗ ਖਏ ਕਿਰਪਾ ਨਿਧ ਪ੍ਰਮਾਇਆ ਧਾਰ ਨਾਨਕ ਹਰ ਹਰ ਨਾਮ ਲਏ ਗੌੜੀ ਮਹੱਲਾ ਪੰਜਵਾਂ ਮੇਰੇ ਮਨ ਸਰਨ ਪ੍ਰਭੂ ਸੁਖ ਪਾਏ ਜਾਨ ਦਿਨ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨ ਜਾਤ ਜਾਏ ਰਹਾਉ ਏਕ ਰੈਨ ਕੇ ਪਾਹੁਣ ਤੁਮ ਆਏ ਬਹੁ ਜੁਗ ਆਸ ਵਧਾਏ ਗ੍ਰਹਿ ਮੰਦਰ ਸੰਪੈ ਜੋ ਦਿਸੈ ਜਿਉਂ ਤਰਵਰ ਕੀ ਛਾਏ ਤਨ ਮੇਰਾ ਸੰਪੇ ਸਾ ਮੇਰੀ ਬਾਗ ਮਿਲਕ ਸਭ ਜਾਏ ਦੇਵਨ ਹਾਰਾ ਬਿਸਰਿਓ ਠਾਕੁਰ ਖਿਨ ਮੈਂ ਹੋਤ ਪਰਾਏ ਪਹਿਰੈ ਬਾਗਾ ਕਰਿ ਸ਼ਨਾਨਾ ਚੂਆ ਚੰਦਨ ਲਾਈ ਨਿਰਭਉ ਨਿਰੰਕਾਰ ਨਹੀਂ ਚੀਨਿਆ ਜਿਉਂ ਹਸਤੀ ਨਾ ਵਾਏ ਜੋ ਹੋਏ ਕਿਰਪਾਲ ਤਾਂ ਸਤਿਗੁਰ ਮੇਲਾ ਸਭ ਸੁਖ ਹਰ ਕੇ ਨਾਏ ਮੁਕਤ ਭਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਗੁਰ ਗੁਰ ਗੁਰ ਸਾਧ ਕਰੀਆ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕਉ ਬਲ ਹਰੀਆ ਰਹਾਉ ਜੇਤੇ ਸਾਸ ਗ੍ਰਾਸ ਮਨ ਦਿੱਤਾ ਤੇਤੇ ਹੀ ਗੁਣ ਗਾਇਆ ਜੋ ਹੋਏ ਦਿਆਲ ਸਤਿਗੁਰ ਆਪਣਾ ਤਾਂ ਇਹ ਮਤ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬਨ ਤੇ ਛੂਟੈ ਸਭ ਸੁਖਾ ਸੁਖ ਪਾਈਐ ਸੇ ਸੁਆਮੀ ਸਭ ਗੁਰਦਾਤਾ ਮਨ ਬੰਚਤ ਫਲ ਆਈਐ ਨਾਮ ਇਸ਼ਟ ਮੀਤ ਸੁਤਕਰਤਾ ਮਨ ਸੰਗ ਤੁਹਾਰਾ ਚਾਲੈ ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈਆ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬਨ ਦੇਸਾ ਨਾਨ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ ਰਾ ਗੌੜੀ ਮਾ ਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਸਨਾ ਬਿਰਲੈ ਕੀ ਹੀ ਬੁੱਝੀ ਰਹਾ ਕੋਟ ਜੋਰੀ ਲਾਖ ਰੋਰੀ ਮਨ ਨਾ ਹੋਰੈ ਪਰੈ ਪਰੈ ਹੀ ਕੌ ਲੁੱਝੀ ਹੇ ਸੁੰਦਰ ਨਾਰੀ ਅਣਕ ਪ੍ਰਕਾਰੀ ਪਰਾਗ੍ਰਹਿ ਬੇਕਾਰੀ ਪੁਰਾ ਭਲਾ ਨੇ ਸੁੱਝੀ ਹੇ ਅਣਕ ਬੰਧਨ ਮਾਇਆ ਭਰਮਤ ਭਰਮਾਇਆ ਗੁਨਦ ਨਹੀਂ ਗਾਇਆ ਮਨ ਵਿਖਿਆ ਹੀ ਮੈਂ ਲੁੱਝੀ ਹੇ ਜਾ ਕੋਰੇ ਕਿਰਪਾ ਕਰੈ ਜੀਵ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਤਰ ਹਰ ਸਿੱਝੀ ਹੇ ਗੌੜੀ ਮਹੱਲਾ ਪੰਜਵਾਂ ਸਾਧੂ ਕੋਰਾ ਸਹਾਰੋ ਹਾ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਧਾਰੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋ ਮਨੇਮ ਕਾਹੂ ਹੋ ਕੌਣ ਕਰ ਹੋ ਕਾਹੂ ਤੀਰ ਕਾਹੂ ਨੀਰ ਕਾਹੂ ਵੇਦ ਵਿਚਾਰ ਨਾਨਕ ਭਗਤ ਪਿਰੇ ਹੋ ਗੌੜੀ ਮਹੱਲਾ ਪੰਜਵਾਂ ਗੁਣ ਕੀਰਤ ਨਿਤ ਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਕੋਟ ਪ੍ਰਭ ਤੋਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਤੂੰ ਹੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਉ ਤੂੰ ਹੀ ਸੁਣ ਹੈ ਨਾਨਕ ਨੇਰ ਨੇਰੀ ਗੌੜੀ ਮਹੱਲਾ ਪੰਜਵਾਂ ਮਾਤੋ ਹਰ ਰੰਗ ਮਾਤੋ ਰਹਾਉ ਉਹੀ ਪੀਓ ਉਹੀ ਖੀਓ ਗੁਰੇ ਦੀਓ ਦਾਨ ਪੀਓ ਆਓ ਸਿਓ ਮਨ ਰਾਤੋ ਉਹੀ ਭਾਟੀ ਉਹੀ ਪੋਚਾ ਉਹੀ ਪਿਆਰ ਉਹੀ ਰੁਚਾ ਮਨ ਉਹ ਸੁਖ ਜਾਤੋ ਸਹਿਜ ਖੇਲ ਅੰਧ ਖੇਲ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪ੍ਰਾਤੋ ਰਾ ਗੌੜੀ ਮਾਲਵਾ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਨਾਮ ਲੇਹੋ ਮੀਤਾ ਲੇਹੋ ਆਗਿਆ ਬਿਕਮ ਪੰਥ ਭਿਆਨ ਰਹਾਉ ਸੇਵਕ ਸੇਵ ਸਦਾ ਸੇਵ ਤੇਰਾ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧ ਕੀ ਹੋ ਕਾਟੀਐ ਜਮ ਜਾਲ ਹੋਮ ਜਾ ਤੀਰਥ ਕੀਏ ਵਿੱਚ ਹਉ ਮੈਂ ਬਦੇ ਵਿਕਾਰ ਨਰਕ ਸੁਰਗ ਤੋਏ ਭੁੰਚਨਾ ਹੋਏ ਬਹੁਰ ਬੋਰ ਅਵਤਾਰ ਸ਼ਿਵਪੁਰੀ ਬ੍ਰਹਮ ਇੰਦਰਪੁਰੀ ਨਿਚਲ ਕੋ ਥਾਉ ਨਾਹੀ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਗ ਤੇ ਆਵੇ ਜਾਏ
ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਾ ਪੁਕਾਰ ਨਾਨਕ ਕਹੈ ਸੁਨਰੀ ਮਨਾ ਕਰ ਕੀਰਤਨ ਹੋਏ ਉਧਾਰ ਰਾਗ ਗੌੜੀ ਮਾਲਾ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਇਓ ਬਾਲ ਬੁੱਧ ਸੁਖਰੇ ਹਰਕ ਸੋਗ ਹਾਨ ਮ੍ਰਿਤ ਦੁੱਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਓ ਜੋ ਲੋਹ ਕੁਛ ਸੋਚੋ ਚਿਤਵੋ ਤੋ ਲੋ ਦੁਖਨ ਭਰੀ ਜੋ ਕਿਰਪਾਲ ਗੁਰ ਪੂਰਾ ਭੇਟਿਆ ਤੋ ਆਨ ਸਹਿਜੇ ਜੇਤੀ ਸਿਆਨ ਕਰਮ ਹੋ ਕੀ ਤੇਤੇ ਬੰਦ ਭਰੇ ਜੋ ਸਾਧੂ ਕਰਮ ਧਰਿਓ ਤਬ ਹਮ ਮੁਕਤ ਭਏ ਜੋ ਲੋ ਮੇਰੋ ਮੇਰੋ ਕਰਤੋ ਤੋ ਲੋ ਬਿਖ ਘੇਰੇ ਮਨ ਤਨ ਬੁੱਧ ਅਰਪੀ ਠਾਕਰ ਕੋ ਤਬ ਹਮ ਸਹਿਜ ਸੋਏ ਜੋ ਲੋ ਪੋਟ ਉਠਾਈ ਚਲਿਓ ਤੋ ਲੋ ਡਾਨ ਭਰੀ ਪੋਟ ਡਾਲ ਗੁਰ ਪੂਰਾ ਮਿਲਿਆ ਤੋ ਨਾਨਕ ਨਿਰਭਏ ਗੌੜੀ ਮਹੱਲਾ ਮਾਲਾ ਮਹੱਲਾ ਪੰਜਵਾਂ ਭਾਵ ਤਿਆਗਿਓ ਨੀ ਤਿਆਗਿਓ ਤਿਆਗਿਓ ਮੈਂ ਗੁਰਮਿਲ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦ ਆਇਆ ਗਿਆ ਰਹਾ ਮਾਨ ਅਭਿਮਾਨ ਦੋਸ ਮਨ ਮਸਤ ਡਾਲ ਗੁਰ ਭਾਗਿਓ ਸਪਤ ਹਰਕਨਾ ਆਪ ਦੁਖਾ ਰੰਗ ਠਾਕਰਿਆ ਲਾਗਿਓ ਬਾਸ ਬਾਸਰੀ ਇਕਾ ਸੁਆਮੀ ਉਧਿਆਨ ਦ੍ਰਿਸ਼ਟਾਗਿਓ ਨਿਰਭਉ ਭਏ ਸੰਤ ਭ੍ਰਮ ਡਾਰਿਓ ਪੂਰਨ ਸਰਭਾਗਿਓ ਜੋ ਕੁਛ ਕਰਤਾ ਕਾਰਨ ਕੀਨੋ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕਹਿ ਸੋਇਓ ਮਨ ਜਾਗਿਓ ਜਾਂ ਨਾਨਕ ਓਟ ਤੁਹਾਰੀ ਪਰਿਓ ਆਇਓ ਸਰਨ ਲਾਗਿਓ ਨਾਮ ਰੰਗ ਸਹਿਜ ਰਸ ਮਾਨੇ ਫਿਰ ਦੁੱਖ ਨਾ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾਂ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਿਗੁਰ ਸਬਦ ਸਮਾਇਆ ਰਹਾਉ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ ਚਿੰਤਾ ਸਗਲ ਵਿਸਾਰੀ ਕਰ ਮਸਤ ਗੁਰਪੁਰੈ ਧਰਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਗਾਏ ਰਹੇ ਹਿਰਦੇ ਅੰਤਰ ਡੋਲਨ ਤੇ ਅਪ ਚੁੱਕੇ ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਹੀਂ ਰੇ ਮੁਕੇ ਚਰਜੇ ਸਨੋਰੇ ਭਾਈ ਗੁਰਿਆਸੀ ਬੂਝ ਬੁਝਾਈ ਲਾਹੇ ਪਰਦਾ ਠਾਕੁਰ ਜੋ ਭੇਟਿਓ ਤੋਂ ਬਿਸਰੀ ਤਾਤ ਪਰ ਆਈ ਕਹਿਓ ਨਾ ਜਾਈ ਇਹੋ ਚੰਬੋ ਸੋ ਜਾਣੈ ਜਿਨ ਚਾਖਿਆ ਕਹੋ ਨਾਨ ਸੱਚ ਭਏ ਬਗਾਸਾ ਗੁਰ ਨਿਧਾਨ ਹਿਰਦੇ ਲੈ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾਂ ਉਬਤ ਰਾਜਾ ਰਾਮ ਕੀ ਸਰਨੀ ਸਰਵ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਧਰਨੀ ਰਹਾਓ ਸਾਸ ਸਿਮਤ ਵੇਦ ਵਿਚਾਰੇ ਮਹਾਂਪੁਰਖਣਿਓ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖਨਾ ਕਿਨਹੂੰ ਲਹਿਆ ਤੀਮ ਭੰਮ ਕੀ ਲਖਮੀ ਜੋਰੀ ਬੂਝਤ ਨਾਹੀ ਲਹਿਰੇ ਬਿਨ ਹਰ ਭਗਤ ਕਹਾਂ ਥਿਤ ਪਾਵੈ ਫਿਰ ਤੋ ਪਹਿਰੇ ਪੈਰੇ ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ਜਲ ਤੋ ਕਬੂ ਨਾ ਬੂਝਤ ਸਗਲ ਬਿਰਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਅਹ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੇ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਮੋਹ ਕੋ ਇਹ ਬਿਦ ਕੋ ਸਮਝਾਵੈ ਕਰਤਾ।

ਕਾਹੋ ਕਾ ਸੂਰਸ ਨਾਹੀ ਪੈਥਰ ਪਏ ਪੈਰਾ। ਤਬ ਕਹਾ ਕਮਾਉਣ ਪਰਿਆ ਜਾਵੇ ਕਛੂ ਨਾ ਹੋਤਾ, ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛ ਆਪੇ ਕਰਤਾ। ਆਪਣੇ ਕਰਤਵ ਆਪੇ ਜਾਣੈ ਜਿਨਹੇ ਰਚਨ ਰਚਾਇਆ, ਕਹੋ ਨਾਨਕ ਕਰਨ ਹਾਰ ਹੈ ਆਪੇ ਸਾਧੁਰ ਭੰਮ ਪਕਾਇਆ। ਗੌੜੀ ਮਾਲਾ ਮਹੱਲਾ ਪੰਜਵਾ।

ਕਾਮਨਾ ਆਇਆ ਤੀਰਥ ਨਹਾਏ ਅਰ ਧਰਮੀ ਭ੍ਰਮਤਾ ਅੱਗੇ ਠੌਰ ਨਾ ਪਾਵੈ ਊਹਾਂ ਕਾਮਨਾ ਆਵੈ ਇਹ ਬਿਦੋ ਲੋਕਨ ਹੀ ਪਤੀ ਆਵੈ ਚਤੁਰ ਵੇਦ ਮੁਖ ਬਚਨੀ ਉਚਰੈ ਆਗੈ ਮੈਲ ਨਾ ਪਾਈਆ ਬੂਝੇ ਨਾਹੀ ਇਹ ਸੁਧਾਕਰ ਸਗਲੀ ਝਾਕ ਖਾਈਏ ਨਾਨਕ ਹੈ ਤੋ ਇਹ ਵਿਚਾਰ ਅਜੀਤ ਮਾਵੈ ਸੁਪਾਰ ਗ੍ਰਾਮੀ ਗੁਰਸੇਵ ਅਰ ਨਾਮ ਧਿਆਵੋ ਤਿਆਗੋ ਮਨੋ ਗੁਮਾਨੀ ਗੌੜੀ ਮਾਲਾ ਪੰਜਵਾ ਮਾਧੋ ਹਰ ਹਰ ਹਰ ਮੁਖ ਕਹੀਐ ਹਮ ਤੇ ਕਛੂ ਨਾ ਹੋਵੈ ਸੁਆਮੀ ਜਿਉਂ ਰਾਖੋ ਤਿਉਂ ਰਹੀਐ ਰਹਾਓ ਕਿਆ ਕਿਛ ਕਰੈ ਜੇ ਕਰਨੈ ਹਾਰਾ ਕਿਆ ਇਹ ਹਾਥ ਵਿਚਾਰੇ ਜਿਤ ਤੁਮ ਲਾਵੋ ਤਿਤ ਹੀ ਲਾਗਾ ਪੂਰਨ ਖਸਮ ਮਾਰੇ ਕਰੋ ਕਿਰਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵੋ ਨਾਨਕ ਕੀ ਬੇਨੰਤੀ ਹਰ ਪੈ ਆਪਣਾ ਨਾਮ ਜਪਾਵੋ ਰਾਗ ਗੌੜੀ ਮਾਝ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੀਨ ਦਿਆਲ ਦਮੋਦਰ ਆਇਆ ਜੀਓ ਕੋਰਜਨਾ ਕਰ ਸੇਵ ਲਗਾਇਆ ਜੀਓ ਭਗਤ ਕੁਸਲ ਤੇਰਾ ਬਿਰਧ ਰਖਾਇਆ ਜੀਓ ਪੂਰਨ ਸਭਨੀ ਜਾਈ ਜੀਓ ਕਿਉਂ ਪੇਖਾ ਪ੍ਰੀਤਮ ਕਵਨ ਕਰਨੀ ਜੀਓ ਸੰਤਾ ਦਾਸੀ ਸੇਵਾ ਚਰਨੀ ਜੀਓ ਇਹੋ ਜੀਓ ਬਤਾਈ ਬਲ ਬਲ ਜਾਈ ਜੀਓ ਤਿਸ ਨਿਮਨ ਲਾਗੂ ਪਾਈ ਜੀਓ ਪੋਥੀ ਪੰਡਿਤ ਵੇਦ ਕੁਜੰਟਾ ਜੀਓ ਹੋਏ ਬੈਰਾਗੀ ਤੀਰਥ ਨਾ ਵੰਟਾ ਜੀਓ ਗੀਤ ਨਾਲ ਕੀਰਤਨ ਗਾ ਵੰਟਾ ਜੀਓ ਹਰ ਨਿਰਭਉ ਨਾਮ ਧਿਆਈ ਜੀਓ ਭਏ ਕਿਰਪਾਲ ਸੁਆਮੀ ਮੇਰੇ ਜੀਓ ਪਤ ਪਵਿੱਤ ਲਗ ਗੁਰਕੇ ਪੈਰੇ ਜੀਓ ਭ੍ਰਮ ਪੋ ਕਾਟ ਕੀ ਨਿਰਵੈਰੇ ਜੀਓ ਗੁਰਮਨ ਕੀ ਆਸ ਪੁਰਾਈ ਜੀਓ ਜਿਨ ਨਾਉ ਪਾਇਆ ਸੋ ਧਨਵੰਤਾ ਜੀਓ ਜਿਨ ਪ੍ਰਭਧਿਆਇਆ ਸੋ ਸੋਭਾ ਵੰਤਾ ਜੀਓ ਜਿ ਸਾਧੂ ਸੰਗਤ ਸਭ ਸੁਕਰਨੀ ਜੀਓ ਜਾਂ ਨਾਨਕ ਸਹਿ ਸਮਾਈ ਜੀਓ ਗੌੜੀ ਮਹੱਲਾ ਪੰਜਵਾਂ ਮਾਝ ਆਓ ਹਮਾਰਾ ਰਾਮ ਪਿਆਰੇ ਜੀਓ ਰੈਨ ਦਿਨਸ ਸਾਸ ਸਾਸ ਤਾਰੇ ਜੀਓ ਸੰਤ ਦਿਹੋ ਸੰਦੇਸਾ ਪੈ ਚਰਨਾਰੈ ਜੀਓ ਤੁਧ ਬਿਨ ਕਿਤ ਬਿਨ ਤਰੀਐ ਜੀਓ ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ ਵਨ ਤਿੰਨ ਤੇ ਭਵਨ ਸੁਖ ਪਰਮਾਨੰਦਾ ਜੀਓ ਸੇ ਸੁਹਾਵੀ ਮਨ ਵਿਖਸੰਦਾ ਜੀਓ ਪੇਖ ਦਰਸ਼ਨ ਇਉ ਸੁਖ ਲਹੀਐ ਜੀਓ ਚਰਨ ਪਖਾਰ ਕਰੀ ਨਿਤ ਸੇਵਾ ਜੀਓ ਪੂਜਾ ਅਰਚਾ ਬੰਦਨ ਦੇਵਾ ਜੀਓ ਦਾਸਨ ਦਾਸ ਨਾਮ ਜਪ ਦੇਵਾ ਜੀਓ ਬਿਨੋ ਠਾਕੁਰ ਪੈ ਕਹੀਐ ਜੀਓ ਇਸ਼ ਪੁੰਨੀ ਮੇਰੀ ਮਨ ਤਨ ਹਰਿਆ ਜੀਓ ਦਰਸ਼ਨ ਪੇਖ ਸਭ ਦੁੱਖ ਪਰ ਹਰਿਆ ਜੀਓ ਹਰ ਹਰ ਨਾਮ ਜਪੇ ਜਪ ਹਰਿਆ ਜੀਓ ਇਹ ਅਜਰ ਨਾਨ ਸੁਖ ਸਹੀਐ ਜੀਓ ਗੌੜੀ ਮਾਝ ਮਹੱਲਾ ਪੰਜਵਾਂ ਸੁਨ ਸੁਨ ਸਾਜਨ ਮਨ ਵਿੱਚ ਪਿਆਰੇ ਜੀਓ ਮਨ ਤਨ ਤੇਰਾ ਜੀਓ ਵਿਵਾਰੇ ਜੀਓ ਵਿਸਰਨਾਈ ਪ੍ਰਾਣ ਧਾਰੇ ਜੀਓ ਸਦਾ ਤ੍ਰੀ ਸਰਨਾਈ ਜੀਓ ਜਿਸ ਮਿਲੈ ਮਨ ਜੀਵੈ ਭਾਈ ਜੀਓ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ ਸਭ ਕਿਛ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ ਪ੍ਰਭ ਕੋ ਸਾਧ ਬਲ ਜਾਈ ਜੀਓ ਇਹੋ ਨਿਧਾਨ ਜਪੈ ਵਡਭਾਗੀ ਜੀਓ ਨਾਮ ਨਿਰੰਜਨ ਏਕ ਲਿਵ ਲਾਗੀ ਜੀਓ ਗੁਰਪੁਰਾ ਪਾਇਆ ਸਭ ਦੁੱਖ ਮਿਟਾਇਆ ਜੀਓ ਆਠ ਪੈਰ ਗੁਣ ਗਾਇਆ ਜੀਓ ਅਰਤਨ ਪਦਾਰਥ ਹਰ ਨਾਮ ਤੁਮਾਰਾ ਜੀਓ ਤੂੰ ਸੱਚਾ ਸਾਹੋ ਭਗਤ ਬਣ ਜਾਰਾ ਜੀਓ ਹਰ ਧਨ ਰਾ ਸੱਚ ਵਾ ਪਾਰਾ ਜੀਓ ਜਨ ਨਾਨਕ ਸਾਹਿਬ ਬਲਹਾਰਾ ਜੀਓ ਰਾ ਗੌੜੀ ਮਾਝ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ ਜੋਰ ਤੁਮਾਰਾ ਸੁਖ ਵਸਾ ਸੱਚ ਸ਼ਬਦ ਨਿਸਾਰ ਹਾਓ ਸਭੇ ਗੱਲਾਂ ਜਾਤੀਆ ਸੁਣ ਕੇ ਚੁੱਪ ਕੀਆ ਕਾਦੀ ਸੁਰਤ ਨਾ ਲੱਦੀਆ ਮਾਇਆ ਮੋਹੜਿਆ ਦੇਹ ਬੁਝਾਰਤ ਸਾਰਤਾ ਮੈਂ ਕੀ ਡਿੱਠਲਿਆ ਕੋਈ ਜੇ ਮੂਰਤ ਲੋਭੀਆ ਮੂਲ ਨਾ ਸੁਣੀ ਕਹਿਆ ਇੱਕ ਸਦੋ ਚੋ ਕਿਆ ਗਨੀ ਸਭ ਇੱਕ ਪ੍ਰਸਾਦ ਮੁੱਠੀ ਇੱਕ ਅਧ ਨਾਏ ਰਸੀੜਾ ਕਾ ਵੱਡੀ ਜਾਏ ਉੱਠੀ ਭਗਤ ਸੱਚੇ ਦਾ ਸੋਹ ਦੇ ਅੰਧ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰ ਹੈ ਜਾਂ ਨਾਨਕ ਤਿੰਨ ਬਲ ਜਾਤ ਗੌੜੀ ਮਹੱਲਾ ਪੰਜਵਾਂ ਮਾਝ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਆਠ ਪੈਰ ਆਰਾਧਿਆ ਪੂਰਨ ਸਤਿਗੁਰ ਗਿਆਨ ਹਾਓ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਓ ਜਮ ਕੰਕਰ ਨੇਲ ਨਾ ਵਈ ਰਸਨਾ ਹਰ ਗੁਣ ਗਾਓ ਸੇਵਾ ਸੁਤ ਨਾ ਜਾਣੀਆਂ ਨਾ ਜਾਪੈ ਆਰਾਧ ਉਠ ਤੇਰੀ ਜਗ ਜੀਵ ਨਾ ਮੇਰੇ ਠਾਕੁਰ ਅਗਮ ਗਾਦ ਭੈ ਕਿਰਪਾ ਗੁਸਾਈਆ ਨੱਠੇ ਸੋਗ ਸੰਤਾਪ ਤੱਤੀ ਵਾਹ ਨਾ ਲੱਗਈ ਸਾਗੋ ਰੱਖੇ ਆਪ ਗੁਰ ਨਾਰਾਇਣ ਦਈਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁੱਠਾ ਸਭ ਕੁਛ ਪਾਇਆ ਜਾਂ ਨਾਨਕ ਸਾਧ ਬਲਹਾਰ ਗੌੜੀ ਮਾਝ ਮਹੱਲਾ ਪੰਜਵਾ ਹਰ ਰਾਮ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮਾ ਰਹਾਓ ਰਾਮ ਗੋਬਿੰਦ ਜਪਿਦਿਆ ਹੋਆ ਮੁਖ ਪਵਿੱਤਰ ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਭ ਫਲਾ ਸਰਬ ਗੁਣਾਂ ਸਮਾਹੇ ਕਿਉਂ ਗੋਬਿੰਦ ਮਨੋ ਵਿਸਾਰੀਆ ਜਿਸ ਸਿਮਰਤ ਦੁੱਖ ਜਾਹੇ।

ਦਾਸ ਗੌੜੀ ਮਾਝ ਮਹੱਲਾ ਪੰਜਵਾ ਮਿੱਠੇ ਹਰ ਗੁਣ ਗਾਓ ਜਿੱਦੂ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਵ ਰਹਾਓ ਹੋਰ ਸਾਧ ਸਾ ਫਿੱਕਿਆ ਤਨ ਮਨ ਫਿੱਕਾ ਹੋਏ ਬਿਨ ਪਰਮੇਸ਼ਰ ਜੋ ਕਰੇ ਫਿਰ ਸੋ ਜੀਵਨ ਸੋਏ ਅੰਚਲ ਗਹਿ ਕਾ ਸਾਧ ਕਾ ਤਰਨਾ ਹੋ ਸੰਸਾਰ ਪਾਰ ਬ੍ਰਹਮ ਆਰਾਧਿਆ ਉਦਰੈ ਸਭ ਪਰਿਵਾਰ ਸਾਜਨ ਬੰਧ ਸੁਮਿੱਤਰ ਸੋ ਹਰ ਨਾਮ ਹਿਰਦੈ ਦੀ ਔਗੁਣ ਸਭ ਮਿਟਾਇ ਕੈ ਪਾਰ ਉਪਕਾਰ ਕਰੀ ਮਾਲ ਖਜ਼ਾਨਾ ਥਿਹੋ ਘਰ ਹਰ ਕੇ ਚਰਨ ਨਿਧਾਨ ਨਾਨਕ

ਕਰਿਆ ਭਾਗੁਰ ਹਾਉ ਸੁਖ ਦੁਖ ਦੋਨੋ ਸਮ ਕਰ ਜਾਣੈ ਔਰ ਮਾਨ ਅਪਮਾਨਾ ਹਰ ਸੋ ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਨਾ ਉਸਤ ਨਿੰਦਾ ਦੋ ਤਿਆਗੈ ਕੁਜੈ ਪਦ ਨਿਰਬਾਨਾ ਜਾਂ ਨਾਨਕ ਖੇਲ ਕਟਨ ਹੈ ਕਿਨਹੂੰ ਗੁਰਮੁਖ ਜਾਣਾ ਗੌੜੀ ਮਹੱਲਾ ਨਾਵਾਂ ਸਾਧੋ ਰਚਨਾ ਰਾਮ ਬਣਾਈ ਇੱਕ ਬਿਨ ਸਹਿ ਕਿਆ ਸਥਿਰ ਮਾਨਾ ਚਰਜ ਲਖਿਓ ਨਾ ਜਾਈ ਰਹਾਓ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਏ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾ ਰਹਿ ਨਾਈ ਜੋ ਦੀਸੈ ਸੋ ਸਗਲ ਬਿਨਾਸੈ ਜੋ ਬਾਦਰ ਕੀ ਛਾਈ ਜਾਂ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਨਾਈ ਗੌੜੀ ਮਹੱਲਾ ਨਾਵਾਂ ਪ੍ਰਾਣੀ ਕਹੋ ਹਰ ਜਸ ਮਨ ਨਹੀਂ ਆਵੈ ਐਨ ਸਮਗਨ ਰਹਿ ਮਾਇਆ ਮੈਂ ਕਹੋ ਕੈਸੇ ਗੁਣ ਗਾਵੈ ਰਹਾਓ ਪੂਤ ਮੀਤ ਮਾਇਆ ਮਮਤਾ ਸਿਉ ਇਹ ਵਿਦ ਆਪ ਬੰਧਾਵੈ ਮ੍ਰਿਗ ਤਿਸਨਾ ਜਿਉਂ ਝੂਠੋ ਇਹ ਜਗ ਦੇਖਤਾਸ ਉਤਧਾਰੈ ਭੁਖ ਮੂਤ ਕਾ ਕਾਰਨ ਸਵਾਮੀ ਮੂੜਤਾਹੈ ਬਿਸਰਾਵੈ ਜਨ ਨਾਨਕ ਕੁਟਨ ਮੈਂ ਕਹੂ ਭਜਨ ਰਾਮ ਕੋ ਪਾਵੈ ਗੌੜੀ ਮਹੱਲਾ ਨਾਵਾਂ ਸਾਧੋ ਇਹ ਮਨ ਗਹਿਓ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਥੈ ਜਾ ਤੇ ਥਿਰ ਨਾ ਰਹਾਈ ਰਹਾਉ ਕਠਨ ਕ੍ਰੋਧ ਘੱਟ ਹੀ ਕੇ ਭੀਤਰ ਜੇ ਸੁਧ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰਦੀਨਾ ਤਾਸ ਕਸ ਨਾ ਵਸਾਈ ਜੋਗੀ ਜਤਨ ਕਰ ਸਭ ਹਾਰੀ ਗੁਣੀ ਰਹੇ ਗੁਣ ਗਾਈ ਜਾ ਨਾਨਕ ਕਰ ਭਜ ਦਿਆਲਾ ਤੋ ਸਾਬਿਤ ਬਣ ਆਈ ਗੌੜੀ ਮਹੱਲਾ ਲਾਵਾਂ ਸਾਧੋ ਗੋਬਿੰਦ ਕੇ ਗੁਣ ਗਾਵੋ ਮਾਨਸ ਜਨਮ ਮੋਲਕ ਪਾਇਓ ਬਿਰਥਾ ਕਾਹੇ ਗਵਾਵੋ ਰਹਾਓ ਪਤ ਪੁਨੀਤ ਦੀਨ ਬੰਧ ਹਰ ਸਰਨ ਤਾਹੇ ਤੁਮ ਆਵੋ ਗਾਜ ਕੋ ਤਰਾਸ ਮਿਟਿਓ ਜੇ ਸਿਮਰਤ ਤੁਮ ਕਾਹੇ ਬਿਸਰਾਵੋ ਤਾਜ ਅਭਿਮਾਨ ਮੋਹ ਮਾਇਆ ਪੁਨ ਭਜ ਰਾਮ ਤਲਾਵੋ ਨਾਨਕ ਐਤ ਮੁਕਤ ਪੰਥਿਓ ਗੁਰਮੁਖ ਹੋਇ ਤੁਮ ਪਾਵੋ ਗੌੜੀ ਮਹੱਲਾ ਨਾਉ ਕਉ ਮਾਈ ਭੁਲਿਓ ਮਨ ਸਮਝਾਵੈ ਵੇਦ ਪੁਰਾਣ ਸਾਧ ਮੰਗ ਸੁਨ ਕਰ ਨਿਮਖ ਨਾ ਹਰ ਗੁਣ ਗਾਵੈ ਰਹਾਉ ਦੁਲਾਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੈ ਮਾਇਆ ਮੋਹ ਮਾਂ ਸੰਕਟ ਬਾਨ ਤਾਂ ਸਿਉ ਰੁਚ ਪਜਾਵੈ ਅੰਤਰ ਬਾਹਰ ਸਦਾ ਸੰਗ ਪ੍ਰਾਪਤਾ ਸਿਉ ਨਿਹੁ ਨ ਲਾਵੈ ਨਾਨਕ ਮੁਕਤਾਹੇ ਤੁਮ ਮਾਨੋ ਜਿਹੇ ਘਟ ਰਾਮ ਸਮਾਵੈ ਗੌੜੀ ਮਹੱਲਾ ਨਾਵਾਂ ਸਾਧੋ ਰਾਮ ਸਰਨ ਬਿਸਰਾਮਾ ਵੇਦ ਪੁਰਾਣ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾਉ ਲੋ ਮੋਹ ਮਾਇਆ ਮਮਤਾ ਪੁਨ ਔ ਵਿਖਨ ਕੀ ਸੇਵਾ ਹਰ ਸੋ ਪਰ ਸਹਿਜੇ ਨਾਹਨ ਸੋ ਮੂਰਤ ਹੈ ਦੇਵਾ ਸੁਰਗ ਨਰਗ ਅੰਮ੍ਰਿਤ ਪਿਖ ਏਸ

ਔਧ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੋਰਾ ਰਹਾਓ ਜੋ ਤਨ ਤੈ ਆਪਣੋ ਕਰ ਮਾਨਿਓ ਹਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਛ ਤੇ ਰੋਰੇ ਨਾਹਿਨ ਦੇਖੋ ਸੋਚ ਵਿਚਾਰੀ ਰਤਨ ਜਨ ਆਪਣੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਣੀ ਨਿਮਖ ਨਾ ਨੀਂਦ ਭਇਓ ਚਰਨਨ ਸਿਉ ਬਿਰਥਾਉ ਸਿਰਾਨੀ ਕਉ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ ਔ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ ਗੌੜੀ ਮਹੱਲਾ ਨਾਵਾ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਿਆਲ ਸਗਲ ਭੈ ਭੰਜਨ ਸਰਨ ਤਾਹਿਨ ਤੁਮ ਪਾਰੇ ਰਹਾਉ ਵੇਦ ਪੁਰਾਣ ਜਾਸ ਗੁਣ ਗਾਵਤ ਤਾਕੋ ਨਾਮ ਹੀਏ ਮੋਹ ਧਰ ਦੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ ਮਾਨਸ ਦੇਹ ਬੌਰ ਨਾ ਪਾਵੈ ਕਛੂ ਪਾਉ ਮੁਕਤ ਕਾ ਕਰ ਰੇ ਨਾਨਕ ਕੈਤ ਗਾਏ ਕਰਨਾਮੈ ਭਾਵ ਸਾਗਰ ਕੈ ਪਾਰ ਉਤਰ ਰੇ ਰਾ ਗੌੜੀ ਅਸ਼ਟਪਦੀਆ ਮਹੱਲਾ ਪਹਿਲਾ ਗੌੜੀ ਦੁਆਰੇ ਰੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਧ ਸਿੱਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਿਹਾ ਬਿਕਮਾਰ ਕੁੱਟੀ ਛੁੱਟੀ ਬਿਮਲ ਮਜਾਰ ਬੂਤੀ ਮਾਤੀ ਆਈ ਕਾਰ ਇਨ ਬਿਦ ਰਾਵਣ ਉਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਉ ਇੱਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਭਏ ਸੂਹਾ ਰੰਗ ਮਾਇਆ ਨਦਰ ਭਈ ਬਿਕ ਠਾਕ ਰਹਾਇਆ ਉਲਟ ਭਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉ ਲਾਗਿਆ ਰਾਸ ਸੰਗ੍ਰਹਿ ਬਿਕ ਪਰ ਹਰ ਤਿਆਗਿਆ ਭਾਇ ਵਸੇ ਜਮ ਕਾ ਭਉ ਭਾਗਿਆ ਸਾਧ ਰਹੇ ਬਾਦਮ ਅੰਕਾਰਾ ਚਿਤ ਹਰ ਸਿਉ ਰਾਤਾ ਹੁਕਮ ਪਾਰਾ ਜਾਤ ਰਹੇ ਪਤ ਕਿਆ ਚਾਰਾ ਦਿਸ਼ਟ ਭਈ ਸੁਖ ਆਤਮ ਧਾਰਾ ਤੁਝ ਬਿਨ ਕੋਈ ਨਾ ਦੇਖੋ ਮੀਤ ਕਿਸਿਓ ਕਿਸ ਦੇਖੋ ਚੀਤ ਕਿਸ ਪੁੱਛੋ ਕਿਸ ਲਾਗੋ ਪਾਏ ਕਿਸ ਉਪਦੇਸ਼ ਰਹਾ ਲਿਵ ਲਾਏ ਗੁਰ ਸੇਵੀ ਗੁਰ ਲਾਗੋ ਪਾਈ ਭਗਤ ਕਰੀ ਰਾਚੋ ਹਰ ਨਾਏ ਸਿੱਖਿਆ ਦੀਖਿਆ ਭੋਜਨ ਭਾਉ ਹੁਕਮ ਸੁਜੋਗੀ ਨਿਜ ਕਰ ਜਾਓ ਗਰਭਗਤੰ ਸੁਖਿਆਤਮ ਧਿਆਨਾ ਜੋਤ ਭਈ ਜੋਤੀ ਮਾਇ ਸਮਾਨਾ ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ ਨੈ ਪੰਡਿਤ ਨੈ ਚਤੁਰ ਸਿਆਨਾ ਨੈ ਭੁੱਲੋ ਨੈ ਭਰਮ ਭੁਲਾਨਾ ਕਥੋ ਨ ਕਥਨੀ ਹੁਕਮ ਪਛਾਨਾ ਨਾਨਕ ਗੁਰਮਤਿ ਸਹਿ ਸਮਾਨਾ ਗੌੜੀ ਗੁਆਰੇਰੀ ਮਹੱਲਾ ਪਹਿਲਾ ਮਨ ਕੁੰਚਰ ਕਾਇਆ ਉਦਿਆਨੈ ਗੁਰ ਅੰਕਸ ਸਾ ਸ਼ਬਦ ਨਿਸ਼ਾਨੈ ਰਾਜ ਦੁਆਰੈ ਸੋ ਸੁਮਾਨੈ ਚਤੁਰਾਈ ਨੇ ਚੀਨਿਆ ਜਾਏ ਬਿਨ ਮਾਰੇ ਕਿਉਂ ਕੀਮਤ ਪਾਏ ਰਹਾਉ ਘਰ ਮੈਂ ਅਮਰ ਤਸਕਰ ਲਈ ਨਨਾ ਕਾਰ ਨਾ ਕੋਈ ਕਰੀ ਰਾਖਿਆ ਵਡਿਆਈ ਦੇਈ ਨੀਲ ਨੀਲ ਅਗਨ ਇਕਟਾਈ ਜਲ ਨਿਮਰੀ ਗੁਰਬੂਝ ਬਜਾਈ ਮਨ ਦੇ ਦੀਆ ਰਹਿਸ ਗੁਣ ਗਾਈ ਜੈਸਾ ਘਰ ਬਾਰ ਸੋ ਤੈਸਾ ਬਹਿ ਸੁਖਾ ਮੈਂ ਆਪੋ ਕੈਸਾ ਸਾਗਰ ਡੁਗਨ ਨਿਰਭੋ ਐਸਾ ਮੂਏ ਕੋ ਕੋ ਮਾਰੇ ਕੌਣ ਨਿਡਰੇ ਕਹੋ ਕੈਸਾ ਡਰ ਕੌਣ ਸਬਦ ਪਛਾਣ ਕੀਨੇ ਭਵਨ ਜਿਨ ਕਿਆ ਤਿਨ ਕਹਾ ਵਖਾਨਿਆ ਜਿਨ ਬੁਝਿਆ ਤਿਨ ਸਹਿ ਪਛਾਣਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਤ ਸੂਰਤ ਮੁਕਤ ਕਨਾਈ ਤਹੀ ਨਿਰੰਜਨ ਰਹਾ ਸਮਾਈ ਨਿਜ ਘਰ ਵਿਆਪ ਰਹਾ ਨਿਜ ਥਾਈ ਉਸਤ ਕਰੇ ਕੇਤੇ ਮਨ ਪ੍ਰੀਤ ਤਨ ਮਨ ਸੂਚੇ ਸਾ ਸੁਚੀਤ ਨਾਨਕ ਹਰ ਭਜ ਨੀਤਾ ਨੀਤ ਗੌੜੀ ਗੁਆਰੇ ਦੀ ਮਹੱਲਾ ਪਹਿਲਾ ਨਾਮ ਮਨ ਮਰਿਆ ਨਾ ਕਾਰਜ ਹੋਏ ਮਨ ਮਸਤੂਤਾ ਦੁਰਮ ਦੋਏ ਮਨ ਮਾਨੈ ਗੁਰ ਤੇਕ ਹੋਏ ਨਿਰਗੁਣ ਰਾਮ ਗੁਣੇ ਵਸ ਹੋਏ ਆਪਣੇ ਵਾਰ ਵਿਚਾਰੇ ਸੋਏ ਰਹਾਓ ਮਨ ਭੁੱਲੋ ਬੋਚਤਾ ਵਿਕਾਰ ਮਨ ਭੁੱਲੋ ਸਿਰਿਆ ਵਿਭਾਰ ਮਨ ਮਾਨੇ ਹਰ ਇੱਕ ਅੰਕਾਰ ਮਨ ਭੁੱਲੋ ਮਾਇਆ ਕਰ ਜਾਏ ਕਾਮ ਵਿਰੁੱਧ ਰਹੇ ਨਾ ਠਾਏ ਹਰ ਭਜ ਪ੍ਰਾਣੀ ਰਸਨ ਵਸਾਏ ਗੈਵਰ ਹੈ ਔਰ ਕੰਚਨ ਸੁਤਨਾਰੀ ਬੋ ਚਿੰਤਾ ਪਿੜ ਚਾਲੈ ਹਾਰੀ ਜੂਵੈ ਖੇਲਣ ਕਾਚੀ ਸਾਰੀ ਸੰਪੋ ਸੰਚੀ ਭਏ ਵਿਕਾਰ ਹਰ ਸੋਕ ਉਭੇ ਦਰਬਾਰ ਸੁਖ ਸੁਖ ਸਹਿਜੀ ਜਪ ਦੈ ਮੁਰਾਰ ਨਦਰ ਕਰੀ ਤਾ ਮੇਲ ਮਿਲਾਏ ਗੁਣ ਸੰਗ੍ਰਹਿ ਅਗੁਣ ਸਬਦ ਜਲਾਏ ਗੁਰਮੁਖ ਨਾਮ ਪਦਾਰਥ ਪਾਏ ਬਿਨ ਨਾਵੇ ਸਭ ਦੂਖ ਨਿਵਾਸ ਮਾਨੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਧੁਰ ਕਰਮ ਲਿਖਿਆਸ ਮਨ ਚੰਚਲ ਧਾਵ ਤੁਨ ਧਾਵੈ ਸਾਚੇ ਸੁੱਚੇ ਮੈਲ ਨਾ ਭਾਵੈ ਨਾਨਕ ਗੁਰਮੁਖ ਹਰ ਗੁਣ ਗਾਵੈ ਗੌੜੀ ਗੁਆਰੀ ਦੀ ਮਹੱਲਾ ਪਹਿਲਾ ਹਉਮੈ ਕਰਤਾ ਨੈ ਸੁਖ ਹੋਏ ਮਨ ਮਤ ਝੂਠੀ ਸੱਚਾ ਸੋਏ ਸਗਲ ਬਗੂਤੇ ਭਾਵੈ ਦੋਏ ਸੋ ਕਮਾਇਆ ਤੁਰ ਦੇਖਿਆ ਹੋਏ ਐਸਾ ਜਗ ਦੇਖਿਆ ਜੋ ਆਈ ਸਭ ਸੁਖ ਵਾਗੈ ਨਾਮ ਵਿਸਾਰੀ ਰਹਾਓ ਅਦਿਸ਼ਟ ਦਿਸੈ ਤਾਂ ਕਹਿਆ ਜਾਏ ਬਿਨ ਦਿਖ ਕੇ ਕਹਿਣਾ ਬਿਰਥਾ ਜਾਏ ਗੁਰਮੁਖ ਦੀਸੈ ਸਹਿ ਸੁਭਾਏ ਸੇਵਾ ਸੋ ਏਕ ਲਿਵਲਾਏ ਸੁਖ ਮੰਗ ਦੁਖਿਆ ਗਲ ਹੋਏ ਸਗਲ ਵਿਕਾਰੀ ਹਾਰ ਪਰੋਏ ਬਿਨਾਂ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖਿਆ ਸੋਏ ਤ੍ਰਿਸ਼ਨਾ ਅਗਨ ਸ਼ਬਦ ਬੁਝਾਏ ਦੂਜਾ ਭਰਮ ਸਹਿ ਸੁਭਾਏ ਗੁਰਮਤੀ ਨਾਮ ਹਿਰਦੈ ਵਸਾਏ ਸਾਚੀ ਬਾਣੀ ਹਰ ਗੁਣ ਗਾਏ
ਤਨ ਮੈਂ ਸੱਚ ਗੁਰਮੁਖ ਭਾਉ ਨਾ ਮਨਾ ਨਾਹੀ ਨਿਜ ਠਾਉ ਪ੍ਰੇਮ ਪਰਾਇਣ ਪ੍ਰੀਤਮ ਰਾਉ ਨਦ ਕਰੇ ਤਾਂ ਬੂਝੈ ਨਾਉ ਮਾਇਆ ਮੋਹ ਸਰਬ ਜੰਜਾਲਾ ਮਾਨੁਖ ਕੁਚੀਲ ਕੁਛਲ ਵਿਕਰਾਲਾ ਸਾਗੁ ਸੇਵੇ ਝੁਕੈ ਜੰਜਾਲਾ ਮਰਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਝੈ ਇਕ ਲਿਵਲਾਏ ਨਿਜ ਘਰ ਵਾਸੈ ਸਾ ਸਮਾਏ ਜੰਮਨ ਮਰਨਾ ਠਾਕ ਰਹਾਏ ਪੂਰੇ ਗੁਰ ਤੇ ਮਤ ਪਾਏ ਕਥਨੀ ਕਥੁਨਾ ਵੈ ਹੋਰ ਗੁਰ ਪੁਛ ਦੇਖਿਆ ਨਾਹੀ ਦਰ ਹੋਰ ਦੁਖ ਸੁਖ ਭਾਣਾ ਤਸਰ ਜਾਏ ਨਾਨਕ ਨੀਚ ਕਹਿ ਲਿਵਲਾਏ ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤ ਵਾਸ ਕਾਮ ਕ੍ਰੋਧ ਅਹੰਕਾਰ ਵਿਨਾਸ਼ ਦੂਜਾ ਕੌਣ ਕਹਾ ਨਹੀਂ ਕੋਈ ਸਭ ਮੈਂ ਇੱਕ ਨਿਰੰਜਨ ਸੋਈ ਰਹਾਉ ਦੂਜੀ ਦੁਰਮਤ ਆਖੈ ਦੋਏ ਆਵੈ ਜਾਏ ਮਰ ਦੂਜਾ ਹੋਏ ਧਰਨ ਗਗਨ ਨਾ ਦੇਖੋ ਦੋਏ ਨਾਰੀ ਪੁਰਸ਼ ਬਾਈ ਲੋਏ ਰਾਸਾ ਦੇਖੋ ਦੀਪੂ ਜੀ ਆਲਾ ਸਾਧੂ ਨਿਰੰਤਰ ਪੀਤਮ ਬਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਿਗੁਰ ਮੋਕੋ ਇੱਕ ਬੁਝਾਇਆ ਇੱਕ ਨਿਰੰਜਨ ਗੁਰਮੁਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕੋ ਹੁਕਮ ਵਰਤੈ ਸਭ ਲੋਈ ਇੱਕ ਸਤੀ ਸਭ ਪੁੱਤ ਹੋਈ ਰਾਹ ਦੋਵੈ ਖਸਮ ਇੱਕੋ ਜਾਨ ਗੁਰ ਕੈ ਸ਼ਬਦ ਹੁਕਮ ਪਛਾਣ ਸਗਲ ਰੂਪ ਵਰਨ ਮਨ ਮਾਹੀ ਕਹੋ ਨਾਨਕ ਏਕੋ ਸਾਲਾਹੀ ਗੌੜੀ ਮਹੱਲਾ ਪਹਿਲਾ ਅਧਿਆਤਮ ਕਰਮ ਕਰੇ ਤਾਂ ਸਾਚਾ ਮੁਕਤ ਭੇਦ ਕਿਆ ਜਾ ਨਾ ਕਾਚਾ ਆਇਆ ਸਾ ਜੋਗੀ ਜੁਗਤ ਵਿਚਾਰੈ ਪੰਚਮਾਰ ਸਾ ਚੁਰ ਧਾਰਿਆ ਰਹਾਉ ਜਿਸ ਕੈ ਅੰਤਰ ਸਾ ਚੁਰ ਸਾਵੈ ਜੋਗ ਜੋਤ ਕੀ ਕੀਮਤ ਪਾਵੈ ਰਾਵ ਸਸ ਏਕੋ ਗ੍ਰਹਿ ਉਦਿਆਨੈ ਕਰਨੀ ਕੀਰਤ ਕਰਮ ਸਮਾਨੈ ਏਕ ਸ਼ਬਦ ਇੱਕ ਭਿਖਿਆ ਮੰਗਿਆ ਗਿਆਨ ਧਿਆਨ ਜੋਗਤ ਸੱਚ ਜਾਗੈ ਪੈਰ ਅਚ ਰਹੇ ਨਾ ਬਾਹਰ ਜਾਏ ਕੀਮਤ ਕੌਣ ਰਹਿ ਲਿਵਲਾਏ ਆਪੇ ਮੇਲੇ ਭਰਮ ਚੁਕਾਏ ਗੁਰ ਪ੍ਰਸਾਦ ਪਰਮ ਪਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹਮੈ ਮਾਰੇ ਕਰਨੀ ਸਾਰ।